ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦਿਨ ਐਤਵਾਰ, ਸ਼ੱਕ ਸੰਮਤ 1948 ਦੇ ਸਾਉਣ ਮਹੀਨੇ ਦੀ 3 ਤਰੀਕ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 26 ਤਰੀਕ ਏ। ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 37 ਸਕਿੰਟ ਤੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਸਾਡੀ ਅੱਜ ਦੀ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਏ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: Information and Broadcasting. Akashvani will broadcast the program in regional languages immediately after the Hindi broadcast. Prime Minister Modi will interact with participants of the Viksit Vibrant Village Program 2026 via video conferencing this evening. Over 400 youth participants representing every state and union territory will interact with the Prime Minister. The Viksit Vibrant Village Program 2026 was organized in two phases from 4th to 30th of last month, covering 74 vibrant villages across Ladakh, Himachal Pradesh and Uttarakhand. The participants were selected through a nationwide online quiz competition that witnessed participation from more than 3 lakh youth. As part of the program, participants lived with local communities and undertook activities such as Swachhta drives, awareness campaigns on government schemes, Yuva Sammelans, cultural exchange programs, tree plantation drives, mini model panchayat simulations, interactions with local artisans and visits to institutions of strategic importance. President Draupadi Murmu returned to New Delhi this morning after concluding her state visit to Moldova, North Macedonia and Romania. During the visit, the president held high-level engagements aimed at strengthening India's strategic partnerships with the three European countries. The president also received honorary recognition from the Bucharest University of Economic Studies in Romania, reflecting the growing academic and people-to-people ties between India and Romania. And in squash, top seed Anahat Singh has scripted history by becoming the first Indian to clinch the World Junior Championships. Anahat defeated Egypt's Rukhaya Salim 3-0 in the girls' singles final of the World Junior Championships at Niagara-on-the-Lake, Canada. Union Minister Mansukh Mandaviya congratulated Anahat Singh after winning the title. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਸਮਾਂ 6:10 ਤੇ 23 ਸਕਿੰਟ। ਹੁਣ ਨਜ਼ਰ ਮਾਰਦੇ ਹਾਂ ਅੱਜ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਨ੍ਹਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਪੈਗਾਮ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਸਦਾਬਹਾਰ ਨਗਮੇ ਪੇਸ਼ ਕੀਤਾ ਜਾਏਗਾ 8:40 ਤੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਪ੍ਰੋਗਰਾਮ ਦੇ ਤਹਿਤ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਜੀਵਨੀ ਤੇ ਤੱਤ ਪੇਸ਼ ਕੀਤੇ ਜਾਣਗੇ। ਨਿਰਮਾਤਾ ਨਿਰਦੇਸ਼ਕ ਹੋਣਗੇ ਮਨਦੀਪ ਰਜੌਰਾ। 11 ਵਜੇ ਤੋਂ 12 ਵਜੇ ਤੱਕ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਏਗਾ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

12 ਵਜੇ 10 ਮਿੰਟ ਤੇ ਸਮਾਂ ਹੋਏਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। 12:30 ਵਜੇ ਸਮਾਂ ਹੋਏਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ, ਤੇ ਅੱਜ ਦਾ ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ। 1:10 ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਸਮਾਂ ਹੋਏਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। 2:00 ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ, ਤੇ 2:15 ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਦਾ ਸਮਾਂ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਤੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਮੇਰਾ ਪਿੰਡ। ਇਸ ਵਾਰ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਪਿੰਡ ਬੰਗੀ, ਦੀਪਾ ਸਿੰਘ, ਜ਼ਿਲ੍ਹਾ ਬਠਿੰਡਾ।

3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮ 5 ਵਜੇ ਸਮਾਂ ਹੋਏਗਾ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਰਜਿੰਦਰ ਕੌਰ, ਜੋ ਤੁਹਾਡੀਆਂ ਫੋਨ ਕਾਲਸ 'ਤੇ ਆਧਾਰਿਤ ਹੋਏਗਾ। 5:30 ਵਜੇ ਸਮਾਂ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ, ਅਤੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਆਦਰਸ਼ ਭਾਰਤ ਦੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂਨਾਥ ਸਿੰਘ ਤੇ ਉਹਨਾਂ ਦੇ ਜੀਵਨ ਤੇ ਆਧਾਰਿਤ ਹੋਏਗਾ ਇਹ ਪ੍ਰੋਗਰਾਮ, ਤੇ ਵਾਚਕ ਹੋਣਗੇ ਸੀਮਾ ਮਹਿਰਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਹੋਏਗਾ ਪ੍ਰੋਗਰਾਮ ਯੁੱਗ ਬਾਣੀ ਦਾ, ਤੇ ਸਿਲਸਿਲਾ ਰਹੇਗਾ ਰੋਜ਼ਗਾਰ ਸਮਾਚਾਰ। 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਤੁਹਾਡੀਆਂ ਫੋਨ ਕਾਲਸ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸੇ ਦਰਮਿਆਨ 7:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ। 8 ਵਜੇ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ, ਜੋ 8:45 ਤੱਕ ਜਾਰੀ ਰਹੇਗਾ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਸਮਾਚਾਰ ਸੰਧਿਆ।

9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਾਤੀ 9 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9:15 ਵਜੇ ਸੁਣੋਗੇ ਪ੍ਰੋਗਰਾਮ ਆਪ ਕੇ ਲੀਏ, 9:30 ਵਜੇ ਛਾਇਆ ਗੀਤ, 10 ਵਜੇ ਆਜ ਕੇ ਫਨਕਾਰ ਤੇ 10:30 ਵਜੇ ਢਲਤੀ ਜਾਏ ਰਾਤ, ਤੇ ਰਾਤੀ 11 ਵਜੇ ਸਾਡੀ ਚੱਲ ਰਹੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 48 ਸਕਿੰਟ ਸਮਾਂ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਅੰਤਰਗਤ ਸਰਵਣ ਕਰਦੇ ਹਾਂ। ਪਹਿਲਾ ਸ਼ਬਦ ਭਾਈ ਬਲਦੇਵ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਦਾ ਗਾਇਨ ਕੀਤਾ ਹੋਇਆ।

ਪ੍ਰੋਗਰਾਮ ਅੰਮ੍ਰਿਤ ਵੇਲਾ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਦਿਓ ਇਜਾਜ਼ਤ, ਨਮਸਕਾਰ। FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:59 ਤੇ 49 ਸਕਿੰਟ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਆਕਾਸ਼ਵਾਣੀ FM ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਨੂੰ ਪੂਰੀ ਉਮੀਦ ਹੈ ਦੋਸਤੋ, ਤੁਸੀਂ ਅੱਜ ਦੀ ਸੋਹਣੀ ਸਵੇਰ ਵਾਂਗ ਬੜੇ ਤੰਦਰੁਸਤ, ਤਰੋ ਤਾਜ਼ਾ ਹੋਵੋਗੇ ਅਤੇ ਆਪਣੀ ਸੋਹਣੀ ਜਿਹੀ ਜ਼ਿੰਦਗਾਨੀ ਦਾ ਆਨੰਦ ਮਾਣ ਰਹੇ ਹੋਵੋਗੇ।

ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਕੁਝ ਕਰਨ ਦੀ ਕਲਾ ਕੁਝ ਕੀਤਿਆਂ ਨਾਲ ਹੀ ਆਉਂਦੀ ਹੈ। ਨਿਰਸੰਦੇਹ ਗਲਤੀਆਂ ਨਾਲ ਮਨੁੱਖ ਸਿੱਖਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਜੀਵਨ ਭਰ ਗਲਤੀਆਂ ਕਰਦਾ ਰਹੇ ਤੇ ਕਹੇ ਮੈਂ ਤਾਂ ਸਿੱਖ ਰਿਹਾ ਹਾਂ।

ਕੰਮ ਕਰਨ ਨਾਲ ਹੀ ਪਰਿਪੱਕਤਾ ਆਉਂਦੀ ਹੈ। ਇਸੇ ਕਰਕੇ ਸਿਆਣੇ ਕਹਿੰਦੇ ਨੇ, ਕੁਝ ਨਹੀਂ ਕਰੋਗੇ ਤਾਂ ਕੁਝ ਨਹੀਂ ਬਣੋਗੇ। ਕੰਮ ਤੋਂ ਬਿਨਾਂ ਗਿਆਨ ਬੋਝ ਹੈ। ਕਿਹਾ ਜਾਂਦਾ ਹੈ, ਜਿਨ੍ਹਾਂ ਮੁਸੀਬਤਾਂ ਤੋਂ ਅਸੀਂ ਡਰਦੇ ਹਾਂ ਉਹ ਮੁਸੀਬਤਾਂ ਘੱਟ ਹੀ ਵਾਪਰਦੀਆਂ ਨੇ। ਜੇ ਗੌਰ ਨਾਲ ਵੇਖੀਏ ਤਾਂ ਪਤਾ ਲੱਗੇਗਾ ਕਿ ਦੁਨੀਆ ਉਸਾਰੂ ਸੋਚ ਵਾਲੇ ਵਿਅਕਤੀਆਂ ਕਾਰਨ ਹੀ ਚੱਲ ਰਹੀ ਹੈ। ਉਤਸ਼ਾਹ ਦੀ ਵੀ ਲਾਗ ਲੱਗਦੀ ਹੈ।

ਮਨੁੱਖੀ ਮਨ ਵਿੱਚ ਉਪਜਣ ਵਾਲੀ ਹਰ ਕਲਪਨਾ ਸਾਕਾਰ ਕੀਤੀ ਜਾ ਸਕਦੀ ਹੈ, ਪਰ ਜੇ ਸਾਡੇ ਹੱਥ ਨਾਲ ਸਾਡੀ ਕਲਪਨਾ ਦਾ ਸਾਥ ਦੇਣ। ਜਿਹੋ ਜਿਹੀਆਂ ਮਨੁੱਖ ਦੀਆਂ ਸੋਚਾਂ ਹੁੰਦੀਆਂ ਹਨ, ਉਹੋ ਜਿਹੇ ਉਹਨਾਂ ਦੇ ਯਤਨ ਹੁੰਦੇ ਨੇ ਤੇ ਉਹੋ ਜਿਹੀ ਮਨੁੱਖ ਹੋ ਨਿਬੜਦੇ ਨੇ। ਵੇਖਣਾ ਤਾਂ ਇਹ ਹੈ ਕਿ ਤੁਸੀਂ ਪਹਾੜ ਨੂੰ ਚੜ੍ਹਨ ਦੀ ਦ੍ਰਿਸ਼ਟੀ ਨਾਲ ਵੇਖਦੇ ਹੋ ਕਿ ਡਿੱਗਣ ਦੇ ਡਰ ਨਾਲ, ਤੁਸੀਂ ਸਮੁੰਦਰ ਨੂੰ ਤੈਰਨ ਦੀ ਸੰਭਾਵਨਾ ਨਾਲ ਵੇਖਦੇ ਹੋ ਜਾਂ ਡੁੱਬ ਜਾਣ ਦੀ ਚਿੰਤਾ ਨਾਲ, ਤੁਸੀਂ ਇਮਤਿਹਾਨ ਵਿੱਚ ਪਾਸ ਹੋਣ ਦੀ ਆਸ ਨਾਲ ਬੈਠਦੇ ਹੋ ਜਾਂ ਫੇਲ ਹੋਣ ਦੇ ਸੰਸੇ ਨਾਲ। ਤੁਹਾਡੇ ਵਿੱਚ ਉਤਸ਼ਾਹ ਤੇ ਹੌਸਲਾ ਤੁਹਾਡੇ ਯਤਨਾਂ ਨਾਲ ਹੀ ਜਾਗੇਗਾ। ਕੋਈ ਵੀ ਸਮੱਸਿਆ ਉਸਾਰੂ ਸੋਚ ਸਾਹਮਣੇ ਲੰਮੇ ਸਮੇਂ ਤੱਕ ਟਿਕ ਨਹੀਂ ਸਕਦੀ। ਸੋ ਸਭ ਤੋਂ ਵੱਡੀ ਲੋੜ ਆਪਣੀ ਸੋਚ ਨੂੰ, ਆਪਣੇ ਦ੍ਰਿਸ਼ਟੀਕੋਣ ਨੂੰ, ਆਪਣੇ ਆਪ ਬਾਰੇ ਆਪਣੀ ਰਾਏ ਨੂੰ ਬਦਲਣ ਦੀ ਹੁੰਦੀ ਹੈ। ਤੇ ਫਿਰ ਬਸ, ਦੁਨੀਆ ਤੁਹਾਡੀ ਮੁੱਠੀ ਵਿੱਚ ਤੇ ਸਫਲਤਾ ਤੁਹਾਡੇ ਕਦਮਾਂ ਵਿੱਚ।

ਜੀ ਸਰੋਤਿਓ, ਤੇ ਹੁਣ ਪ੍ਰੋਗਰਾਮ ਦੇ ਤਹਿਤ ਵਧਦਿਆਂ ਅਗਲੇ ਪੜਾਅ ਵੱਲ। ਅੱਜ ਦਾ ਦਿਨ ਇਤਿਹਾਸ ਵਿੱਚ, ਅੱਜ 26 ਜੁਲਾਈ ਦਾ ਦਿਨ ਭਾਰਤ ਅਤੇ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਅੱਜ ਦੇ ਦਿਨ ਨਾਲ ਜੁੜੀਆਂ ਪ੍ਰਮੁੱਖ ਘਟਨਾਵਾਂ ਇਸ ਤਰ੍ਹਾਂ ਨੇ। 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਨੂੰ ਸਫਲਤਾਪੂਰਵਕ ਪੂਰਾ ਕਰਕੇ ਕਾਰਗਿਲ ਦੀਆਂ ਪਹਾੜੀਆਂ ਤੇ ਭਾਰਤੀ ਤਿਰੰਗਾ ਲਹਿਰਾਇਆ ਸੀ। ਇਹ ਦਿਨ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਸੂਰਬੀਰ ਜਵਾਨਾਂ ਦੀ ਸ਼ਹਾਦਤ ਤੇ ਵੀਰਤਾ ਨੂੰ ਸਮਰਪਿਤ ਹੈ। ਛੱਬੀ ਜੁਲਾਈ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਧਿਕਾਰਿਤ

YouTube ਚੈਨਲ ਸ਼ੁਰੂ ਕੀਤਾ ਗਿਆ ਸੀ ਜਿਸ ਨੇ ਨਾਗਰਿਕਾਂ ਨੂੰ ਸਰਕਾਰ ਨਾਲ ਸਿੱਧਾ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਛੱਬੀ ਜੁਲਾਈ 1956 ਨੂੰ ਮਿਸਰ ਦੇ ਰਾਸ਼ਟਰਪਤੀ ਗਮਾਲ ਅਬਦੇਲ ਨਾਸਿਰ ਨੇ ਵਿਸ਼ਵ ਵਪਾਰ ਲਈ ਬਹੁਤ ਮਹੱਤਵਪੂਰਨ ਸਮੁੰਦਰੀ ਰਸਤੇ ਸੁਏਜ਼ ਨਹਿਰ ਦਾ ਰਾਸ਼ਟਰੀਕਰਨ ਕੀਤਾ ਸੀ ਜਿਸ ਨਾਲ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵੱਡੀ ਹਲਚਲ ਮੱਚ ਗਈ ਸੀ। 26 ਜੁਲਾਈ 1956 ਨੂੰ ਮਾਲਦੀਵ ਨੇ ਬ੍ਰਿਟਿਸ਼ ਸ਼ਾਸਨ ਤੋਂ ਪੂਰੀ ਤਰ੍ਹਾਂ ਆਜ਼ਾਦੀ ਪ੍ਰਾਪਤ ਕੀਤੀ ਸੀ। ਅੱਜ ਦਾ ਦਿਨ ਮਾਲਦੀਵ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 26 ਜੁਲਾਈ 1908 ਨੂੰ ਅਮਰੀਕਾ ਵਿੱਚ ਵਿਸ਼ਵ ਦੀ ਪ੍ਰਸਿੱਧ ਜਾਂਚ ਏਜੰਸੀ FBI ਦੀ ਸਥਾਪਨਾ ਕੀਤੀ ਗਈ ਸੀ। ਇਹ ਤਾਂ ਸੀ ਅੱਜ ਦਾ ਦਿਨ ਇਤਿਹਾਸ ਵਿੱਚ, ਤੇ ਚਲਦੇ ਚਲਦੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਖਬਾਰੀ ਸੁਰਖੀਆਂ ਤੇ। ਪ੍ਰੀਖਿਆ ਨੀਟ ਵਿੱਚ ਹੋਈਆਂ ਗੜਬੜੀਆਂ ਅਤੇ ਧਾਂਦਲੀਆਂ ਦੇ ਵਿਰੋਧ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੇਂਦਰ ਸਰਕਾਰ ਨੇ ਸਰਕਾਰੀ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਤੇ ਨਕਲ ਰੋਕਣ ਲਈ ਸਖ਼ਤ ਸਜ਼ਾਵਾਂ ਵਾਲੇ ਨਵੇਂ ਬਿੱਲ ਦਾ ਖਰੜਾ ਤਿਆਰ ਕੀਤਾ ਹੈ। ਪੰਜਾਬ ਦੀਆਂ ਮੁੱਖ ਖਬਰਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦਾ ਐਲਾਨ। ਪੰਜਾਬ ਵਿਧਾਨ ਸਭਾ ਦਾ ਆਗਾਮੀ 13ਵਾਂ ਸੈਸ਼ਨ 3 ਅਗਸਤ ਤੋਂ ਸ਼ੁਰੂ ਕਰਨ ਲਈ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਤੇ ਅਗਲੀ ਖਬਰ ਹੈ ਜੀ ਮੌਸਮ ਵਿਭਾਗ ਦੀ। ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸਮੇਤ ਉੱਤਰੀ ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਗਲੀ ਖਬਰ ਹੈ ਜੀ ਖੇਡਾਂ ਬਾਰੇ। ਟੈਸਟ ਕ੍ਰਿਕਟ ਰਿਕਾਰਡ। ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣਨ ਦਾ ਮੀਲ ਪੱਥਰ ਹਾਸਲ ਕੀਤਾ ਹੈ।

ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:10 ਤੇ 30 ਸਕਿੰਟ। ਤੁਸੀਂ ਸੁਣ ਰਹੇ ਹੋ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੱਜਰੀ ਸਵੇਰ ਆਪਣੀ ਰੇਡੀਓ ਦੋਸਤ ਮਨਪ੍ਰੀਤ ਦੇ ਨਾਲ, ਤੇ ਹੁਣ ਵੇਲਾ ਹੋ ਰਿਹਾ ਸਿਲਸਿਲਾ ਪੈਗਾਮ ਦਾ। ਆਓ ਸੁਣਦੇ ਹਾਂ ਸਿਲਸਿਲਾ ਪੈਗਾਮ। ਪੇਸ਼ ਕਰ ਰਹੇ ਨੇ ਮਨਦੀਪ ਰਜੌਰਾ ਤੇ ਦੀਪਾ ਛਾਬੜਾ।

0: ਤੇ ਮਨਦੀਪ ਜੀ, ਸਭ ਤੋਂ ਪਹਿਲਾਂ ਜਿਹੜਾ ਪੈਗਾਮ ਸਾਡੇ ਕੋਲ ਆਇਆ, ਉਹਨਾਂ ਨੇ ਪਹਿਲਾਂ ਸਾਨੂੰ ਸਤਿਕਾਰ ਤੇ ਪਿਆਰ ਭਰੀ ਨਮਸਕਾਰ ਕਹੀ ਹੈ ਜੀ।
1: ਜੀ ਨਮਸਕਾਰ।
0: ਇਹ ਨੇ ਜੀ ਜਸਪਾਲ, ਗੈਰੀ, ਸਿਕੰਦਰ ਸੰਦੋਹਾ, ਬੂਟਾ ਤਗੜ, ਪ੍ਰਿਆ ਕਾਂਤਾ, ਮਾਨਸ ਮੌੜ ਮੰਡੀ ਤੋਂ।
1: ਜੀ ਕੀ ਲਿਖਦੇ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ?
0: ਜੀ ਇਹ ਲਿਖਦੇ ਨੇ, ਰੇਡੀਓ ਬਠਿੰਡਾ ਦਾ ਪ੍ਰੋਗਰਾਮ ਹੈ, 7 ਵਜੇ ਸੁਬਹ ਚੱਲਦਾ ਪੈਗਾਮ ਹੈ।
1: ਜੀ
0: ਵਧੀਆ ਸਰੋਤੇ ਜਿਹੜੇ ਖਤ ਪਾਉਂਦੇ ਨੇ ਪੈਗਾਮ ਨਾਲ ਚਾਰ ਚੰਦ ਲਾਉਂਦੇ ਨੇ।
1: ਜੀ ਬਿਲਕੁਲ, ਮਿੱਠੀ ਤੇ ਪਿਆਰੀ, ਵਧੀਆ ਆਵਾਜ਼ ਹੈ, ਨਾਗਿਨ ਫਿਲਮ ਵਾਲਾ ਜਿਵੇਂ ਸਾਜ ਹੈ,
0: ਸਾਡੇ ਖਤਾਂ ਨੂੰ ਪੜ ਕੇ ਸੁਣਾਉਂਦੇ ਨੇ ਭੈਣ ਵਿਜੇ, ਫੇਰ ਚਾਰ ਚੰਦ ਲਾਉਂਦੇ ਨੇ।
1: ਦੀਪਾ ਜੀ, ਅਗਲਾ ਪੈਗਾਮ ਸਾਨੂੰ ਇੱਥੇ ਪ੍ਰਾਪਤ ਹੋਇਆ ਹੈਗਾ ਜ਼ਿਲ੍ਹਾ ਫਾਜ਼ਿਲਕਾ ਪਿੰਡ ਘੁੜਿਆਣਾ ਤੋਂ, ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦਪਿੰਦਰ ਬਰਾੜ, ਗੁਰਸ਼ਬਦ ਬਰਾੜ, ਹਰਦੇਵ ਮਲਕਾਣਾ, ਇਹ ਆਪਣੀ ਇੱਕ ਰਚਨਾ ਭੇਜਦੇ ਨੇ। ਉਸ ਦਾ ਸਿਰਲੇਖ ਇਹਨਾਂ ਲਿਖਿਆ ਹੈ, ਉੱਠੋ ਪੰਜਾਬੀਓ ਸੁੱਤਿਓ, ਉੱਠੋ ਪੰਜਾਬੀਓ ਸੁੱਤਿਓ, ਉੱਠ ਹੰਬਲਾ ਮਾਰੋ, ਪੰਜਾਬ ਜਾਂਦਾ ਵੱਲ ਖਾਤਮੇ, ਇਸ ਨੂੰ ਸੰਭਾਲੋ, ਇਹ ਧਰਤੀ ਗੁਰੂਆਂ ਪੀਰਾਂ ਦੀ, ਯੋਧਿਆਂ ਅਤੇ ਫਕੀਰਾਂ ਦੀ, ਇਹਨੂੰ ਲੱਗ ਗਈ ਹੈ ਨਜ਼ਰ, ਤੁਸੀਂ ਇਹਦੀ ਨਜ਼ਰ ਉਤਾਰੋ, ਉੱਠੋ ਪੰਜਾਬੀਓ ਸੁੱਤਿਓ, ਉੱਠ ਹੰਬਲਾ ਮਾਰੋ। ਇੱਥੇ ਦਰਿਆ ਨਸ਼ਿਆਂ ਦੇ ਵਗਦੇ ਨੇ, ਨਾ ਵੇਚਣ ਤੋਂ ਕੋਈ ਡਰਦੇ ਨੇ, ਨੌਜਵਾਨ ਪੁੱਤ ਮਾਵਾਂ ਦੇ ਮਰਦੇ ਨੇ, ਮਾਵਾਂ ਦੇ ਪੁੱਤ ਬਚਾਓ, ਮਾਵਾਂ ਦੇ ਪੁੱਤ ਬਚਾ ਲਓ, ਉੱਠੋ ਪੰਜਾਬੀਓ ਸੁੱਤਿਓ, ਹੰਬਲਾ ਮਾਰੋ। ਇੱਥੇ ਰਿਸ਼ਵਤ ਹੇਰਾ ਫੇਰੀ ਹੈ, ਹੁੰਦੀ ਕੰਮਾਂ ਵਿੱਚ ਦੇਰੀ ਹੈ, ਪੈਸਾ ਚੱਲਦਾ ਵਾਂਗ ਹਨੇਰੀ ਹੈ, ਇਸ ਨੂੰ ਠੱਲ ਪਾ ਲਓ, ਉੱਠੋ ਪੰਜਾਬੀਓ ਸੁੱਤਿਓ, ਉੱਠੋ ਹੰਬਲਾ ਮਾਰੋ। ਜੀ ਬਹੁਤ ਵਧੀਆ ਰਚਨਾ ਜਿਹੜੀ ਹੈ ਇਹਨਾਂ ਨੇ ਭੇਜੀ ਹੈ। ਜੀ
0: ਮੇਰੇ ਕੋਲ ਇੱਕ ਪੈਗਾਮ ਹੈ ਜਿਹੜਾ ਕਿ ਮੈਂ ਆਪਣੀਆਂ ਸਾਰੀਆਂ ਮਾਵਾਂ ਨੂੰ, ਭੈਣਾਂ ਨੂੰ ਡੈਡੀਕੇਟ ਕਰਨਾ ਚਾਹੁੰਦੀ ਹਾਂ। ਸਾਰੇ ਰੁੱਖਾਂ ਦੀ ਠੰਡੀ ਹਵਾ ਵਰਗੀ, ਨੀ ਤੂੰ ਚੁੱਲ੍ਹੇ ਤੇ ਧਰੀ ਚਾਹ ਵਰਗੀ, ਕਿਸੇ ਹਾਰੇ ਨੂੰ ਹੌਸਲੇ ਦੇ ਜੀਣ ਲਾ ਦੇਵੇਂ, ਕਿਸੇ ਹਾਰੇ ਨੂੰ ਹੌਸਲਾ ਦੇਵੇਂ ਤੇ ਜੀਣ ਲਾ ਦੇਵੇਂ, ਤੂੰ ਲੱਗੇ ਕਿਸਮਤ ਦੀ ਬਾਂਹ ਵਰਗੀ, ਤੂੰ ਲੱਗੇ ਕਿਸਮਤ ਦੀ ਬਾਂਹ ਵਰਗੀ।
1: ਜੀ ਬਹੁਤ ਅੱਛੇ, ਬਹੁਤ ਵਧੀਆ ਪੈਗਾਮ ਤੇ ਮਾਂ ਦੇ ਨਾਮ ਤੁਸੀਂ ਲਿਖਿਆ। ਜੀ ਤੁਸੀਂ ਮਾਵਾਂ ਦੀ ਗੱਲ ਕੀਤੀ ਤਾਂ ਸਾਡੇ ਸਰੋਤੇ ਜਿਹੜੇ ਆ ਉਹ ਭੈਣਾਂ ਨੂੰ ਕਿਵੇਂ ਭੁੱਲ ਸਕਦੇ ਨੇ? ਚਰਨਜੀਤ ਟੇਲਰ ਖੋਖਰ ਮੁਕਤਸਰ ਸਾਹਿਬ ਤੋਂ ਲਿਖ ਰਹੇ ਨੇ, ਭੈਣਾਂ ਛੋਟੀਆਂ ਹੋਣ ਜਾਂ ਵੱਡੀਆਂ, ਪਰ ਵੀਰਾਂ ਲਈ ਮਾਂ ਬਰਾਬਰ ਹੁੰਦੀਆਂ ਨੇ, ਵੀਰੇ ਛੋਟੇ ਹੋਣ ਜਾਂ ਵੱਡੇ, ਪਰ ਭੈਣਾਂ ਲਈ ਔਲਾਦ ਬਰਾਬਰ ਹੁੰਦੇ ਨੇ, ਭੈਣਾਂ ਕੁਵਾਰੀਆਂ ਹੋਣ ਜਾਂ ਵਿਆਹੀਆਂ, ਪੇਕੇ ਸਕੂਨੀ ਥਾਂ ਤੇ ਗੂੜੇ ਸਾਖ ਬਰਾਬਰ ਹੁੰਦੇ ਨੇ, ਵੀਰ ਵਿਆਹੇ ਹੋਣ ਜਾਂ ਕੁਵਾਰੇ, ਭੈਣਾਂ ਲਈ ਮਾਣ ਬਰਾਬਰ ਹੁੰਦੇ ਨੇ। ਜੀ ਬਹੁਤ ਅੱਛੀ ਰਚਨਾ ਜਿਹੜੀ ਹੈ ਇਹਨਾਂ ਲਿਖ ਭੇਜੀ, ਤੇ ਸੱਚ ਇਸ ਤਰ੍ਹਾਂ ਦੀਆਂ ਰਚਨਾਵਾਂ ਜਾਂ ਅਜਿਹੀਆਂ ਗੱਲਾਂ ਜਿਹੜੀਆਂ ਉਹ ਭੈਣ ਭਰਾ ਦਾ ਪਿਆਰ ਹਮੇਸ਼ਾ ਪੀੜਾ ਕਰਦੀਆਂ ਰਹਿਣਗੀਆਂ।
0: ਜੀ ਭੈਣ ਭਰਾਵਾਂ ਦਾ ਪਿਆਰ ਏਦਾਂ ਹੀ ਬਣੇ ਰਹੇ, ਤੇ ਅੱਗੇ ਮਨਦੀਪ ਜੀ ਰੱਖੜੀ ਦਾ ਤਿਉਹਾਰ ਵੀ ਆ ਰਿਹਾ, ਤੇ ਦੇਖੋ ਭੈਣਾਂ ਲਈ ਪੈਗਾਮ ਹੁਣੇ ਹੀ ਆਣੇ ਸ਼ੁਰੂ ਹੋ ਗਏ ਨੇ।
1: ਜੀ ਬਿਲਕੁਲ, ਕਿਉਂਕਿ ਭਰਾ ਜਿਹੜੇ ਨੇ ਉਹ ਭੈਣਾਂ ਨੂੰ ਬਿਲਕੁਲ ਨਹੀਂ ਭੁੱਲਦੇ, ਉਹਨਾਂ ਲਈ ਹਮੇਸ਼ਾ ਇੱਕ ਮਾਹੌਲ ਬਣਾਈ ਰੱਖਦੇ ਨੇ, ਉਹਨਾਂ ਦਾ ਸਵਾਗਤ ਹੈ ਉਹ ਬਹੁਤ ਪਹਿਲਾਂ ਤੋਂ ਕਰਨ ਲੱਗ ਜਾਂਦੇ ਨੇ, ਜਿਵੇਂ ਕਿ ਇਸ ਪੈਗਾਮ ਰਾਹੀਂ ਸਾਡੇ ਸਰੋਤੇ ਹੁਣ ਸਾਰੀਆਂ ਹੀ ਭੈਣਾਂ ਦਾ ਸਵਾਗਤ ਕਰ ਰਹੇ ਨੇ।
0: ਜੀ ਸਤਿ ਸ਼੍ਰੀ

0: ਕਾਲ ਤੇ ਨਮਸਕਾਰ ਨਾਲ ਪਹੁੰਚੇ ਨੇ ਗੁਰਬਚਨ ਸਿੰਘ ਜੱਸੀ, ਗਲੀ ਨੰਬਰ 18 ਭਾਗੂ ਰੋਡ ਬਠਿੰਡਾ ਤੋਂ, ਨਾਲ ਇਹਨਾਂ ਦੀ ਪਤਨੀ ਬਲਜੀਤ ਕੌਰ, ਬੇਟੇ ਰੂਪ ਸਿੰਘ, ਬਸੰਤ, ਜਸਪ੍ਰੀਤ ਕੌਰ, ਨੂਰਾਨੀ ਦਿਲਜੋਤ, ਦਿਲਬਾਜ਼, ਪੋਤਰੇ ਮਨਦੀਪ ਸਿੰਘ, ਪ੍ਰਤਾਪ ਨਗਰ ਪਟਿਆਲ ਤੇ ਸਾਰਾ ਗਰੇਵਾਲ ਪਰਿਵਾਰ, ਜਸਵਿੰਦਰ ਸਿੰਘ ਬਾਗਾ ਪੁਰਾਣਾ ਤੇ ਸਾਰਾ ਗਰੇਵਾਲ ਪਰਿਵਾਰ, ਇਹ ਸਾਰੇ ਮਿਲ ਕੇ ਮਨਦੀਪ ਜੀ ਇੱਕ ਪੈਗਾਮ ਬੜਾ ਸੋਹਣਾ ਸਾਨੂੰ ਭੇਜ ਰਹੇ ਨੇ। ਅਨਮੋਲ ਬਚਨ, ਸਤਿਗੁਰ ਦੀ ਸੇਵਾ ਸਫਲ ਹੈ ਜੇਕਰ ਕੋਈ ਕਰੇ ਚਿੱਤ ਲਾਏ, ਤੇ ਉਸ ਤੋਂ ਬਾਅਦ ਇਹ ਲਿਖਦੇ ਨੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜੀ। ਨਾਲ ਹੀ ਲਿਖਦੇ ਨੇ ਪੁੱਤ ਵੰਡਾਉਣ ਜ਼ਮੀਨਾਂ ਤੀਆਂ ਦੁੱਖ ਵੰਡਾਉਂਦੀਆਂ ਨੇ, ਤੇ ਇਸ ਤੋਂ ਇਲਾਵਾ ਲਿਖ ਰਹੇ ਨੇ ਅੱਜ ਦਾ ਕੰਮ ਕੱਲ ਤੇ ਨਾ ਛੱਡੋ
1: ਜੀ। ਬਹੁਤ ਵਧੀਆ ਵਿਚਾਰ ਇਹਨਾਂ ਨੇ ਸਵੇਰੇ ਸਵੇਰੇ ਪੇਸ਼ ਕੀਤੇ, ਅਜਿਹੇ ਵਿਚਾਰ ਸਾਡਾ ਦਿਨ ਬਣਾ ਦਿੰਦੇ ਨੇ, ਤੇ ਵੈਸੇ ਵੀ ਸੱਜਰੀ ਸਵੇਰ ਦੀ ਸ਼ੁਰੂਆਤ ਵੀ ਅਸੀਂ ਇੱਕ ਵਿਚਾਰ ਦੇ ਨਾਲ ਕਰਦੇ ਹਾਂ, ਤੇ ਅੱਜ ਸਾਡੇ ਕੋਲ ਕਾਫੀ ਵਿਚਾਰ ਇਹਨਾਂ ਦੀ ਰਚਨਾ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਗਏ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੀਪਾ ਜੀ, ਅਗਲੀ ਇੱਕ ਰਚਨਾ ਸਾਡੇ ਕੋਲ ਹਾਸੇ ਭਰਪੂਰ ਨਛੱਤਰ ਸਿੰਘ ਪਿੰਡ ਲਾਲਬਾਈ ਤੋਂ ਭੇਜ ਰਹੇ ਨੇ। ਲਿਖਦੇ ਨੇ ਅਸੀਂ ਸਿਰ ਦੇ ਵਾਲ ਕਟਾਉਣੇ ਸੀ, ਕਟਿੰਗ ਵਾਲੀ ਦੁਕਾਨ ਤੇ ਜਾ ਬੈਠੇ, ਉਹਨੂੰ ਕਿਹਾ ਜੀ ਜਲਦੀ ਜਲਦੀ ਵਾਲ ਕੱਟ ਦਿਓ। ਉਹਨੇ ਚੱਕਿਆ ਉਸ ਤਰ੍ਹਾਂ ਤੇ 2 ਮਿੰਟਾਂ 'ਚ ਕੰਮ ਮੁਕਾ ਦਿੱਤਾ। ਤੁਹਾਨੂੰ ਕੀ ਦੱਸਾਂ ਸਰੋਤਿਓ, ਉੱਥੇ ਜਦੋਂ ਮੈਂ ਸ਼ੀਸ਼ੇ ਵੱਲ ਮੂੰਹ ਵੇਖਿਆ ਤਾਂ ਸਿਰ ਤਾਂ ਉਹਨੇ ਪਿੱਤਲ ਦੀ ਪਤੀਲੀ ਵਰਗਾ ਬਣਾ ਦਿੱਤਾ। ਇੱਕ ਕੰਮ ਵਧੀਆ ਹੋ ਗਿਆ, ਕੰਘਾ ਭਾਲਣ ਦੀ ਲੋੜ ਨਹੀਂ ਪੈਂਦੀ, ਕੰਘਾ ਭਾਲਣ ਦਾ ਕੰਮ ਮੁਕਾ ਦਿੱਤਾ, ਤੇ ਫਿਰ ਸਭ ਤੋਂ ਫਾਇਦਾ ਇਹ ਹੋ ਗਿਆ ਕਿ ਸਿਰ ਦੀਆਂ ਜੂਆਂ ਜਿਹੜੀਆਂ ਸੀ ਉਹ ਗੱਡੀ ਚੜਾ ਦਿੱਤੀਆਂ। ਪ੍ਰੋਗਰਾਮ ਪੈਗਾਮ ਦੇ ਵਿੱਚ ਮੇਰਾ ਇਹ ਪੈਗਾਮ ਸ਼ਾਮਿਲ ਕਰ ਲਿਓ ਜੀ। ਨਛੱਤਰ ਸਿੰਘ ਜੀ, ਤੁਸੀਂ ਬਹੁਤ ਵਧੀਆ ਰਚਨਾ ਭੇਜੀ।
0: ਨਛੱਤਰ ਸਿੰਘ ਜੀ ਨੇ ਰਚਨਾ ਬਹੁਤ ਅੱਛੀ ਭੇਜੀ, ਸਾਨੂੰ ਹਸਾ ਕੇ ਇਹਨਾਂ ਨੇ ਸਾਡਾ ਖੂਨ ਵੀ ਵਧਾਤਾ, ਤੇ ਸਾਡੇ ਸਰੋਤੇ ਜਿਹੜਾ ਵੀ ਪੈਗਾਮ ਸਾਨੂੰ ਭੇਜਦੇ ਆ ਅਸੀਂ ਉਸ ਨੂੰ ਸ਼ਾਮਿਲ ਕਰਦੇ ਹਾਂ। ਤੇ ਸਰੋਤਿਓ, ਕੋਸ਼ਿਸ਼ ਕਰਿਆ ਕਰੋ ਕੋਈ ਰਚਨਾਵਾਂ ਕੋਈ ਕਵਿਤਾਵਾਂ ਆਪਣੀਆਂ ਭੇਜੋ ਸਾਨੂੰ, ਹੈ ਨਾ, ਪੈਗਾਮ ਪ੍ਰੋਗਰਾਮ ਤੁਹਾਡੇ ਪੈਗਾਮਾਂ ਨਾਲ ਹੀ ਖੂਬਸੂਰਤ ਬਣਦਾ। ਤੇ ਅੱਗੇ ਜੀ ਪ੍ਰਗਟ ਸਿੰਘ ਢਿੱਲੋਂ ਜੀ ਨੇ ਹਾਜ਼ਰੀ ਲਵਾਈ ਹੈ ਜੀ ਪੈਗਾਮ ਦੇ ਵਿੱਚ, ਤੇ ਨਾਲ ਉਹਨਾਂ ਦੇ ਨੇ ਜਥੇਦਾਰ ਪਿਆਰਾ ਸਿੰਘ, ਕੋਟ ਸ਼ਮੀਰ, ਸੁਖਦੀਪ ਸਿੰਘ ਗਿੱਲ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ
1: ਜੀ।
0: ਤੇ ਲਿਖਦੇ ਨੇ ਸਾਰੇ ਆਖਦੇ ਜ਼ਮੀਨਾਂ ਨਹੀਂ ਨਾਲ ਕਿਸੇ ਜਾਣੀਆਂ, ਫੇਰ ਵੀ ਜ਼ਮੀਨਾਂ ਲਈ ਲੜਾਈਆਂ ਹੁੰਦੀਆਂ
1: ਜੀ।
0: ਦਿੰਦੀਆਂ ਉਜਾੜ ਇਹ ਪਰਿਵਾਰ ਵਸਦੇ ਨੂੰ, ਨਾਲ ਧੱਕੇ ਦੇ ਜ਼ਮੀਨਾਂ ਜੋ ਨੇ ਬਾਹੀਆਂ ਹੁੰਦੀਆਂ। ਲੱਗਦੇ ਕਚਹਿਰੀਆਂ ਚ ਮੇਲੇ ਜ਼ਿਮੀਦਾਰਾਂ ਦੇ, ਸਿਰਾਂ ਤੇ ਦੁਪੱਟੇ ਚਿੱਟੇ ਪੈਂਦੇ ਮੁਟਿਆਰਾਂ ਦੇ। ਉੱਡੇ ਹਾਸੇ ਖੁਸ਼ੀਆਂ ਨੇ ਸੈਣੀ ਬੇਲੀ ਵਾਲੀਆਂ, ਲਾਲਚ ਦੇ ਨਾਗ ਪੈਰ ਘਰ ਜਿਹੜੇ ਪਾ ਲਿਆ, ਮਿਲਿਆ ਨਾ ਕੁਝ ਬਰਬਾਦੀ ਤੋਂ ਬਿਨਾਂ, ਜਿੱਥੇ ਲਾਲਚ ਨੇ ਨਜ਼ਰਾਂ ਵਿਛਾਈਆਂ ਹੁੰਦੀਆਂ। ਸਾਰੇ ਆਖਦੇ ਜ਼ਮੀਨਾਂ ਨਹੀਂ ਨਾਲ ਕਿਸੇ ਜਾਣੀਆਂ, ਫੇਰ ਵੀ ਜ਼ਮੀਨਾਂ ਲਈ ਲੜਾਈਆਂ ਹੁੰਦੀਆਂ। ਬਹੁਤ ਅੱਛਾ ਸੁਨੇਹਾ ਇਹਨਾਂ ਦਾ ਮਨਦੀਪ ਜੀ, ਕਿ ਲੜਾਈਆਂ ਨਹੀਂ ਕਰਨੀਆਂ ਚਾਹੀਦੀਆਂ, ਹੈ ਨਾ, ਜ਼ਮੀਨਾਂ ਜਾਇਦਾਦ ਸਾਡੇ ਨਾਲ ਨਹੀਂ ਜਾਂਦੀ, ਪਰ ਫੇਰ ਵੀ ਅਸੀਂ ਲੜਦੇ ਹਾਂ, ਤੇ ਇਹ ਸੁਨੇਹਾ ਇਹਨਾਂ ਦਾ ਸਾਨੂੰ ਬਹੁਤ ਵਧੀਆ ਲੱਗਿਆ
1: ਜੀ। ਬਿਲਕੁਲ, ਪਰਿਵਾਰ ਜਿੰਨੇ ਹੁੰਦੇ ਆ, ਕਹਿੰਦੇ ਹੁੰਦੇ ਆ ਜਾਇਦਾਦ ਦੀ ਓਨੀ ਹੀ ਵੰਡ ਵੀ ਹੁੰਦੀ ਹੈ, ਪਰ ਅਸੀਂ ਇਹ ਗੱਲ ਮੰਨੀਏ ਕਿ ਵੰਡ ਵੇਲੇ ਥੋੜਾ ਜਿਹਾ ਦਿਖਾਇਆ ਗਿਆ ਲਾਲਚ ਜਿਹੜਾ ਹੈ ਉਹ ਵੱਡਾ ਨੁਕਸਾਨ ਕਰ ਸਕਦਾ ਹੈ। ਜਦੋਂ ਕਿਤੇ ਪਰਿਵਾਰਾਂ 'ਚ ਵੰਡ ਹੁੰਦੀ ਹੈ ਤਾਂ ਦੋਨੇ ਹੀ ਧਿਰਾਂ ਜੇਕਰ ਵਡੱਪਣ ਦਿਖਾਉਣ, ਵੱਡਾ ਦਿਲ ਕਰਕੇ ਉਸ ਵੰਡ ਨੂੰ ਸਵੀਕਾਰ ਕਰਨ, ਤੇ ਚੰਗਾ ਰਹੇਗਾ।
0: ਤੇ ਮੇਰੇ ਕੋਲ ਇਸ ਦੇ ਨਾਲ ਮਿਲਦਾ ਜੁਲਦਾ ਇੱਕ ਸ਼ੇਅਰ ਹੈ ਜੀ। ਬੜੇ ਕੀਮਤੀ ਨੇ ਪਲ ਫਿਕਰਾਂ ਦੇ ਵਿੱਚ ਰੋਲ ਨਾ, ਬੜੇ ਕੀਮਤੀ ਨੇ ਪਲ ਫਿਕਰਾਂ ਵਿੱਚ ਰੋਲ ਨਾ, ਇਸ ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਖੁਸ਼ੀਆਂ ਸਾਨੂੰ ਆਕਾਸ਼ਵਾਣੀ ਬਠਿੰਡਾ ਦਿੰਦਾ ਹੈ, ਹਰ ਇੱਕ ਪ੍ਰੋਗਰਾਮ ਦੇ ਵਿੱਚ ਖੁਸ਼ੀਆਂ ਬਿਖੇਰਦਾ ਹੈ, ਤੇ ਸਾਡੇ ਸਰੋਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਖੁਸ਼ੀਆਂ ਲੈਣ, ਖੁਸ਼ੀਆਂ ਦੇਣ ਪਹੁੰਚਦੇ ਰਹਿੰਦੇ ਨੇ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਤੇ ਸਾਰਾ ਹੀ ਵਰਮਾ ਪਰਿਵਾਰ ਸਾਨੂੰ ਲਿਖ ਭੇਜ ਰਿਹਾ ਹੈ। ਆਵਾਜ਼ਾਂ ਦਾ ਇਹ ਸਫ਼ਰ ਕਦੇ ਰੁਕਦਾ ਨਹੀਂ, ਰੇਡੀਓ ਹਰ ਦਿਲ ਵਿੱਚ ਆਪਣਾ ਘਰ ਬਣਾਉਂਦਾ ਰਹਿੰਦਾ ਹੈ। ਨਾ ਚਿਹਰਾ ਨਾ ਪਛਾਣ ਦੀ ਲੋੜ ਪੈਂਦੀ ਹੈ, ਰੇਡੀਓ ਦੀ ਮਿੱਠੀ ਆਵਾਜ਼ ਹੀ ਦਿਲ ਬਹਿਲਾਉਂਦੀ ਰਹਿੰਦੀ ਹੈ। ਜਦੋਂ ਖਾਮੋਸ਼ੀ ਬਹੁਤ ਕੁਝ ਕਹਿਣ ਲੱਗ ਪਏ, ਉਦੋਂ ਰੇਡੀਓ ਮੁਸਕਰਾ ਕੇ ਦਿਲ ਦਾ ਹਾਲ ਸੁਣਾ ਦਿੰਦਾ ਹੈ। ਸਮਾਂ ਬਦਲਦਾ ਰਿਹਾ, ਸਾਧਨ ਬਦਲਦੇ ਰਹੇ, ਪਰ ਰੇਡੀਓ ਦਾ ਜਾਦੂ ਅੱਜ ਵੀ ਉਹੀ ਹੈ। ਰੇਡੀਓ ਦੀ ਹਰ ਧੁਨ ਇਹੀ ਸੁਨੇਹਾ ਦੇ ਜਾਂਦੀ ਹੈ, ਮੁਹੱਬਤ ਵੰਡੋ, ਮੁਸਕਾਨਾਂ ਵੰਡੋ, ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਰਮਨ ਵਰਮਾ ਜੀ ਨੇ ਬਹੁਤ ਵਧੀਆ ਆਖਿਆ, ਤੇ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਸਰੋਤੇ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਤਾਂ ਸੁਹੱਪਣ ਮਹਿਸੂਸ ਕਰਦੇ ਹੀ ਹੋਣਗੇ ਜਦੋਂ ਉਹ ਸਾਨੂੰ ਇੰਨੀ ਵਧੀਆ ਰਚਨਾਵਾਂ ਲਿਖ ਭੇਜਦੇ ਨੇ
0: ਜੀ। ਬਿਲਕੁਲ, ਇਹਨਾਂ ਦੀ ਰਚਨਾ ਤੋਂ ਨਾ ਮੈਨੂੰ ਮਨਦੀਪ ਜੀ ਇੱਕ ਗੱਲ ਯਾਦ ਆ ਗਈ ਕਿ ਇੱਕ ਵਾਰ ਮੈਂ ਇੱਕ ਆਰਟੀਕਲ ਵੀ ਪੜ੍ਹਿਆ ਸੀ ਕਿ ਸਾਡੇ ਜਿਹੜੇ ਬਜ਼ੁਰਗ ਹੁੰਦੇ ਆ ਨਾ, ਉਹਨਾਂ ਨੂੰ ਇੰਝ ਲੱਗਦਾ ਕਿ ਉਹ ਇਕੱਲੇ ਨਹੀਂ ਹੈ, ਤੇ ਉਹ ਇਕੱਲਾਪਨ ਉਹਨਾਂ ਦਾ ਦੂਰ ਕਰ ਦਿੱਤਾ ਆਕਾਸ਼ਵਾਣੀ FM ਬਠਿੰਡਾ ਨੇ
1: ਜੀ। ਬਿਲਕੁਲ, ਤੁਸੀਂ ਸਹੀ ਆਖਿਆ
0: ਮਨਦੀਪ ਜੀ। ਅਗਲਾ ਪੈਗਾਮ ਤੁਸੀਂ ਸੋਚੋ, ਬਹੁਤ ਛੋਟੇ ਛੋਟੇ ਬੱਚਿਆਂ ਨੇ

0: ਭੇਜਿਆ
1: ਜੀ
0: ਜੀ, ਇਹ ਬੱਚੇ ਪੜ੍ਹਦੇ ਨੇ ਤੀਜੀ ਤੇ ਚੌਥੀ ਜਮਾਤ ਦੇ ਵਿੱਚ, ਤੇ ਨਾਨਾ ਜੀ ਇਹਨਾਂ ਦੇ ਇਹਨਾਂ ਨਾਲ ਨੇ। ਇਹਨਾਂ ਦੇ ਨਾਨਾ ਜੀ ਦਾ ਨਾਂ ਹੈ ਜਗਜੀਤ ਮੱਟੂ
1: ਜੀ।
0: ਇਹਨਾਂ ਦੇ ਪੈਗਾਮ ਦਾ ਵਿਸ਼ਾ ਹੈ ਚੁੱਪ। ਕਈ ਵਾਰ ਚੁੱਪ ਰਹਿਣਾ ਵੀ ਇੱਕ ਬਿਹਤਰੀਨ ਜਵਾਬ ਹੁੰਦਾ ਹੈ, ਜੋ ਸਾਹਮਣੇ ਵਾਲੇ ਨੂੰ ਇਹ ਅਹਿਸਾਸ ਦੇ ਜਾਵੇ ਕਿ ਉਸਨੇ ਕੁਝ ਤਾਂ ਗਲਤ ਕੀਤਾ ਹੈ।
1: ਕੀ ਬਾਤ ਹੈ ਜੀ, ਬਹੁਤ ਖੂਬ। ਇਹ ਪੈਗਾਮ ਭੇਜਣ ਵਾਲੇ ਸਾਡੇ ਜੋ ਬੱਚੇ ਨੇ ਉਹਨਾਂ ਦੇ ਵਿੱਚ ਨਾਂ ਜਿਹੜੇ ਹੈ
0: ਜੀ, ਤੇ ਇਸ ਪਰਿਵਾਰ ਦਾ ਮੈਂ ਨਾਂ ਸ਼ਾਮਲ ਕਰਨਾ ਚਾਹੂੰਗੀ। ਬਲਾਕੀ ਪੱਤੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ, ਕਿਰਤ ਸੰਧੂ ਤੇ ਤਪੂਰਾ ਮੱਲ।
1: ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਦਰਸ਼ਨ ਸਿੰਘ ਪਥਰਾਲਾ, ਅਵਤਾਰ ਸਿੰਘ ਘੁਮਿਆਰਾ ਖੇੜਾ ਵੀ ਸਾਨੂੰ ਪੈਗਾਮ ਦੇ ਵਿੱਚ ਇੱਕ ਰਚਨਾ ਭੇਜ ਰਹੇ ਨੇ। ਅਸੀਂ ਫੁੱਲ ਤਾਂ ਨਹੀਂ ਪਰ ਫਿਰ ਵੀ ਮਹਿਕਣਾ ਜਾਣਦੇ ਹਾਂ, ਬਿਨਾਂ ਰੋਏ ਗਮ ਭੁੱਲਣਾ ਜਾਣਦੇ ਹਾਂ। ਲੋਕ ਖੁਸ਼ ਹੁੰਦੇ ਨੇ ਸਾਡੇ ਤੋਂ ਕਿਉਂਕਿ ਅਸੀਂ ਬਿਨਾਂ ਮਿਲੇ ਸਾਰੇ ਰਿਸ਼ਤੇ ਨਿਭਾਉਣਾ ਜਾਣਦੇ ਹਾਂ ਜੀ। ਇਹਨਾਂ ਨੇ ਬਿਲਕੁਲ ਇਹ ਸਾਡੇ ਰਿਸ਼ਤੇ ਦੀ ਗੱਲ ਕਰ ਦਿੱਤੀ ਹੈ ਦੀਪਾ ਜੀ, ਆਕਾਸ਼ਵਾਣੀ ਦੀ ਤੇ ਸਾਡੇ ਸਰੋਤਿਆਂ ਦੇ ਰਿਸ਼ਤੇ ਦੀ।
0: ਜੀ ਜੀ, ਸਾਡਾ ਤੇ ਸਾਡੇ ਸਰੋਤਿਆਂ ਦਾ ਜੀ ਬਹੁਤ ਗੂੜਾ ਰਿਸ਼ਤਾ ਹੈ, ਤੇ ਕਦੇ ਇਸ ਰਿਸ਼ਤੇ ਨੂੰ ਨਜ਼ਰ ਨਾ ਲੱਗੇ। ਕਹਿੰਦੇ ਜੀ, ਜ਼ਿੰਦਗੀ ਵਿੱਚ ਬਾਰ ਬਾਰ ਸਹਾਰਾ ਨਹੀਂ ਮਿਲਦਾ, ਬਾਰ ਬਾਰ ਕੋਈ ਜਾਨ ਤੋਂ ਪਿਆਰਾ ਨਹੀਂ ਮਿਲਦਾ, ਜੋ ਕੋਲ ਹੈ ਉਸ ਨੂੰ ਸੰਭਾਲ ਕੇ ਰੱਖੋ, ਕਿਉਂਕਿ ਜੋ ਇੱਕ ਵਾਰ ਖੋ ਜਾਵੇ ਉਹ ਦੁਬਾਰਾ ਨਹੀਂ ਮਿਲਦਾ।
1: ਬਿਲਕੁਲ ਜੀ ਬਿਲਕੁਲ, ਤੁਸੀਂ ਸਹੀ ਆਖਿਆ। ਤੇ ਦੁਬਾਰਾ ਸਾਨੂੰ ਸਾਡੇ ਸਰੋਤੇ ਜਿਹੜੇ ਹੈ ਪੈਗਾਮ ਦੇ ਵਿੱਚ ਅਗਲੇ ਹਫਤੇ ਹੀ ਮਿਲਣਗੇ। ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਕੋਲੇ ਪੈਗਾਮ ਪਹੁੰਚ ਰਹੇ ਨੇ, ਅਸੀਂ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਗਲਾ ਪੈਗਾਮ ਦੀਪਾ ਜੀ,
0: ਇਹ ਨੇ ਜੀ ਜੀ ਟੀਵੀ ਮਾਰਕੀਟ ਅਹਿਮਦਗੜ੍ਹ ਮੰਡੀ ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਫੀਆ, ਜਾਵੇਦ ਅੰਸਾਰੀ ਤੇ ਸਾਰੇ ਸਾਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ। ਇਹ ਕਹਿੰਦੇ ਨੇ ਜੀ, ਜੇਕਰ ਸਾਹਮਣੇ ਹੋਵੇ ਤਾਂ ਗੱਲ ਕਰੀਏ, ਖੋਰੇ ਅਰਸ਼ ਤੇ ਬੈਠ ਕੇ ਕੀ ਕਰਦਾ, ਇਹ ਦੁਨੀਆ ਬਣਾ ਕੇ ਕਮੰਡ ਐਡਾ, ਜਿੱਥੇ ਡੁੱਬ ਕੇ ਮਰਨ ਨੂੰ ਜੀ ਕਰਦਾ।
1: ਜੀ, ਅਸੀਂ ਮਰਨ ਮਰਾਉਣ ਦੀਆਂ ਗੱਲਾਂ ਨਹੀਂ ਕਰਨੀਆਂ, ਅਸੀਂ ਮਰਾਂਗੇ ਪਰ ਜਿਉਣ ਤੋਂ ਬਾਅਦ।
0: ਜ਼ਿੰਦਗੀ ਨੂੰ ਪਲ ਪਲ ਜੀਏ, ਜੋ ਮਿਲਿਆ ਉਸਦਾ ਸ਼ੁਕਰ ਮਨਾਈਏ, ਤੇ ਜੋ ਨਹੀਂ ਮਿਲਿਆ ਉਹਦੇ ਲਈ ਕੋਸ਼ਿਸ਼ ਕਰਦੇ ਰਹੀਏ ਜੀ। ਅੱਗੇ ਜੀ ਰਾਮਜੀਤ ਖੰਗੂੜਾ ਬਠਿੰਡਾ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਤੇ ਨਾਲ ਹੀ ਕਹਿੰਦੇ ਨੇ, ਚਿੰਤਾ ਕਰਨ ਨਾਲ ਕੱਲ ਨਹੀਂ ਬਦਲਦਾ ਪਰ ਅੱਜ ਦਾ ਸਕੂਨ ਜ਼ਰੂਰ ਖੋ ਜਾਂਦਾ ਹੈ। ਜੋ ਤੁਹਾਡੇ ਵਸ ਵਿੱਚ ਹੈ ਉਸ ਤੇ ਧਿਆਨ ਦਿਓ, ਬਾਕੀ ਪਰਮਾਤਮਾ ਤੇ ਛੱਡ ਦਿਓ, ਦੇਖਣਾ ਬੋਝ ਹਲਕਾ ਤੇ ਰਸਤਾ ਆਸਾਨ ਲੱਗੇਗਾ ਜੀ। ਰਾਮਜੀਤ ਖੰਗੂੜਾ ਜੀ, ਬਿਲਕੁਲ ਸਹਿਮਤ ਹਾਂ ਅਸੀਂ ਤੁਹਾਡੀ ਗੱਲ ਤੋਂ।
1: ਬਿਲਕੁਲ ਜੀ, ਇਹਨਾਂ ਨੇ 16 ਅੰਨੇ ਸੱਚ ਗੱਲ ਆਖੀ ਹੈ, ਪਰ ਇਸ ਦੀ ਕੋਸ਼ਿਸ਼, ਇਸ ਦੀ ਪ੍ਰੈਕਟਿਸ ਸਾਨੂੰ ਵਾਰ ਵਾਰ ਕਰਨੀ ਪਵੇਗੀ ਕਿ ਅਸੀਂ ਫਿਕਰ ਨਾ ਕਰੀਏ। ਜੇ ਗੱਲ ਦਿਲ ਚ ਕੋਈ ਆਉਂਦੀ ਹੈ ਉਹ ਦੋਸਤਾਂ ਮਿੱਤਰਾਂ ਨਾਲ ਕਰ ਲਈਏ, ਜਾਂ ਫਿਰ ਆਪਣੇ ਆਪ ਨੂੰ ਅਸੀਂ ਬਿਜ਼ੀ ਕਰ ਦਈਏ। ਕੋਈ ਗੱਲ ਅਜਿਹੀ ਜਦੋਂ ਵਾਪਰ ਜਾਂਦੀ ਹੈ ਸਾਡੇ ਦਿਮਾਗ ਤੋਂ ਵਿੱਚ, ਉਹ ਚੱਲਦੀ ਰਹਿੰਦੀ ਹੈ, ਉਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਕੋਈ ਕਿਤਾਬ ਪੜ੍ਹ ਲਈਏ, ਅਸੀਂ ਕੋਈ ਲੇਖ ਪੜ੍ਹ ਲਈਏ, ਅਖਬਾਰ ਪੜ੍ਹ ਲਈਏ, ਖਬਰ ਪੜ੍ਹ ਲਈਏ, ਜਾਂ ਫਿਰ ਕੋਈ ਨਾ ਕੋਈ ਫਿਲਮ ਮੂਵੀ ਜਿਹੜੀ ਆ ਉਹ ਦੇਖ ਲਈਏ
0: ਜੀ। ਤੇ ਮਨਦੀਪ ਜੀ, ਇੱਕ ਛੋਟਾ ਜਿਹਾ ਤਰੀਕਾ ਮੈਂ ਵੀ ਨਵਾਂ ਨਵਾਂ ਸਿੱਖਿਆ
1: ਜੀ,
0: ਜਦੋਂ ਵੀ ਕਦੇ ਮੈਨੂੰ ਲੱਗਦਾ ਨਾ ਮੈਂ ਉਦਾਸ ਹਾਂ, ਤੇ ਮੈਂ ਆਪਣੇ ਆਪ ਨੂੰ ਯਾਦ ਕਰਵਾਉਂਦੀ ਹਾਂ ਕਿ ਮੈਂ ਖੁਸ਼ ਹਾਂ ਤੇ ਮੈਂ ਤੰਦਰੁਸਤ ਹਾਂ। ਤੇ ਸਰੋਤਿਓ, ਤੁਸੀਂ ਵੀ ਥੋੜੀ ਥੋੜੀ ਦੇਰ ਦੇ ਵਿੱਚ ਖੁਦ ਨੂੰ ਅਹਿਸਾਸ ਕਰਾਉਣਾ ਕਿ ਤੁਸੀਂ ਖੁਸ਼ ਤੇ ਤੰਦਰੁਸਤ ਹੋ।

0: ਦੀਪਾ ਜੀ, ਅਗਲਾ ਪੈਗਾਮ ਸਾਡੇ ਕੋਲ ਪਹੁੰਚ ਚੁੱਕਿਆ ਜੀ, ਸ਼ਾਮਿਲ ਕਰੋ ਕਿੰਨਾ ਨੇ ਭੇਜਿਆ
1: ਜੀ। ਇਹ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ, ਇਹਦੇ ਵਿੱਚ ਮਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਹਰਪਾਲ ਸਿੰਘ ਗਿੱਲ, ਅਮਨਜੋਤ ਗਿੱਲ, ਸੁਖਦੇਵ ਗਿੱਲ, ਮੁਦਿਤ ਗਿੱਲ, ਪਿਆਰੇ ਪੰਛੀ, ਮਿੱਠੂ ਤੋਤਾ, ਬੰਸੋ ਤੋਤੀ, ਬੰਤਾ ਸਿੰਘ, ਤਾਰਾ ਸ਼ਿੰਗਾਰਾ ਤੇ ਜੈਕੀ ਚੈਨ
0: ਜੀ।
1: ਜੀ ਇਹ ਸਾਰੇ ਮਿਲ ਕੇ ਸਾਨੂੰ ਲਿਖ ਰਹੇ ਨੇ ਜੀ, ਦੁੱਧ ਤੋਂ ਭੱਜੀ ਗਾਂ ਨੂੰ ਬੁੱਢੇ ਪਿਓ ਮਾਂ ਨੂੰ ਕਦੇ ਘਰੋਂ ਕੱਢੀਏ ਨਾ, ਫਲਦਾਰ ਬੂਟੇ ਤੇ ਛਾਂ ਵਾਲੇ ਰੁੱਖਾਂ ਨੂੰ ਕਦੇ ਜੜ ਤੋਂ ਵੱਢੀਏ ਨਾ,
0: ਬਹੁਤ ਅੱਛੇ
1: ਸ਼ਰੀਕ ਦੀ ਚੁੱਕ ਵਿੱਚ ਕਦੇ ਸੁੱਖ ਦੁੱਖ ਵਿੱਚ ਗਿੱਲ ਪਰਾਂ ਦਾ ਸਾਥ ਛੱਡੀਏ ਨਾ।
0: ਕੀ ਬਾਤ ਹੈ ਜੀ, ਬਹੁਤ ਅੱਛੀ ਇੱਕ ਹੋਰ ਰਚਨਾ ਇਹਨਾਂ ਨੇ ਸ਼ਾਮਿਲ ਕੀਤੀ ਹੈ। ਲਿਖਦੇ ਨੇ, ਤਪਦੀ ਹਿੱਕ ਉੱਤੇ ਹੱਥ ਰੱਖ ਕੇ ਚੁੱਪ ਕਰਾ ਕੇ ਮਰਾਂ, ਦੱਸ ਕੀ ਕਰਾਂ, ਇਸ ਜ਼ਮਾਨੇ 'ਚ ਦੁੱਖ ਬਹੁਤ ਨੇ, ਕਿਸ ਕਿਸ ਨੂੰ ਜਰਾਂ ਤੇ ਮਰਾਂ, ਦੱਸ ਕੀ ਕਰਾਂ, ਗਮਾਂ ਦੇ ਭਰੇ ਸਮੁੰਦਰ ਨੇ ਹਰ ਜਗ੍ਹਾ, ਇਸ ਵਿੱਚ ਡੁੱਬਾਂ ਕੇ ਤਰ੍ਹਾਂ ਦੱਸ ਕੀ ਕਰਾਂ, ਗਿੱਲ ਇੱਥੇ ਕਾਤਲ ਫਿਰਦੇ ਰਹੇ ਨੇ ਹਰ ਪਾਸੇ, ਕਤਲ ਹੋਵਾਂ ਤੇ ਕਤਲ ਕਰਾਂ ਦੱਸ ਕੀ ਕਰਾਂ, ਹੋਵਾਂ ਕਤਲ ਕੇ ਕਤਲ ਕਰਾਂ ਦੱਸ ਕੀ ਕਰਾਂ।
1: ਜੀ
0: ਤੁਸੀਂ ਜੋ ਕੁਛ ਕਰਨਾ ਹੈ ਉਹ ਇਹੀ ਹੈ ਕਿ ਤੁਸੀਂ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜਣਾ ਹੈ ਤੇ ਭੇਜੇ ਹੋਏ ਆਪਣੇ ਪੈਗਾਮ ਨੂੰ ਸੁਣਨਾ ਹੈ, ਨਾਲੋ ਨਾਲ ਆਕਾਸ਼ਵਾਣੀ ਦੇ ਸਾਰੇ ਪੈਗਾਮ ਸੁਣਨੇ ਨੇ, ਹੋਰ ਕੁਝ ਨਹੀਂ ਕਰਨਾ
1: ਜੀ। ਤੇ 77 173 73 146 ਤੇ ਹਮੇਸ਼ਾ ਤੁਸੀਂ ਪ੍ਰੋਗਰਾਮ ਕਰਦੇ ਰਹਿਣਾ ਤੇ ਇਹ ਨੰਬਰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਸਰੋਤਿਓ। ਤੇ ਅਗਲਾ ਪੈਗਾਮ ਮੇਰੇ ਕੋਲ ਆਇਆ ਜੀ ਸੰਦੀਪ ਸਿੰਘ ਰਾਮਾ ਮੰਡੀ ਤੋਂ, ਤੇ ਇਹਨਾਂ ਨੇ ਪੈਗਾਮ ਦਾ ਨਾਂ ਲਿਖਿਆ ਜੀ ਛੁੱਟੀ ਕਾ ਆਖਰੀ ਦਿਨ।
0: ਕੀ ਬਾਤ,
1: ਪਤਾ ਹੈ ਫੌਜੀਓਂ ਕੀ ਛੁੱਟੀ ਕਾ ਆਖਰੀ ਦਿਨ ਸ਼ਾਇਦ ਸਬਸੇ ਜ਼ਿਆਦਾ ਭਾਵੁਕ ਹੋਤਾ ਹੈ, ਘਰ ਵਹੀ ਹੋਤਾ ਹੈ, ਲੋਕ ਵਹੀ ਹੋਤੇ ਹੈ, ਲੇਕਿਨ ਮਨ ਕੋ ਪਤਾ ਹੋਤਾ ਹੈ ਕਿ ਅਬ ਫਿਰ ਸੇ ਦੂਰ ਜਾਣਾ ਹੈ।
0: ਬਹੁਤ ਅੱਛੀ ਜੀ।
1: ਰਾਤ ਜਲਦੀ ਬੀਤ ਜਾਤੀ ਹੈ, ਲੇਕਿਨ ਵੋ ਕੁਛ ਘੰਟੇ ਜ਼ਿੰਦਗੀ ਕੇ ਸਬਸੇ ਭਾਰੀ ਲਗਤੇ ਹੈ। ਸੁਬਹ ਜਬ ਘਰ ਸੇ ਨਿਕਲਨੇ ਕਾ ਸਮੇ ਆਤਾ ਹੈ ਤੋ ਕਦਮ ਆਗੇ ਬੜਤੇ ਹੈ, ਮਗਰ ਦਿਲ ਬਾਰ ਬਾਰ ਪੀਛੇ ਮੁੜ ਕਰ ਦੇਖਤਾ ਹੈ।
0: ਜੀ ਬਿਲਕੁਲ, ਸੰਦੀਪ ਸਿੰਘ ਜੀ ਨੇ ਇਹ ਜੋ ਫੌਜੀਆਂ ਦਾ ਹਾਲ ਬਿਆਨ ਕੀਤਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਨਿੱਕੇ ਹੁੰਦੇ ਸਾਨੂੰ ਸਕੂਲ ਜਾਂਦਿਆਂ ਲੱਗਦਾ ਸੀਗਾ। ਉਹ ਜੋ ਸਕੂਲ ਦੇ ਸ਼ੁਰੂਆਤੀ ਘੰਟੇ ਜਿਹੜੇ ਹੁੰਦੇ ਸੀ ਉਹ ਬਿਲਕੁਲ ਇਹਨਾਂ ਨੇ ਕਿਹਾ ਕਿ ਜਿਵੇਂ ਅਸੀਂ ਸਫ਼ਰ 'ਤੇ ਜਾ ਰਹੇ ਹਾਂ, ਫੌਜੀ ਸਫ਼ਰ 'ਤੇ ਜਾਂਦੇ ਨੇ, ਉਹ ਸ਼ੁਰੂਆਤੀ ਘੰਟੇ ਜਿਹੜੇ ਆ ਉਹ ਉਸੇ ਤਰ੍ਹਾਂ ਦੇ ਹੁੰਦੇ ਨੇ। ਘਰੋਂ ਨਿਕਲਦੇ ਹਾਂ, ਬੱਸ 'ਚ ਬੈਠਦੇ ਹਾਂ, ਆਪਣੀ ਮੰਜ਼ਿਲ 'ਤੇ ਪਹੁੰਚਦੇ ਹਾਂ, ਪਹੁੰਚ ਕੇ ਵੀ ਜਿਵੇਂ ਸਕੂਲ ਦੇ ਵਿੱਚ ਪਹਿਲੇ 1-2 ਪੀਰੀਅਡ ਜਿਹੜੇ ਉਹ ਔਖੇ ਜਿਹੇ ਲੱਗਦੇ ਹੁੰਦੇ ਸੀਗੇ, ਫਿਰ ਬੰਦਾ ਰਵਾਂ ਜਿਹਾ ਹੋ ਜਾਂਦਾ ਸੀਗਾ, ਇਸੇ ਤਰ੍ਹਾਂ ਹੀ ਹੁੰਦਾ ਹੈ। ਪਰ ਅਸੀਂ ਸਾਡੇ ਸਾਰੇ ਹੀ ਫੌਜ ਵੀਰਾਂ ਨੂੰ ਸਲਾਮ ਕਰਦੇ ਹਾਂ ਕਿ ਉਹ ਆਪਣਾ ਪਰਿਵਾਰ, ਪਿਆਰੇ ਪਿਆਰੇ ਬੱਚੇ ਤੇ ਖੂਬਸੂਰਤ ਪਤਨੀ ਨੂੰ ਉਹ ਘਰੇ ਛੱਡ ਕੇ ਜਾਂਦੇ ਨੇ ਬਾਰਡਰ ਦੇ ਉੱਤੇ ਸਾਡੀ ਸੇਵਾ ਦੇ ਲਈ। ਤੇ ਦੀਪਾ ਜੀ, ਲਾਲ ਸਿੰਘ ਨਗਰ ਬਠਿੰਡਾ ਤੋਂ ਸੁਖਵਿੰਦਰ ਸਿੰਘ ਸੁੱਖਾ ਤੇ ਅੰਮ੍ਰਿਤਪਾਲ ਕੌਰ ਪੈਗਾਮ ਭੇਜ ਰਹੇ ਨੇ। ਪ੍ਰੋਗਰਾਮ ਪੈਗਾਮ ਦੇ ਵਿੱਚ ਲਿਖਦੇ ਨੇ, ਬੇਖੁਦੀ ਵਿੱਚ ਧੁੱਤ ਨਿਆਂ ਕੀ ਦੇਣਗੇ, ਪੱਥਰਾਂ ਦੇ ਬੁੱਤ ਨਿਆਂ ਕੀ ਦੇਣਗੇ, ਸਿਰਫ ਇਹਨਾਂ ਨੇ ਡਰਾਉਣਾ ਸਿੱਖਿਆ, ਡਰਨਿਆਂ ਦੇ ਪੁੱਤ ਨਿਆਂ ਕੀ ਦੇਣਗੇ, ਫਿਰ ਤੋਂ ਗੂੰਗੀ ਅਦਾਲਤ ਹੋ ਗਈ ਹੈ, ਫੈਸਲੇ ਬੇਰੁੱਤ ਨਿਆਂ ਕੀ ਦੇਣਗੇ। ਗੁਰਦਿਆਲ ਰੋਸ਼ਨ ਹੋਰਾਂ ਦੀ ਇੱਕ ਰਚਨਾ ਜਿਹੜੀ ਇਹਨਾਂ ਨੇ ਸ਼ਾਮਿਲ ਕੀਤੀ ਹੈ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਬਿਹਤਰੀਨ ਰਚਨਾ ਦੇ ਲਈ। ਟੋਨੀ ਸ਼ਾਹ ਪੁਸ਼ਪਿੰਦਰਪਾਲ ਸਿੰਘ ਗੋਨਿਆਣਾ ਮੰਡੀ ਬਠਿੰਡਾ ਤੋਂ ਖਤ ਲਿਖ ਰਹੇ ਨੇ, ਲਿਖਦੇ ਹੈ, ਆਖਰੀ ਸੱਚ ਪੂਰੇ ਦਿੱਤੇ ਹੈ ਗਿਣਕੇ ਰੱਬ, ਦਾਣੇ ਨਾ ਘਟੇ ਨਾ ਖਾਣੇ ਨਾ ਵਧੇ ਖਾਣੇ, ਨਾਲੇ ਸਾਹ ਵੀ ਮਿਲੇ ਹੈ ਗਿਣਤੀਆਂ ਦੇ, ਨਾ ਘੱਟ ਆਉਣੇ ਨਾ ਵੱਧ ਆਉਣੇ, ਉਹ ਆਖਰੀ ਵਕਤ ਤੇ ਮੌਤ ਦੀ ਜਗ੍ਹਾ ਨਾ ਬੰਦਿਆ ਤੂੰ ਜਾਣੇ ਨਾ ਇਹ ਸੰਸਾਰ ਜਾਣੇ, ਜਿਹੜੇ ਜਿਸਮ ਦਾ ਬੰਦਿਆਂ ਮਾਣ ਕਰਦਾ ਸੜ ਮਾਸ ਜਾਣਾ ਤੇ ਰਹਿ ਹੱਡ ਜਾਣੇ। ਇਹਨਾਂ ਨੇ ਇੱਕ ਰਚਨਾ ਜਿਹੜੀ ਹੈ ਉਹ ਸ਼ਾਮਿਲ ਕੀਤੀ ਹੈ। ਅਸੀਂ ਇਸ ਸੱਚਾਈ ਨੂੰ ਜਦੋਂ ਸਿਵਿਆਂ 'ਚ ਕਿਸੇ ਦੇ ਸੰਸਕਾਰ 'ਤੇ ਜਾਂਦੇ ਹਾਂ ਉਦੋਂ ਤਾਂ ਖੂਬ ਯਾਦ ਕਰਦੇ ਹਾਂ, ਪਰ ਬਾਹਰ ਆਉਂਦੇ ਹੀ ਫਿਰ ਭੁੱਲ ਜਾਂਦੇ ਹਾਂ। ਸੰਸਾਰ 'ਚ ਅਜਿਹਾ ਰਚਦੇ ਹਾਂ, ਅਜਿਹਾ ਅਸੀਂ ਸਰੂਰ 'ਚ ਆਉਂਦੇ ਹਾਂ ਕਿ ਫਿਰ ਅਗਲੇ ਵਾਰ ਸਿਵਿਆਂ 'ਚ ਜਾਣ ਤੱਕ ਸਾਨੂੰ ਇਹ ਸੱਚਾਈ ਯਾਦ ਨਹੀਂ ਆਉਂਦੀ।
1: ਤੇ ਮਨਦੀਪ ਜੀ, ਅਗਲਾ ਪੈਗਾਮ ਪਹੁੰਚਿਆ ਆਪਣੇ ਕੋਲ ਪਿੰਡ ਮਿੱਡੂ ਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਕੁਮਾਰ।

0: ਅੱਗੇ ਪੈਗਾਮ ਭੇਜ ਰਹੇ ਨੇ ਤੇ ਮੈਨੂੰ ਪਿਆਰੀ ਬਹਿਣਾ ਕਹਿ ਕੇ ਬੁਲਾ ਰਹੇ ਨੇ। ਵੀਰ ਜੀ ਤੁਹਾਨੂੰ ਵੀ ਪਿਆਰ ਭਰਿਆ ਨਮਸਕਾਰ
1: ਜੀ। ਨਮਸਕਾਰ, ਇਹ ਸਾਡੇ ਸਾਥੀ ਨੇ ਜਗਦੀਸ਼ ਰਾਏ ਗਰਗ, ਸਾਨੂੰ ਬੱਸ ਸਟੈਂਡ ਮਾਨਸਾ ਤੋਂ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜ ਰਹੇ ਨੇ। ਦੀਪਾ ਜੀ ਸ਼ਾਮਿਲ ਕਰੋ ਇਹਨਾਂ ਦਾ ਪੈਗਾਮ
0: ਜੀ। ਇਹ ਕਹਿੰਦੇ ਨੇ, ਬੜੇ ਹੀ ਅਜੀਬ ਹੈ ਜ਼ਿੰਦਗੀ ਕੇ ਰਾਸਤੇ, ਅਨਜਾਨੇ ਮੋੜ ਪਰ ਕੁਛ ਲੋਗ ਆਪਣੇ ਬਣ ਜਾਤੇ ਹੈ, ਮਿਲਨੇ ਕੀ ਖੁਸ਼ੀ ਦੇ ਯਾ ਨਾ ਦੇ, ਮਗਰ ਵਿਛੜਨੇ ਕਾ ਗਮ ਜ਼ਰੂਰ ਦੇ ਜਾਤੇ ਹੈ।
1: ਜੀ ਕੋਈ ਗੱਲ ਨੀ ਜੀ, ਜ਼ਿੰਦਗੀ ਦੇ ਵਿੱਚ ਮਿਲਣਾ ਵਿਛੜਨਾ ਤਾਂ ਲੱਗਿਆ ਹੀ ਰਹਿੰਦਾ ਹੈਗਾ। ਅਗਲਾ ਪੈਗਾਮ ਸਾਡੇ ਕੋਲ ਆਇਆ ਹੈ ਜੀ, ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਡਾਕਟਰ ਰਵੀ ਗਰਗ, ਡਾਕਟਰ ਸ਼ਿਲਪਾ ਗਰਗ। ਇਹ ਸ਼ੇਅਰ ਸਾਨੂੰ ਭੇਜਦੇ ਨੇ, ਤਸਵੀਰੇ ਲੈਣਾ ਵੀ ਜ਼ਰੂਰੀ ਹੈ ਜ਼ਿੰਦਗੀ ਮੇ ਸਾਹਿਬ, ਆਈਨੇ ਗੁਜਰਾ ਹੁਆ ਵਕਤ ਨਹੀਂ ਬਤਾਇਆ ਕਰਤੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਅੱਛੇ ਪੈਗਾਮ ਸਾਨੂੰ ਭੇਜ ਰਹੇ ਨੇ। ਤਸਵੀਰੇ ਲੈਣਾ ਵੀ ਜ਼ਰੂਰੀ ਹੈ ਜ਼ਿੰਦਗੀ ਮੇ, ਇਸੇ ਲਈ ਅਸੀਂ ਜਿੱਥੇ ਕਿਤੇ ਵੀ ਜਾਂਦੇ ਹਾਂ ਜਾਂ ਜਦੋਂ ਇਕੱਠੇ ਹੁੰਦੇ ਹਾਂ ਅਸੀਂ ਤਸਵੀਰ ਜ਼ਰੂਰ ਕਲਿੱਕ ਕਰਦੇ ਹਾਂ, ਅਤੇ ਸਾਡੇ ਉਹਨਾਂ ਵਿਗਿਆਨੀਆਂ ਦਾ, ਉਹਨਾਂ ਸਾਇੰਟਿਸਟ ਦਾ ਅਸੀਂ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਮੋਬਾਈਲ ਦੇ ਵਿੱਚ ਬਿਹਤਰੀਨ ਕੈਮਰੇ ਹੁਣ ਸਾਨੂੰ ਦੇ ਦਿੱਤੇ ਆ। ਅੱਗੇ ਕੈਮਰਿਆਂ ਦੇ ਲਈ ਕਿੰਨੀ ਜਦੋ ਜਹਿਦ ਕਰਨੀ ਪੈਂਦੀ ਸੀ
0: ਜੀ ਜੀ ਹੁਣ ਤਾਂ ਕੈਮਰਾ ਅਸੀਂ ਹੱਥ ਚ ਲਈ ਬੈਠੇ ਆ, ਤੇ ਜਦੋਂ ਵੀ ਕੋਈ ਵਧੀਆ ਚੀਜ਼ ਲੱਗਦੀ ਹੈ, ਕੋਈ ਹੈ ਨਾ ਕੁਦਰਤ ਦਾ ਕੁਝ ਖੂਬਸੂਰਤ ਨਜ਼ਾਰਾ ਹੁੰਦਾ, ਅਸੀਂ ਉਹਨੂੰ ਕੈਮਰੇ ਦੇ ਵਿੱਚ ਆਪਣੇ ਫੋਨ ਦੇ ਵਿੱਚ ਕੈਦ ਕਰਕੇ ਰੱਖ ਲੈਂਦੇ ਹਾਂ
1: ਜੀ। ਬਿਲਕੁਲ ਦੀਪਾ ਜੀ। ਦੀਪਾ ਜੀ ਮਹਿਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਕੈਰਵ, ਗੁਰਮੰਨਤ ਇਹ ਸਾਨੂੰ ਮੈਸੇਜ ਲਿਖ ਰਹੇ ਨੇ, ਕਹਿੰਦੇ ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ, ਚੰਗੇ ਨਹੀਂ ਤਾਂ ਮਾੜੇ ਵੀ ਨਹੀਂ, ਕੋਈ ਹਸਾ ਗਿਆ ਕੋਈ ਰਵਾ ਗਿਆ, ਚਲੋ ਇੰਨਾ ਹੀ ਕਾਫੀ ਹੈ, ਜਿਹੜਾ ਵੀ ਮਿਲਿਆ ਜਿਉਣਾ ਸਿਖਾ ਗਿਆ।
0: ਬਿਲਕੁਲ ਜੀ, ਬਹੁਤ ਵਧੀਆ, ਜਿਹੜਾ ਵੀ ਮਿਲਿਆ ਜਿਉਣਾ ਸਿਖਾ ਗਿਆ, ਇਹ ਗੱਲ ਇਹਨਾਂ ਨੇ ਸਹੀ ਆਖੀਏ, ਜੋ ਵੀ ਮਿਲਦਾ ਕੁਛ ਨਾ ਕੁਛ ਤਾਂ ਸਾਨੂੰ ਸਿਖਾ ਕੇ ਜਾਂਦਾ। ਤੇ ਅੱਗੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ, ਅਭਿਜੋਤ ਪੈਗਾਮ ਲਿਖਦੇ ਨੇ। ਬੰਦਾ ਉਮਰ ਦੇ ਹਿਸਾਬ ਨਾਲ ਸਮਝਦਾਰ ਨਹੀਂ ਹੁੰਦਾ, ਬਲਕਿ ਜੀਵਨ ਵਿੱਚ ਮਿਲੇ ਹੋਏ ਦੁੱਖ, ਦਰਦ ਅਤੇ ਹਾਲਾਤਾਂ ਕਰਕੇ ਸਮਝਦਾਰ ਹੁੰਦਾ ਹੈ।
1: ਜੀ ਬਿਲਕੁਲ, ਤੇ ਜ਼ਿੰਦਗੀ ਦੀ ਇਹੀ ਖਾਸੀਅਤ ਹੈ, ਇਹ ਸਭ ਨੂੰ ਸਮਝਦਾਰ ਬਣਨ ਦਾ ਮੌਕਾ ਦਿੰਦੀ ਹੈ, ਇਸੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਮਾੜਾ ਵਕਤ ਆਉਂਦਾ ਹੀ ਰਹਿੰਦਾ,
0: ਤੇ ਚੰਗੇ ਮਾੜੇ ਵਕਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੰਜੋ ਕੇ ਰੱਖਣਾ, ਸੰਭਾਲ ਕੇ ਰੱਖਣਾ। ਤੇ ਨਾਲ ਹੀ ਅੱਗੇ ਮੇਰੇ ਕੋਲ ਪੈਗਾਮ ਭੇਜ ਰਹੇ ਨੇ ਜੀ, ਦਰਸ਼ਨ ਲੋਟ ਮਸੀਤਾਂ ਦਾ
1: ਜੀ। ਤੇ ਬਿਲਕੁਲ ਪੈਗਾਮ ਇਹ ਲਿਖਦੇ ਨੇ, ਬਚਪਨ ਤੋਂ ਸੀ ਤਮੰਨਾ ਕਿਸੇ ਨਾਲ ਪਿਆਰ ਕਰਨਾ ਏ, ਉਸ ਦੇ ਲਈ ਮੈਂ ਜੀਵਨ ਉਸ ਦੇ ਲਈ ਹੀ ਮਰਨਾ ਹੈ, ਪਰ ਹੁਣ ਡਰ ਲੱਗਦਾ ਹੈ ਉਹ ਦੇ ਗਿਆ ਹੈ ਧੋਖਾ, ਤਾਂ ਜ਼ਿੰਦਗੀ ਦੇ ਹਰ ਪਲ ਕਿਵੇਂ ਕੱਟਿਆ ਜਾਵੇਗਾ। ਮਸੀਤਾਂ ਪਿੰਡ ਦੀਆਂ ਗਲੀਆਂ ਵੇਖ ਸੁਣੀਆਂ, ਦਰਸ਼ਨ ਲੋਟ ਕਿਵੇਂ ਜੀ ਲੱਗਿਆ ਜਾਵੇਗਾ, ਭਾਰ ਫੁੱਲਾਂ ਦਾ ਹੋ ਜਾਂਦਾ ਹੈ ਹੌਲਾ, ਜੇਕਰ ਵਿਛੜ ਜਾਂਦੇ ਨੇ ਰੂਹਾਂ ਦੇ ਹਾਣੀ। ਇਹਨਾਂ ਨੇ ਆਪਣੀ ਰਚਨਾ ਜਿਹੜੀ ਲਿਖੀ ਹੈ, ਪਰ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੀ ਹੱਥ ਲਿਖਤ ਜਿਹੜੀ ਹੈ ਉਹ ਹੋਰ ਬਿਹਤਰ ਤਰੀਕੇ ਦੇ ਨਾਲ ਸੋਹਣੀ ਲਿਖਾਈ ਦੇ ਵਿੱਚ ਲਿਖਣ। ਇਹਨਾਂ ਨੇ ਰੰਗ ਬਿਰੰਗੇ ਸਕੈਚਾਂ ਦੀ, ਪੈਨਾਂ ਦੀ ਵਰਤੋਂ ਕੀਤੀ ਹੈ, ਪਰ ਲਿਖਾਈ ਥੋੜ੍ਹੀ ਜਿਹੀ ਹੋਰ ਇਹ ਸੁਧਾਰ ਕੇ ਸਾਨੂੰ ਭੇਜਣ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਖੱਤ ਲਿਖਣ ਲਈ ਜੀ। ਮਲਕੀਤ ਘੜੀਸਾਜ ਹੋਰਾਂ ਦਾ ਨਾਂ ਸ਼ਾਮਿਲ ਕਰਕੇ ਦੀਪਾ ਜੀ ਜਿਵੇਂ ਤੁਸੀਂ ਦੱਸਿਆ ਹੈ ਇਹ ਸਾਨੂੰ ਪੈਗਾਮ ਭੇਜਿਆ ਹੈ। ਪੈਗਾਮ ਦੇ ਵਿੱਚ ਇਹਨਾਂ ਨੇ ਜੋ ਰਚਨਾ ਭੇਜੀ ਹੈ, ਸ਼ਮਲੇ ਵਾਲੀ ਪੱਗ, ਤੇਰੀ ਅੱਖ ਦੀ ਘੂਰ ਤੋਂ ਡਰ ਕੇ ਬਹਿ ਜਾਂਦੀ ਹਾਂ, ਬਹਿ ਜਾਵੇ ਜਿਵੇਂ ਸਮੁੰਦਰੀ ਝੱਗ ਵੇ ਬਾਬਲ, ਬੋਚ ਬੋਚ ਕੇ ਪੈਰ ਧਰਦੀ ਹਾਂ ਮੈਂ ਧਰਤੀ ਤੇ, ਕੋਈ ਸਕਦਾ ਨਹੀਂ ਮੈਨੂੰ ਠੱਗ ਵੇ ਬਾਬਲ, ਤੇਰੀ ਸ਼ਮਲੇ ਵਾਲੀ ਪੱਗ ਵੇ ਬਾਬਲ, ਜਾਵੇ ਨਜ਼ਰ ਨਾ ਇਸ ਨੂੰ, ਫਿਕਰ ਮੇਰਾ ਤੁਸੀਂ ਕਦੇ ਨਹੀਂ ਕਰਨਾ, ਭਾਵੇਂ ਚੋਰਾਂ ਦਾ ਫਿਰਦਾ ਵਗ ਵੇ ਬਾਬਲ, ਮਾਪਿਆਂ ਦਾ ਹਰ ਥਾਂ ਤੇ ਮਾਨ ਵਧੇ, ਜੇ ਬੱਚੇ ਹੋਣ ਸਲੱਗ ਵੇ ਬਾਬਲ, ਤੇਰੀ ਸ਼ਮਲੇ ਵਾਲੀ ਪੱਗ ਵੇ ਬਾਬਲ, ਤੇਰੀ ਸ਼ਮਲੇ ਵਾਲੀ ਪੱਗ ਵੇ ਬਾਬਲ, ਜਾਵੇ ਨਜ਼ਰ ਨਾ ਇਸ ਨੂੰ ਲੱਗ ਵੇ ਬਾਬਲ। ਬਹੁਤ ਬਿਹਤਰੀਨ ਰਚਨਾ ਇਹਨਾਂ ਨੇ ਸ਼ਾਮਿਲ ਕੀਤੀ ਹੈ ਜੀ। ਬੱਚੇ ਜਿਹੜੇ ਨੇ ਉਹ ਮਾਂ ਬਾਪ ਦੀ ਇੱਜ਼ਤ ਦਾ ਹਮੇਸ਼ਾ ਖਿਆਲ ਰੱਖਦੇ ਹੀ ਚੰਗੇ ਲੱਗਦੇ ਨੇ,
0: ਤੇ ਕੁੜੀਆਂ ਤਾਂ ਵੈਸੇ ਹੀ ਆਪਣੇ ਪਿਤਾ ਜੀ ਦੇ ਬਹੁਤ ਕਰੀਬ ਹੁੰਦੀਆਂ ਨੇ, ਤੇ ਉਹਨਾਂ ਦੀ ਘੂਰੀ ਤੋਂ ਹੀ ਡਰਦੀਆਂ ਨੇ, ਹੈ ਨਾ। ਅੱਗੇ ਮੇਰੇ ਕੋਲ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ ਲਿਖ ਰਹੇ ਨੇ, ਇਸ਼ਕ ਦੇ ਰਾਹਾਂ ਉੱਤੇ ਸੱਜਣਾ ਕਦੇ ਨਫੇ ਨੁਕਸਾਨ ਨਹੀਂ ਹੁੰਦੇ
1: ਜੀ,
0: ਜਿੱਥੇ ਲੱਗ ਜਾਣ ਸ਼ਰਤਾਂ ਪਿਆਰ ਵਿੱਚ ਉਹ ਸੱਚੇ ਇਨਸਾਨ ਨਹੀਂ ਹੁੰਦੇ, ਰੂਹਾਂ ਵਾਲੇ ਰਿਸ਼ਤੇ ਚੱਲਿਆ ਕਦੇ ਵੀ ਬੇਈਮਾਨ ਨਹੀਂ ਹੁੰਦੇ, ਦਿਲਾਂ ਦਾ ਵਪਾਰ ਕਰਨ ਵਾਲੇ ਕਦੇ ਪਿਆਰ ਦੇ ਕਦਰਦਾਨ ਨਹੀਂ ਹੁੰਦੇ
1: ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਪਿਆਰ ਦੀ ਕਦਰ ਜੇਕਰ ਕਰਾਂਗੇ ਤਾਂ ਹੀ ਗੱਲ ਬਣੇਗੀ, ਬਿਨਾਂ ਪਿਆਰ ਦੀ ਕਦਰ ਕਰਿਆ ਪਿਆਰ ਭਵਿੱਖ ਦੇ ਵਿੱਚ ਸਾਨੂੰ ਕਦੇ ਨਹੀਂ ਮਿਲੇਗਾ।
0: ਤੇ ਅੱਗੇ ਪਿੰਡ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬਦੀਪ ਸਿੰਘ, ਤੇ ਇਹਨਾਂ ਦਾ ਪੈਗਾਮ ਹੈ ਜੀ ਸ਼ਬਦ।
1: ਵਾਹ ਬਹੁਤ ਅੱਛੇ।
0: ਹਾਂ ਮੈਂ ਸ਼ਬਦ ਹੀ ਹਾਂ, ਸ਼ਬਦ ਸ਼ਬਦ ਸ਼ਬਦ, ਜਦ ਮੈਂ ਤੇਰੀ ਜ਼ੁਬਾਨ ਨੂੰ ਛੂੰਦਾ ਹਾਂ ਤਾਂ ਅਲਫਾਜ਼ ਬਣ ਜਾਂਦਾ।
1: ਕੀ ਬਾਤ ਹੈ,
0: ਕਿਸੇ ਲਈ ਰੂਹ ਦੀ ਸ਼ਾਂਤੀ।

0: ਤੇ ਕਿਸੇ ਲਈ ਤੂਫਾਨ ਬਣ ਜਾਂਦਾ। ਹਾਂ, ਮੈਂ ਸ਼ਬਦ ਹਾਂ, ਕਿਸੇ ਲਈ ਖੁਸ਼ੀ ਦਾ ਪੈਗਾਮ ਤੇ ਕਿਸੇ ਲਈ ਦੁੱਖ ਦਾ ਸਮਾਨ ਬਣਦਾ ਹਾਂ।
1: ਕੀ ਬਾਤ ਹੈ।
0: ਕਿਸੇ ਲਈ ਸਾਥ ਦਾ ਆਗਾਜ਼, ਕਿਸੇ ਦੀ ਜੁਦਾਈ ਦਾ ਅਹਿਸਾਸ ਬਣਦਾ ਹਾਂ। ਤੇਰੀ ਇੱਕ ਹਰਾਰਤ ਨਾਲ ਇਹ ਜ਼ਬਾਨ ਮੈਂ ਮਹਾਨ ਬਣ ਜਾਂਦਾ ਹਾਂ।
1: ਕੀ ਬਾਤ ਹੈ।
0: ਮੈਂ ਤੇਰੀ ਕਲਮ ਦਾ ਅਹਿਸਾਨ ਮੰਨਦਾ ਹਾਂ। ਹਾਂ, ਮੈਂ ਸ਼ਬਦ ਹੀ ਹਾਂ, ਸ਼ਬਦ ਸ਼ਬਦ ਜੋੜ ਕੇ ਫਰਮਾਨ ਬਣ ਜਾਂਦਾ ਹਾਂ।
1: ਕੀ ਬਾਤ ਹੈ ਜੀ। ਤੇ ਤੁਸੀਂ ਇਹ ਸ਼ਬਦ ਸ਼ਬਦ ਜੋੜਿਆ ਪੈਗਾਮ ਫਰਮਾਨ ਸਾਨੂੰ ਭੇਜ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੜੀ ਹੀ ਬਿਹਤਰੀਨ ਤੇ ਇੱਕ ਯੂਨੀਕ ਰਚਨਾ, ਜਿਸਨੂੰ ਅਸੀਂ ਕਹਾਂਗੇ ਬੜੀ ਹਟਕੇ ਜੇ ਇਹ ਰਚਨਾ ਜਿਹੜੀ ਤੁਸੀਂ ਸਾਨੂੰ ਭੇਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਜੀ। ਬਹੁਤ ਬਹੁਤ ਸ਼ੁਕਰੀਆ। ਤੇ ਮਨਦੀਪ ਜੀ, ਇਸ ਰਚਨਾ ਦੇ ਨਾਲ ਹੀ ਮੈਨੂੰ ਇੱਕ ਦੋਹਾ ਯਾਦ ਆ ਗਿਆ
1: ਜੀ।
0: ਸ਼ਬਦ ਸੰਭਾਲ ਕੇ ਬੋਲੀਏ, ਸ਼ਬਦ ਕੇ ਹਾਥ ਨਾ ਪਾਓ।
1: ਕੀ ਬਾਤ ਹੈ।
0: ਇੱਕ ਸ਼ਬਦ ਔਸ਼ਧ ਕਰੇ, ਇੱਕ ਸ਼ਬਦ ਕਰੇ ਘਾਵ।
1: ਮੱਖਣ ਸਿੰਘ ਮਾਨ, ਲਛਮਣ ਸਿੰਘ, ਗੁਰਮੇਲ ਸਿੰਘ ਫੌਜੀ ਪਿੰਡ ਢਿਲਵਾਂ ਜ਼ਿਲ੍ਹਾ ਬਰਨਾਲਾ ਤੋਂ ਸਾਨੂੰ ਇੱਕ ਰਚਨਾ ਜਿਹੜੀ ਹੈ ਉਹ ਭੇਜ ਰਹੇ ਨੇ। ਕੁਝ ਸੱਚੀਆਂ ਗੱਲਾਂ ਇਹ ਕਹਿੰਦੇ ਨੇ, ਗੌਰ ਕਰਨਾ। ਸਾਥ ਨਿਭਾਉਣ ਵਾਲੇ ਮਿਲਦੇ ਨਹੀਂ, ਸਾਥ ਨਿਭਾਉਣ ਵਾਲੇ ਮਿਲਦੇ ਨਹੀਂ, ਅੱਧ ਵਿਚਕਾਰ ਛੱਡਣ ਵਾਲੇ ਬਥੇਰੇ ਨੇ ਜੀ। ਇਹ ਲਿਖਦੇ ਨੇ, ਕੁਝ ਯਾਰਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਯਾਰੀ ਪਰਖ ਗਏ, ਲੱਖ ਬੁਰਾ ਕਿਹਾ ਕੁਝ ਰੁੱਸੇ ਨਾ, ਕੁਝ ਬਿਨਾਂ ਕਹੇ ਹੀ ਹਰਖ ਗਏ, ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਤਾਂ ਸਰਕ ਗਏ, ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ। ਕਿਆ ਬਾਤ ਹੈ ਜੀ, ਬੜੀ ਬਿਹਤਰੀਨ ਰਚਨਾ ਇਹਨਾਂ ਨੇ ਸਾਨੂੰ ਲਿਖ ਭੇਜੀ ਹੈ ਜੀ।
0: ਜੀ, ਰਚਨਾ ਤਾਂ ਬਹੁਤ ਬਿਹਤਰੀਨ ਹੈ, ਪਰ ਮੈਨੂੰ ਲੱਗਦਾ ਹੈ ਇਹ ਰਿਪੀਟ ਹੁੰਦੀ ਹੈ ਜੀ ਬਾਰ ਬਾਰ। ਤੇ ਸਰੋਤਿਓ, ਕਿਰਪਾ ਕਰਕੇ ਤੁਸੀਂ ਨਵੇਂ ਨਵੇਂ ਪੈਗਾਮ ਸਾਡੇ ਨਾਲ ਸਾਂਝੇ ਕਰਿਆ ਕਰੋ
1: ਜੀ।
0: ਤੇ ਅੱਗੇ ਮੇਰੇ ਕੋਲ ਪਹੁੰਚੇ ਨੇ ਜੀ ਬਿੰਦਰ ਗਹਿਲੋਤ ਤੇ ਰਾਜ ਗਹਿਲੋਤ, ਦੋਸਤ ਪਵਨ ਕੰਬੋਜ, ਜੰਗੀਰ ਸਿੰਘ, ਸਰਪੰਚ ਪਿੰਡ ਬੀਰਾ ਬੱਦੀ, ਫਤਿਹਬਾਦ, ਹਰਿਆਣਾ ਤੋਂ।
1: ਕੀ ਬਾਤ ਹੈ।
0: ਕਹਿੰਦੇ, ਤੇਰੀ ਮੁਸਕਾਨ ਮੇ ਮੇਰੀ ਹਰ ਖੁਸ਼ੀ ਕਾ ਰਾਜ਼ ਹੈ, ਤੇਰੀ ਧੜਕਨੋ ਮੇ ਹੀ ਮੇਰਾ ਹਰ ਅਹਿਸਾਸ ਹੈ, ਤੂੰ ਸਾਥ ਰਹੇ ਤੋ ਹਰ ਲਮਹਾ ਜੰਨਤ ਸਾ ਲਗੇ, ਤੂੰ ਸਾਥ ਰਹੇ ਤੋ ਹਰ ਲਮਹਾ ਜੰਨਤ ਸਾ ਲਗੇ, ਤੇਰੇ ਬਿਨਾ ਇਹ ਦਿਲ ਹਰ ਪਲ ਉਦਾਸ ਹੈ।
1: ਕੀ ਬਾਤ ਹੈ ਜੀ, ਬਹੁਤ ਅੱਛੇ, ਬੜੀ ਬਿਹਤਰੀਨ ਰਚਨਾ ਭੇਜਣ ਲਈ ਸ਼ੁਕਰੀਆ।
0: ਤੇ ਸਰੋਤਿਓ, ਉਦਾਸ ਹੋਣ ਦੀ ਕੀ ਲੋੜ ਹੈ, ਆਕਾਸ਼ਵਾਣੀ ਐਫ ਐਮ ਬਠਿੰਡਾ ਤਾਂ ਰਾਤ ਦੇ 11 ਵਜੇ ਤੱਕ ਤੁਹਾਡੇ ਨਾਲ ਹੈ, ਤੇ ਉਸ ਤੋਂ ਬਾਅਦ ਤਾਂ ਤੁਸੀਂ ਸੋਣਾ ਹੀ ਹੈ।
1: ਦੀਪਾ ਜੀ, ਅਗਲਾ ਪੈਗਾਮ ਸਾਨੂੰ ਮਿਲਿਆ ਪੱਪੂ ਗਿੱਲ ਹੋਰਾਂ ਦਾ। ਮਿਸਤਰੀ ਜੀ ਨੇ ਇਹ ਸਿੱਖਾਂ ਵਾਲਾ ਰੋਡ ਕੋਟਕਪੁਰਾ ਤੋਂ ਮੈਸੇਜ ਕਰ ਰਹੇ ਹੈ। ਜਿਸ ਵਿਹੜੇ ਵਿੱਚ ਮਾਂ ਨਹੀਂ ਹੁੰਦੀ, ਉਸ ਵਿਹੜੇ ਵਿੱਚ ਛਾਂ ਨਹੀਂ ਹੁੰਦੀ, ਜੇ ਪੁੱਤ ਮੰਗੇ ਜਾਣ ਤਾਂ ਮਾਂ ਤੋਂ ਨਾ ਨਹੀਂ ਹੁੰਦੀ, ਜੇ ਮਾਂ ਨਾ ਕਰ ਵੀ ਦੇਵੇ ਤਾਂ ਰੱਬ ਤੋਂ ਵੀ ਹਾਂ ਨਹੀਂ ਹੁੰਦੀ, ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਲਿਖਦੇ ਨੇ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ।
0: ਬਹੁਤ ਵਧੀਆ, ਬਹੁਤ ਵਧੀਆ, ਮਾਂ ਦੇ ਨਾਮ ਇਹਨਾਂ ਦਾ ਇਹ ਪੈਗਾਮ ਬਹੁਤ ਹੀ ਪਿਆਰਾ। ਤੇ
1: ਜੀ
0: ਮਨਦੀਪ ਜੀ, ਅੱਗੇ ਮੇਰੇ ਕੋਲ ਪੁੱਛੋ, ਮੰਡੀ ਵਾਰਡ ਨੰਬਰ 11 ਤੋਂ ਡਾਕਟਰ ਰਾਮ ਕੁਮਾਰ ਦੋਸ਼ੀ, ਰਾਜ ਰਾਣੀ ਨਿਹਾਰਦਾ, ਦੇਵਾਂਸ਼ ਸੁਹਾਨੀ, ਗੁਲਸ਼ਨ ਹਿਮਾਂਸ਼ੀ ਮਿਲ ਕੇ ਇੱਕ ਪੈਗਾਮ ਲਿਖ ਰਹੇ ਨੇ।

0: ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ, ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

ਇਸ ਦੇ ਨਾਲ ਹੀ ਮੈਨੂੰ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ ਨੂੰ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਹੱਸਦੇ ਰਹੋ, ਵੱਸਦੇ ਰਹੋ, ਰੱਖੋ ਆਪਣਾ ਅਤੇ ਆਪਣਿਆਂ ਦਾ ਖਿਆਲ। ਨਮਸਕਾਰ।

ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦਾ ਆਪਣਾ ਸਫਲ ਸਰਕਾਰੀ ਦੌਰਾ ਮੁਕੰਮਲ ਕਰਨ ਤੋਂ ਬਾਅਦ ਅੱਜ ਸਵੇਰੇ ਨਵੀਂ ਦਿੱਲੀ ਪਰਤ ਆਏ ਨੇ। ਦੌਰੇ ਦੌਰਾਨ ਰਾਸ਼ਟਰਪਤੀ ਨੇ ਤਿੰਨ ਦੇਸ਼ਾਂ ਦੇ ਮੁਖੀਆਂ ਨਾਲ ਵਫਦ ਪੱਧਰੀ ਗੱਲਬਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਵਪਾਰ, ਸਿੱਖਿਆ, ਡਿਜੀਟਲ ਤਕਨਾਲੋਜੀ, ਨਵੀਨਤਾ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਰਾਸ਼ਟਰਪਤੀ ਨੇ ਵਪਾਰਕ ਫੋਰਮਾਂ ਨੂੰ ਵੀ ਸੰਬੋਧਨ ਕੀਤਾ ਅਤੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਰੋਮਾਨੀਆ ਵਿਚ ਬੁਖਾਰਿਸਟ ਯੂਨੀਵਰਸਿਟੀ ਆਫ ਇਕਨੋਮਿਕ ਸਟੱਡੀਜ਼ ਨੇ ਰਾਸ਼ਟਰਪਤੀ ਨੂੰ ਆਨਰੇਰੀ ਡਿਗਰੀ ਵੀ ਪ੍ਰਦਾਨ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਦੇਸ਼ ਭਰ ਵਿਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ 1999 ਦੇ ਕਰਗਿਲ ਯੁੱਧ ਵਿਚ ਦੇਸ਼ ਦੀ ਰੱਖਿਆ ਕਰਦੇ ਹੋਏ ਸਰਵੋੱਚ ਕੁਰਬਾਨੀ ਦੇਣ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ

0: ਮਜ਼ਬੂਤ ਕਰਨ ਦੇ ਨਾਲ ਨਾਲ ਵਪਾਰ, ਸਿੱਖਿਆ, ਡਿਜੀਟਲ ਤਕਨਾਲੋਜੀ, ਨਵੀਨਤਾ ਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਰਾਸ਼ਟਰਪਤੀ ਨੇ ਵਪਾਰਕ ਫੋਰਮਾਂ ਨੂੰ ਵੀ ਸੰਬੋਧਨ ਕੀਤਾ ਤੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਰੋਮਾਨੀਆ ਵਿੱਚ ਬੁਖਾਰੈਸਟ ਯੂਨੀਵਰਸਿਟੀ ਆਫ ਇਕਨੋਮਿਕ ਸਟੱਡੀਜ਼ ਨੇ ਰਾਸ਼ਟਰਪਤੀ ਨੂੰ ਆਨਰੇਰੀ ਡਿਗਰੀ ਵੀ ਪ੍ਰਦਾਨ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਦੇਸ਼ ਭਰ ਵਿੱਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ 1999 ਦੇ ਕਰਗਿਲ ਯੁੱਧ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸਰਵਉੱਚ ਕੁਰਬਾਨੀ ਦੇਣ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਇਹ ਦਿਨ ਓਪਰੇਸ਼ਨ ਵਿਜੇ ਦੀ ਸਫਲਤਾ ਅਤੇ ਕਰਗਿਲ ਯੁੱਧ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹੈ। ਇਸ ਓਪਰੇਸ਼ਨ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਜੰਮੂ ਕਸ਼ਮੀਰ ਦੇ ਕਰਗਿਲ ਜ਼ਿਲ੍ਹੇ ਵਿੱਚ ਉਹਨਾਂ ਇਲਾਕਿਆਂ ਨੂੰ ਮੁੜ ਹਾਸਲ ਕੀਤਾ ਸੀ ਜਿੱਥੇ ਪਾਕਿਸਤਾਨੀ ਸੈਨਿਕਾਂ ਅਤੇ ਦਹਿਸ਼ਤਗਰਦਾਂ ਨੇ ਘੁਸਪੈਠ ਕੀਤੀ ਸੀ। ਮੁੱਖ ਸਮਾਗਮ ਲੱਦਾਖ ਦੇ ਦਰਾਸ ਵਿੱਚ ਕਰਗਿਲ ਜੰਗੀ ਯਾਦਗਾਰ ਵਿਖੇ ਹੋ ਰਿਹਾ ਹੈ। ਇੱਥੇ ਦੇਸ਼ ਭਗਤੀ ਭਰਪੂਰ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਗਿਲ ਜੰਗੀ ਯਾਦਗਾਰ ਵਿਖੇ ਓਪਰੇਸ਼ਨ ਵਿਜੇ ਦੇ ਬਹਾਦਰ ਸੈਨਿਕਾਂ ਦੇ ਸਨਮਾਨ ਵਿੱਚ ਬਣੇ ਯਾਦਗਾਰੀ ਸਥਾਨ ਤੇ ਫੁੱਲ ਮਾਲਾ ਪੇਂਟ ਕਰਕੇ ਇਹਨਾਂ ਸਮਾਗਮਾਂ ਦੀ ਅਗਵਾਈ ਕਰ ਰਹੇ ਨੇ। ਕਰਗਿਲ ਵਿਜੇ ਦਿਵਸ ਭਾਰਤ ਦੀਆਂ ਹਥਿਆਰਬੰਦ ਫੌਜਾਂ ਦੀ ਬਹਾਦਰੀ, ਕੁਰਬਾਨੀ ਤੇ ਦੇਸ਼ ਦੀ ਪ੍ਰਭੂ ਸੱਤਾ ਦੀ ਰਾਖੀ ਲਈ ਉਹਨਾਂ ਦੀ ਅਟਲ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ। ਕਰਗਿਲ ਵਿਜੇ ਦਿਵਸ ਦੇ ਮੌਕੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੀ ਰਾਖੀ ਕਰਦਿਆਂ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਹੈ ਕਿ ਦੇਸ਼ ਹਮੇਸ਼ਾ ਉਹਨਾਂ ਬਹਾਦਰ ਸੈਨਿਕਾਂ ਦਾ ਸ਼ੁਕਰਗੁਜ਼ਾਰ ਰਹੇਗਾ ਜਿਨ੍ਹਾਂ ਨੇ 1999 ਵਿੱਚ ਕਰਗਿਲ ਦੀਆਂ ਮੁਸ਼ਕਲ ਚੋਟੀਆਂ ਤੇ ਬੇਮਿਸਾਲ ਹਿੰਮਤ ਦਿਖਾਈ। ਉਹਨਾਂ ਕਿਹਾ ਕਿ ਸੈਨਿਕਾਂ ਦੀ ਅਸਧਾਰਨ ਬਹਾਦਰੀ, ਸਰਵਉੱਚ ਕੁਰਬਾਨੀ ਤੇ ਟੁੱਟ ਸੰਕਲਪ ਦੇਸ਼ ਵਾਸੀਆਂ ਨੂੰ ਦੇਸ਼ ਭਗਤੀ, ਫਰਜ਼ ਪ੍ਰਤੀ ਸਮਰਪਣ ਅਤੇ ਮਾਤ ਭੂਮੀ ਪ੍ਰਤੀ ਨਿਸਵਾਰਥ ਸੇਵਾ ਲਈ ਪ੍ਰੇਰਿਤ ਕਰਦਾ ਰਹੇਗਾ। ਕਰਗਿਲ ਵਿਜੇ ਦਿਵਸ ਦੇ ਮੌਕੇ ਤੇ ਅੱਜ ਅਸੀਂ ਆਪਣੀ ਵਿਸ਼ੇਸ਼ ਲੜੀ ਪਰਸਨ ਬਿਹਾਈਂਡ ਦਾ ਸਟੋਰੀ ਵਿੱਚ ਕਰਗਿਲ ਯੁੱਧ ਦੇ ਇੱਕ ਬਹਾਦਰ ਸੈਨਿਕ ਤੇ ਭਾਰਤ ਦੇ ਪਹਿਲੇ ਬਲੇਡ ਦੌੜਾਕ ਮੇਜਰ DP ਸਿੰਘ ਨਾਲ ਖਾਸ ਗੱਲਬਾਤ ਕਰਾਂਗੇ।
1: ਮੇਰੀ ਜੋ ਪੋਸਟ ਥੀ ਉਸਮੇ ਮੇਰੇ ਸਾਥ ਮੈਂ ਮੇਰੇ ਸਾਥ ਇੱਕ ਜੇਸ਼ੂ ਸਾਹਿਬ ਔਰ 29 ਜਵਾਨ ਡਿਪਲੋਇਡ ਥੇ ਔਰ ਹਮਾਰੀ ਪੋਸਟ ਸੇ ਤਕਰੀਬਨ 80 ਮੀਟਰ ਦੂਰ ਜੋ ਥੀ ਵੋ ਦੁਸ਼ਮਨ ਕੀ ਪੋਸਟ ਥੀ। ਉਸਕਾ ਦੂਸਰਾ ਗੋਲਾ ਆ ਚੁਕਾ ਥਾ, ਵੋ ਮੇਰੇ ਬਗਲ ਮੇ ਗਿਰਾ 1.5 ਮੀਟਰ ਦੂਰ, ਤੋ ਉਨ੍ਹੋਂਨੇ ਤੋ ਪੂਰੀ ਆਪਣੀ ਤਰੀਕੇ ਸੇ ਪ੍ਰਿਪਰੇਸ਼ਨ ਕੇ ਸਾਥ ਮੁਝੇ ਮਾਰਨੇ ਕਾ ਪੂਰਾ ਹਿਸਾਬ ਕਿਤਾਬ ਫਿੱਟ ਕੀਆ ਹੁਆ ਥਾ। ਬਚਨਾ ਥਾ ਕਿਉਂਕਿ ਬਹੁਤ ਸਾਰੇ ਕੀਰਤੀਮਾਨ ਐਸੇ ਭਗਵਾਨ ਨੇ ਸ਼ਾਇਦ ਮੇਰੀ ਜ਼ਿੰਦਗੀ ਮੇ ਲਿਖੇ ਹੋਏ ਥੇ ਜੋ ਉਸਕੇ ਬਾਅਦ ਕਰਨੇ ਜ਼ਰੂਰੀ ਥੇ।
0: ਇਹ ਪ੍ਰੋਗਰਾਮ ਅੱਜ ਦੁਪਹਿਰ ਬਾਅਦ 12:30 ਵਜੇ ਆਕਾਸ਼ਵਾਣੀ ਗੋਲਡ ਚੈਨਲ ਤੇ ਪ੍ਰਸਾਰਿਤ ਕੀਤਾ ਜਾਏਗਾ। ਤੁਸੀਂ ਇਸ ਨੂੰ ਨਿਊਜ਼ ਔਨ ਏਅਰ ਐਪ ਤੇ ਨਿਊਜ਼ ਔਨ ਏਅਰ ਆਫੀਸ਼ੀਅਲ ਯੂਟਿਊਬ ਚੈਨਲ ਤੇ ਵੀ ਸੁਣ ਸਕਦੇ ਹੋ। ਭਾਰਤ ਦੀ ਨੌਜਵਾਨ ਸਕੁਐਸ਼ ਖਿਡਾਰਨ ਅਨਾਲ ਸਿੰਘ ਨੇ ਕੈਨੇਡਾ ਵਿੱਚ ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਨਾਹਤ ਨੇ ਫਾਈਨਲ ਮੁਕਾਬਲੇ ਵਿੱਚ ਮਿਸਰ ਦੀ ਰੁਕਾਇਆ ਸਲੇਮ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਂ ਕੀਤਾ। ਇਸ ਜਿੱਤ ਨਾਲ ਅਨਾਹਤ ਜੂਨੀਅਰ ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸਕੁਐਸ਼ ਖਿਡਾਰਨ ਬਣ ਗਈ ਹੈ। ਅਨਾਹਤ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਗੇਮ ਹਾਰੇ ਬਿਨਾਂ ਖਿਤਾਬ ਆਪਣੇ ਨਾਂ ਕੀਤਾ ਹੈ। ਭਾਰਤੀ ਸਬ ਜੂਨੀਅਰ ਪੁਰਸ਼ ਹਾਕੀ ਟੀਮ ਨੇ FIH ਯੂਥ ਹਾਕੀ 5 ਏਸ਼ੀਅਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਭਾਰਤ ਲਈ ਰੋਮਿਤ ਪਾਲ, ਕਪਤਾਨ ਕੇਤਨ ਕੁਸ਼ਵਾਹਾ ਅਤੇ ਸ਼ਾਹਰੁਖ ਅਲੀ ਨੇ ਗੋਲ ਕੀਤੇ। ਮਹਿਲਾ ਵਰਗ ਵਿੱਚ ਭਾਰਤੀ ਸਬ ਜੂਨੀਅਰ ਟੀਮ ਨੇ ਚੀਨ ਖਿਲਾਫ਼ ਕਰੀਬੀ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਹਾਕੀ ਇੰਡੀਆ ਨੇ ਦੋਵਾਂ ਟੀਮਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਖਿਡਾਰੀਆਂ ਅਤੇ ਸਹਾਇਕ ਸਟਾਫ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਭਾਰਤ ਨੇ ਹਰਾਰੇ ਵਿੱਚ ਦੂਜੇ 2020 ਕ੍ਰਿਕਟ ਮੈਚ ਵਿੱਚ ਜ਼ਿੰਬਾਬਵੇ ਨੂੰ 90 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਦਿੱਤੇ ਗਏ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਟੀਮ 18ਵੇਂ ਓਵਰ ਵਿੱਚ 129 ਦੌੜਾਂ 'ਤੇ ਹੀ ਆਊਟ ਹੋ ਗਈ। ਪਹਿਲਾਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਉਸਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਭਾਰਤ ਨੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਲੈ ਲਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ CJP ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਪ੍ਰਹਲਾਦ ਜੋਸ਼ੀ ਨੂੰ ਨਵਾਂ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕਰਗਿਲ ਯੁੱਧ ਦੇ ਨਾਇਕਾਂ ਦੇ ਸਨਮਾਨ ਵਿੱਚ ਅੱਜ ਦੇਸ਼ ਭਰ ਵਿੱਚ ਕਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅਨਾਹਤ ਸਿੰਘ ਨੇ ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਤੇ ਭਾਰਤੀ ਸਬ ਜੂਨੀਅਰ ਪੁਰਸ਼ ਹਾਕੀ ਟੀਮ ਨੇ FIH ਯੂਥ ਹਾਕੀ 5 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 20 ਸਕਿੰਟ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸਦਾ ਬਹਾਰ ਨਗਮੇ ਦਾ,

ਪ੍ਰੋਗਰਾਮ ਸਦਾਬਹਾਰ ਨਗਮੇ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਪ੍ਰੋਗਰਾਮ ਵਿੱਚ ਆਪ ਸਭ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਖੁਸ਼ ਆਮਦੀਦ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਹਿੰਦੀ ਫਿਲਮੀ ਸਦਾਬਹਾਰ ਗੀਤ। ਸਰੋਤਿਓ, ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼, ਫਿਲਮ ਏ ਲਵ ਸਟੋਰੀ ਵਿੱਚੋਂ ਆਵਾਜ਼ਾਂ ਕੁਮਾਰ ਸਾਨੂੰ ਅਤੇ ਕਵਿਤਾ ਦੀਆਂ, ਗੀਤ ਰਚਨਾ ਜਾਵੇਦ ਅਖਤਰ ਅਤੇ ਸੰਗੀਤ ਆਰ ਡੀ ਵਰਮਨ।

ਜੀ ਸਰੋਤਿਓ, ਫਿਲਮ ਚੁਪਕੇ ਚੁਪਕੇ ਦੇ ਇਸ ਗੀਤ ਨੂੰ ਗਾਇਆ ਸੀ ਲਤਾ ਮੰਗੇਸ਼ਕਰ ਨੇ। ਗੀਤ ਰਚਨਾ ਆਨੰਦ ਬਖਸ਼ੀ ਅਤੇ ਸੰਗੀਤ ਆਰ ਡੀ ਬਰਮਨ ਦਾ। ਇਸੇ ਗੀਤ ਦੇ ਨਾਲ ਹੀ ਪ੍ਰੋਗਰਾਮ ਸਦਾਬਹਾਰ ਨਗਮੇ ਇੱਥੇ ਹੀ ਸਮਾਪਤ ਕਰਨ ਦੀ ਆਪਣੀ ਰੇਡੀਓ ਦੋਸਤ ਮਨਪ੍ਰੀਤ ਨੂੰ ਦਿਓ ਇਜਾਜ਼ਤ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਨਗਮੇ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਜੀ ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 20 ਸਕਿੰਟ ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ ਤੁਸੀਂ ਸੁਣੋਗੇ 9 ਵਜੇ ਚਿੱਤਰਲੋਕ ਤੇ 9:30 ਵਜੇ ਆਜ ਕੇ ਫਨਕਾਰ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 10:23। ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ।

0: ਬਹੁਤ ਹੀ ਸੋਹਣੇ ਸੋਹਣੇ ਬੱਚੇ ਜਿਹੜੇ ਹੈਗੇ ਹੈ ਗੁੱਤਾਂ ਕਰਕੇ ਇੱਥੇ ਖੜੇ ਨੇ ਤੇ ਰਿਬਨ ਵੀ ਗੁੱਤਾਂ ਦੇ ਵਿੱਚ ਇਹਨਾਂ ਨੇ ਲਾਈਆਂ ਨੇ ਤੇ ਅੱਜ ਅਸੀਂ ਇਹਨਾਂ ਦੇ ਨਾਲ ਹੁਣ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਹਾਂਜੀ ਰਤੀ, ਤੁਹਾਡਾ ਕੀ ਨਾਮ ਹੈ?
1: ਸਹਿਜਦੀਪ ਕੌਰ। ਜਸਪ੍ਰੀਤ ਕੌਰ।
0: ਕਿਹੜੀ ਕਲਾਸ 'ਚ ਪੜ੍ਹਦੇ ਹੋ ਫਿਰ?
1: ਅੱਠਵੀਂ।
0: ਤੇ ਤੁਸੀਂ?
1: ਅੱਠਵੀਂ।
0: ਤੇ ਮੈਨੂੰ ਇਹ ਦੱਸੋ ਕਿ ਪੜ੍ਹਨਾ ਲਿਖਣਾ ਕਿੰਨਾ ਕੁ ਵਧੀਆ ਲੱਗਦਾ ਹੈ ਤੁਹਾਨੂੰ?
1: ਬਹੁਤ ਵਧੀਆ, ਬਹੁਤ ਵਧੀਆ ਜੀ।
0: ਤੇ ਕਿਹੜਾ ਸਬਜੈਕਟ ਜਿਹੜਾ ਹੈ ਤੁਹਾਡਾ ਫੇਵਰੇਟ ਹੈ?
1: ਮੈਥ, ਸਾਇੰਸ।
0: ਸਾਇੰਸ ਤੇ ਮੈਥ। ਤੇ ਵੱਡੇ ਹੋ ਕੇ ਫਿਰ ਕੀ ਬਣੋਗੇ?
1: ਟੀਚਰ। ਟੀਚਰ
0: ਜੀ, ਦੋਵੇਂ ਟੀਚਰ ਬਣੋਗੇ, ਲੱਗਦਾ ਤੁਸੀਂ ਦੋਵੇਂ ਜਿਹੜੇ ਬੈਸਟ ਫਰੈਂਡ ਹੋ।
1: ਹਾਂਜੀ ਹਾਂਜੀ
0: ਜੀ। ਤੇ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਕੀ ਖਾਸ ਲੈ ਕੇ ਆਈ ਹੋ, ਕੀ ਸੁਣਾਓਗੇ?
1: ਅਸੀਂ ਸੁਰਿੰਦਰ ਕੌਰ ਦਾ ਗੀਤ ਲੈ ਕੇ ਆਏ ਹਾਂ, ਬਾਜਰੇ ਦਾ ਸਿੱਟਾ।
0: ਜੀ ਸੁਣਾਓ ਫਿਰ।

0: ਸਿੱਟਾ।
1: ਜੀ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਗੀਤ ਸੁਣਾਏ ਤੇ ਇਹਨਾਂ ਦੇ ਲਈ ਫਿਰ ਤਾੜੀਆਂ ਹੋ ਜੇ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦੋ ਵਿਦਿਆਰਥਣਾਂ ਹੋਰ ਜੁੜੇ ਨੇ ਹਾਂ ਜੀ, ਰਜ਼ੇ ਤੁਹਾਡਾ ਕੀ ਨਾਮ ਹੈ?
2: ਮਾਈ ਨੇਮ ਇਜ਼ ਅੰਕਿਤਾ, ਆਈ ਸਟੱਡੀ ਇਨ 8th ਕਲਾਸ।
1: ਜੀ ਤੇ ਤੁਹਾਡਾ ਨਾਮ?
2: ਮਾਈ ਨੇਮ ਇਜ਼ ਪੂਰਵੀ, ਆਈ ਸਟੱਡੀ ਇਨ 9th ਕਲਾਸ।
1: ਜੀ ਤੇ ਫਿਰ ਅੱਜ ਪ੍ਰੋਗਰਾਮ ਦੇ ਵਿੱਚ ਕੀ ਖਾਸ ਲੈ ਕੇ ਆਏ ਹੋ, ਕੀ ਸੁਣਾਓਗੇ?
2: ਅਸੀਂ ਗਾਣਾ ਲੈ ਕੇ ਆਏ ਆ।
1: ਸੁਣਾਓ ਫਿਰ।
2: ਹੋ

0: ਧੰਨਵਾਦ
1: ਜੀ। ਤੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਤੁਸੀਂ ਗੀਤ ਸੁਣਾਏ, ਤੇ ਸਭ ਤੋਂ ਪਹਿਲਾਂ ਨਾ ਮੈਂ ਫਿਰ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਗਾ ਕਿ ਤੁਸੀਂ ਸਾਰੇ ਆਪਣੀਆਂ ਆਪਣੀਆਂ ਹੋਬੀਜ਼ ਦੇ ਬਾਰੇ ਦੱਸੋ ਕਿ ਤੁਸੀਂ ਸਾਰੇ ਸਿੰਗਰ ਬਣਨਾ ਚਾਹੁੰਦੇ ਹੋ। ਜਿਸ ਤਰ੍ਹਾਂ ਮਾਸ਼ਾਅੱਲਾ ਤੁਸੀਂ ਗੀਤ ਸੁਣਾਏ, ਬਹੁਤ ਹੀ ਸੁਰੀਲੀ ਤੁਹਾਡੀ ਆਵਾਜ਼ ਹੈ ਤੇ ਬਹੁਤ ਵਧੀਆ ਤੁਸੀਂ ਗੀਤ ਸੁਣਾਏ।
0: ਮੇਰੀ ਹੋਬੀ ਹੈ ਮੈਂ ਸਿੰਗਰ ਵੀ ਬਣਨਾ, ਪਰ ਮੈਨੂੰ ਖੇਡਣਾ ਬਹੁਤ ਪਸੰਦ ਲੱਗਦਾ ਹੈ
1: ਜੀ। ਤੇ ਫਿਰ ਤੁਹਾਡੀ ਫੇਵਰੇਟ ਗੇਮ ਕਿਹੜੀ ਹੈ?
0: ਹੈਂਡਬਾਲ
1: ਜੀ। ਤੇ ਫਿਰ ਤੁਸੀਂ ਵੀ ਦੱਸੋ।
2: ਹਾਂ, ਮੇਰੀ ਹੋਬੀ ਖੇਡਣਾ ਹੈਗੀ ਹੈ, ਇਸ ਲਈ ਮੈਂ ਵੱਡੀ ਹੋ ਕੇ ਪਲੇਅਰ ਬਣਨਾ ਚਾਹੁੰਦੀ ਹਾਂ। ਮੇਰੀ ਹੋਬੀ ਮੈਂ ਟੀਚਰ ਬਣਨਾ
1: ਜੀ। ਤੇ ਫਿਰ ਨਾਲੇ ਮੈਨੂੰ ਇਹ ਵੀ ਦੱਸੋ ਕਿ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਹੈ?
0: ਮੈਥ।
1: ਤੇ ਮੈਂ ਤੇ ਤੁਹਾਨੂੰ ਕੌਣ ਕਰਵਾਉਂਦਾ ਫਿਰ?
0: ਅਮਨਦੀਪ ਮੈਮ।
1: ਤੇ ਨਾਲੇ ਇਹ ਵੀ ਦੱਸੋ ਕਿ ਫਿਰ ਤੁਹਾਡੇ ਸਕੂਲ ਦੇ ਵਿੱਚ ਖੇਡਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ, ਇਸ ਦੇ ਬਾਰੇ ਵੀ ਦੱਸੋ।
0: ਸਾਡੇ ਸਕੂਲ ਦੇ ਵਿੱਚ ਖੇਡਾਂ ਲੈ ਕੇ ਬਹੁਤ ਵਧੀਆ ਵਿਵਹਾਰ ਹੈ ਕਿ ਸਾਰੀ ਕੁੜੀਆਂ ਤੇ ਮੁੰਡਿਆਂ ਨੂੰ ਇਕੱਠੇ ਖੜਾਇਆ ਜਾਂਦਾ ਹੈ
1: ਜੀ। ਤੇ ਫਿਰ ਤੁਹਾਡਾ ਫੇਵਰੇਟ ਟੀਚਰ ਕਿਹੜਾ ਹੈ?
0: ਪੀਟੀ ਸਰ
1: ਜੀ। ਤੇ ਫਿਰ ਉਹਨਾਂ ਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ?
0: ਉਹ ਸਰ ਬਹੁਤ ਵਧੀਆ, ਸਾਨੂੰ ਹਰੇਕ ਜਗ੍ਹਾ ਤੇ ਖੇਡਣ ਲੈ ਕੇ ਜਾਂਦੇ ਆ, ਨਾ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਵੀ ਅੰਤਰ ਨਹੀਂ ਰੱਖਦੇ
1: ਜੀ। ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸਰ
1: ਜੀ। ਤੇ ਸਾਡੇ ਨਾਲ ਦੋ ਵਿਦਿਆਰਥਣਾਂ ਹੋਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ?
3: ਵਿਪਨਪ੍ਰੀਤ ਕੌਰ।
1: ਤੇ ਤੁਹਾਡਾ?
3: ਖੁਸ਼ੀ।
1: ਤੇ ਮੈਨੂੰ ਇਹ ਦੱਸੋ ਫਿਰ ਤੁਸੀਂ ਕਿਹੜੀ ਜਮਾਤ ਦੇ ਵਿੱਚ ਪੜ੍ਹਦੇ ਹੋ?
3: ਦਸਵੀਂ ਜਮਾਤ। ਦਸਵੀਂ ਜਮਾਤ।
1: ਤੇ ਮੈਨੂੰ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਦਸਵੀਂ ਜਮਾਤ ਬੋਰਡ ਦੀ ਹੁੰਦੀ ਹੈ, ਤੇ ਇਸ ਜਮਾਤ ਦੇ ਵਿੱਚ ਨਾ ਪੜ੍ਹਨ ਦੇ ਲਈ ਨਾ ਸਾਨੂੰ ਦਿਨ ਰਾਤ ਇੱਕ ਕਰ ਦੇਣਾ ਪੈਂਦਾ ਹੈਗਾ, ਤੇ ਜਦੋਂ ਅਸੀਂ ਪੜ੍ਹਦੇ ਹਾਂ ਬਹੁਤ ਸਾਰਾ ਪੜ੍ਹਦੇ ਆ ਨਾ, ਪੜ੍ਹ ਪੜ੍ਹ ਕੇ ਫੇਰ ਹੀ ਜਿੱਥੇ ਸਾਡੇ ਨੰਬਰ ਵਧੀਆ ਆਉਂਦੇ ਆ। ਤੇ ਤੁਸੀਂ ਸਾਨੂੰ ਇਹ ਦੱਸੋ ਫਿਰ ਤੁਹਾਡਾ ਟਾਈਮ ਟੇਬਲ ਕੀ ਹੈ, ਕਿਵੇਂ ਤੁਸੀਂ ਆਪਣਾ ਰੂਟੀਨ ਬਣਾ ਰੱਖਿਆ ਪੜ੍ਹ ਲਿਖਣ ਦਾ, ਇਸ ਦੇ ਬਾਰੇ ਦੱਸੋ।
3: ਅਸੀਂ ਸੁਬਹਾ ਜਲਦੀ ਉੱਠ ਕੇ ਪੜ੍ਹਦੇ, 5 ਵਜੇ ਉੱਠ ਜਾਂਦੇ
1: ਜੀ। ਤੇ ਪੂਰਾ ਟਾਈਮ ਟੇਬਲ ਦੱਸੋ ਦਿਨ ਦਾ।
3: ਸੁਬਹਾ ਉੱਠ ਕੇ ਪੜ੍ਹਦੇ ਆ ਜੀ, ਫਿਰ ਅਸੀਂ 8 ਤੋਂ 2 ਵਜੇ ਤੱਕ ਸਕੂਲ ਚ ਪੜ੍ਹਦੇ ਆ
1: ਜੀ,
3: ਫਿਰ ਅਸੀਂ ਟਿਊਸ਼ਨ ਜਾਂਦੇ ਆ
1: ਜੀ। ਤੇ ਮੈਨੂੰ ਇਹ ਦੱਸੋ ਫਿਰ ਤੁਹਾਡਾ ਜਿਹੜਾ ਫੇਵਰੇਟ ਸਬਜੈਕਟ ਕਿਹੜਾ ਹੈ, ਇਸ ਦੇ ਬਾਰੇ ਵੀ ਦੱਸੋ।
3: ਸਾਇੰਸ
1: ਜੀ। ਤੇ ਵੱਡੇ ਹੋ ਕੇ ਇਨ ਫਿਊਚਰ ਤੁਹਾਡੀ ਕੀ ਪਲੈਨਿੰਗਸ ਹੈ, ਕੀ ਬਣਨਾ ਚਾਹੋਗੇ, ਇਸ ਦੇ ਬਾਰੇ ਵੀ ਜ਼ਿਕਰ ਕਰੋ।
3: ਟੀਚਰ ਬਣਨਾ ਚਾਹੋਗੇ
1: ਜੀ। ਤੇ ਸਾਡੇ ਨਾਲ ਇੱਕ ਹੋਰ ਵਿਦਿਆਰਥੀ ਹੈ, ਹਾਂਜੀ ਰਾਤੇ, ਤੁਸੀਂ ਵੀ ਦੱਸੋ ਕਿ ਤੁਹਾਡਾ ਟਾਈਮ ਟੇਬਲ ਕਿਸ ਤਰ੍ਹਾਂ ਦਾ ਹੈ, ਤੁਸੀਂ ਕਿਸ ਤਰ੍ਹਾਂ ਆਪਣੀ ਪੜ੍ਹਾਈ ਨੂੰ ਮੈਨੇਜ ਕਰਦੇ ਹੋ?
3: ਸੁਬਹਾ 4 ਵਜੇ ਉੱਠ ਕੇ ਫਿਰ ਅਸੀਂ ਵਾਕ ਵਗੈਰਾ ਕਰਕੇ ਫਿਰ ਸਕੂਲ 7:30 ਨੂੰ ਸਕੂਲ ਆ ਜਾਂਦੇ ਹਾਂ, ਇੱਥੇ 2 ਵਜੇ ਤੱਕ ਪੜ੍ਹ ਕੇ ਉਸ ਤੋਂ ਬਾਅਦ ਘਰੇ ਜਾ ਕੇ ਪੜ੍ਹਾਈ ਕਰਦੇ ਹਾਂ, ਸ਼ਾਮ ਨੂੰ ਵੀ ਅਸੀਂ ਪੜ੍ਹਾਈ ਕਰਦੇ ਹਾਂ
1: ਜੀ। ਤੇ ਤੁਹਾਡੀ ਫਿਰ ਕੀ ਪਲੈਨਿੰਗਸ ਹੈ ਫਿਊਚਰ ਨੂੰ ਲੈ ਕੇ, ਅੱਗੇ ਵੱਡੇ ਹੋ ਕੇ ਤੁਸੀਂ ਕੀ ਬਣਨਾ ਚਾਹੋਗੇ?
3: ਮੈਂ ਪੁਲਿਸ ਆਫਿਸਰ
1: ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਵਿਦਿਆਰਥੀ ਜੁੜ ਚੁੱਕੇ ਨੇ। ਹਾਂਜੀ ਬੇਟਾ, ਤੁਹਾਡਾ ਕੀ ਨਾਮ ਹੈ?
4: ਸੋਨੀ।
1: ਸੋਨੀ ਸੋਨੀ ਕਿਹੜੀ ਜਮਾਤ ਦੇ ਵਿੱਚ ਪੜ੍ਹਦੇ?
4: 7th ਕਲਾਸ।
1: ਤੇ ਪੜ੍ਹਾਈ ਲਿਖਾਈ ਕਿਸ ਤਰ੍ਹਾਂ ਦਾ ਲੱਗਦਾ ਫਿਰ ਤੁਹਾਨੂੰ?
4: ਬਹੁਤ ਵਧੀਆ।
1: ਬਹੁਤ ਵਧੀਆ। ਤੇ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?
4: ਇਲੈਕਟ੍ਰੋਨਿਕ ਇੰਜੀਨੀਅਰ।
1: ਵਾਹ, ਇੰਜੀਨੀਅਰ ਬਣਨਾ ਚਾਹੁੰਦੇ ਹੋ। ਤੇ ਸਾਥੀਓ, ਵੇਖ ਲਓ ਸਾਡੇ ਸਰਕਾਰੀ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਟੈਲੈਂਟ ਕੂਟ ਕੂਟ ਕੇ ਭਰਿਆ ਹੋਇਆ ਬੱਚਿਆਂ ਦੇ ਵਿੱਚ। ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਪੁਲਿਸ ਬਣਨਾ ਚਾਹੁੰਦਾ, ਕੋਈ ਇੰਜੀਨੀਅਰ ਬਣਨਾ ਚਾਹੁੰਦਾ। ਤੇ ਮਾਸ਼ਾਅੱਲਾ ਇਸੇ ਤਰ੍ਹਾਂ ਬੱਚੇ ਜਿਹੜੇ ਕੀ ਹੈ ਆਪਣੀ ਮਿਹਨਤ ਕਰਦੇ ਰਹਿਣ ਤੇ ਆਪਣੇ ਜਿਹੜੇ ਸੁਪਨੇ ਆ ਉਸ ਨੂੰ ਸਾਕਾਰ ਕਰਦੇ ਰਹਿਣ। ਤੇ ਫਿਲਹਾਲ ਅਸੀਂ ਸੋਨੀ ਜੀ ਦੇ ਨਾਲ ਗੱਲ ਕਰਾਂਗੇ। ਹਾਂਜੀ ਸੋਨੀ, ਫਿਰ ਅੱਜ ਤੁਸੀਂ ਸਾਡੇ ਆਕਾਸ਼ਵਾਣੀ ਸੁਣ ਰਹੇ ਸਾਡੇ ਜਿਹੜੇ ਨਿੱਕੇ ਨਿੱਕੇ ਤਾਰੇ ਹੈ ਉਹਨਾਂ ਦੇ ਲਈ ਕੀ ਲੈ ਕੇ ਆਈ ਹੋ?
4: ਸੌਂਗ।
1: ਕਿਹੜਾ ਸੌਂਗ?
4: ਮੇਰੇ ਵੀਰ ਭਗਤ ਸਿੰਘ
1: ਜੀ।
4: ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ ਨਾ ਲੈਂਦੀ ਦੁਨੀਆ ਤੇਰਾ ਵੇ ਪਰ ਸੋਚ ਤੇ

0: ਨਬਜ਼ ਪਛਾਣੀ ਸੀ, ਇੱਕ ਵਕਤ ਦੀ ਨਬਜ਼ ਪਛਾਣੀ ਸੀ ਨਾ, ਤੂੰ ਜਵਾਨੀ ਮਾਣੀ ਸੀ। ਥੈਂਕ ਯੂ
1: ਜੀ, ਬਹੁਤ ਹੀ ਵਧੀਆ ਜਿਹੜਾ ਗੀਤ ਤੁਸੀਂ ਸੁਣਾਏ। ਸਲਾਮ ਕਰਦੇ ਹਾਂ ਉਹਨਾਂ ਵੀਰਾਂ ਦੇ ਲਈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਤੇ ਨਾਲ ਹੀ ਫਿਰ ਸੋਨੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਵਿਹਲੇ ਸਮੇਂ ਦੇ ਵਿੱਚ ਤੁਸੀਂ ਕੀ

0: ਉਹ ਸਾਰੀ ਮਾਨਸਿਕਤਾ ਉਹ ਦੂਰ ਹੋ ਜਾਂਦਾ ਹੈ, ਟੀਮ ਦੀ ਭਾਵਨਾ ਉਹਨਾਂ ਦੇ ਵਿੱਚ ਬਣਦੀ ਹੈ, ਮਿਲ ਜੁਲ ਕੇ ਹਰੇਕ ਕੰਮ ਕਰਨ ਨੂੰ ਉਹਨਾਂ ਦਾ ਜਿਹੜਾ ਇੱਕ ਇੱਛਾ ਪੈਦਾ ਹੁੰਦੀ ਹੈ ਤੇ ਇਹਦੇ ਕਰਕੇ ਇੱਕ ਦੂਜੇ ਦੇ ਸਹਿਯੋਗ ਨਾਲ ਉਹ ਅੱਗੇ ਵੱਧਦੇ ਹੈ ਤੇ ਉਹਨਾਂ ਦਾ ਫਿਊਚਰ ਬਹੁਤ ਵਧੀਆ ਹੈ। ਸਰਕਾਰੀ ਸਕੂਲਾਂ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ, ਹੁਣ ਪਹਿਲਾਂ ਦੀ ਜਿਹੜੀ ਸੋਚ ਸੀ ਲੋਕਾਂ ਦੀ ਵੀ ਪੜ੍ਹਾਈ ਸ਼ਾਇਦ ਨਹੀਂ ਹੋਣੀ, ਲੇਕਿਨ ਹੁਣ ਜਿਹੜੇ ਸਰਕਾਰੀ ਸਕੂਲ ਆ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੇ ਆ, ਇੰਨੀ ਫੈਸਿਲਿਟੀ ਹੈਗੀ ਹੈ ਸਕੂਲਾਂ ਦੇ ਵਿੱਚ। ਤੁਸੀਂ ਦੇਖੋ ਹਰੇਕ ਕਲਾਸ ਦੇ ਵਿੱਚ ਪੈਨਲ ਲੱਗੇ ਹੋਏ ਹੈ, ਵਾਈਫਾਈ ਦਾ ਸਿਸਟਮ ਹੈ, ਕੰਪਿਊਟਰ ਲੈਬ ਨੇ, ਸਾਇੰਸ ਲੈਬ, ਸਾਰੀ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਹੁਣ
1: ਜੀ। ਤੇ ਸਰ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ ਨੀ
1: ਜੀ। ਤੇ ਸਾਥੀਓ ਸਾਡੇ ਨਾਲ ਇੱਕ ਹੋਰ ਅਧਿਆਪਕ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ। ਹਾਂਜੀ ਸਰ, ਬਹੁਤ ਬਹੁਤ ਸਵਾਗਤ ਹੈ।
2: ਹਾਂਜੀ, ਥੈਂਕ ਯੂ ਸਰ
1: ਜੀ। ਤੇ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਨਾਂ ਜਾਣਨਾ ਚਾਹਾਂਗੇ ਤੇ ਨਾਲ ਹੀ ਤੁਹਾਡੀ ਪੋਸਟ ਵੀ ਜਾਣਨਾ ਚਾਹਾਂਗੇ।
2: ਜੀ, ਮੇਰਾ ਨਾਮ ਲਾਲਚੰਦ ਮੌਰਿਆ
1: ਜੀ,
2: ਸਾਇੰਸ ਦੀ ਪੋਸਟ ਤੇ ਮੈਂ ਜੀ ਰਾਮਸਰ ਸਕੂਲ ਦੇ ਵਿੱਚ ਤੈਨਾਤ ਹਾਂ
1: ਜੀ। ਤੇ ਸਰ ਸਾਇੰਸ ਦੇ ਪੱਖੋਂ ਜਿਹੜੇ ਸਰਕਾਰੀ ਸਕੂਲ ਦੇ ਵਿਦਿਆਰਥੀ ਹੈ ਨਾ, ਉਹ ਕਿੰਨੀ ਕੁ ਅੱਗੇ ਗਏ ਹੈ? ਸਾਇੰਸ ਜਿਹੜਾ ਸਬਜੈਕਟ ਹੈ, ਇੱਕ ਡਿਫੀਕਲਟ ਸਬਜੈਕਟ ਵੀ ਕਹਿ ਲੈਂਦੇ ਹਾਂ ਆਪਾਂ, ਤੇ ਸਾਇੰਸ ਜਿਹੜਾ ਵਿਸ਼ਾ ਹੈ ਨਾ, ਇਸ ਨੂੰ ਪੜ੍ਹ ਕੇ ਤੇ ਵਿਦਿਆਰਥੀ ਬਹੁਤ ਦੂਰ ਦੂਰ ਤੱਕ ਮੱਲਾ ਮਾਰਦੀ ਹੈ, ਤੇ ਇਸ ਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਸਰਕਾਰੀ ਸਕੂਲ ਦੇ ਵਿਦਿਆਰਥੀ ਹੈ, ਉਹਨਾਂ ਦਾ ਤਾਲਮੇਲ ਸਾਇੰਸ ਵਿਸ਼ੇ ਦੇ ਨਾਲ ਕਿਸ ਤਰ੍ਹਾਂ ਹੈ?
2: ਸਾਇੰਸ ਜੀ ਇੱਕ ਸਬਜੈਕਟ ਜਿਹੜਾ ਹੈਗਾ ਉਹ ਲਰਨਿੰਗ ਬਾਈ ਡੂਇੰਗ ਹੈ
1: ਜੀ।
2: ਸਬਜੈਕਟ ਦੇ ਤੌਰ ਤੇ ਦੇਖਿਆ ਜਾਵੇ ਤਾਂ ਸਾਇੰਸ ਜਿਹੜਾ ਹੈ ਇੱਕ ਪ੍ਰੈਕਟੀਕਲ ਸਬਜੈਕਟ ਹੈ
1: ਜੀ।
2: ਬੱਚਿਆਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਸਾਊਂਡ ਕਰਨਾ ਬਹੁਤ ਜ਼ਰੂਰੀ ਹੈ
1: ਜੀ,
2: ਕਿਉਂਕਿ ਥਿਓਰੀਟੀਕਲ ਨੌਲੇਜ ਜਿਹੜੀ ਹੈਗੀ ਬੱਚੇ ਕਿਤਾਬਾਂ ਚੋਂ ਗੇਨ ਕਰ ਲੈਂਦੇ ਆ, ਪਰ ਜਿਹੜੀ ਪ੍ਰੈਕਟੀਕਲ ਨੌਲੇਜ ਹੁੰਦੀ ਹੈ ਉਹ ਐਵਰ ਲਾਸਟ ਰਹਿੰਦੀ ਹੈ, ਲੌਂਗ ਲਾਸਟਿੰਗ ਰਹਿੰਦੀ ਹੈ
1: ਜੀ।
2: ਬੱਚਿਆਂ ਨੂੰ ਸਾਇੰਸ ਵਾਸਤੇ ਇੱਥੇ ਸਾਇੰਸ ਲੈਬ ਬਣੀ ਹੋਈ ਹੈ ਜੀ, ਬੱਚਿਆਂ ਨੂੰ ਹਰ ਪ੍ਰਕਾਰ ਦੇ ਜੋ ਸਿਲੇਬਸ ਦੇ ਵਿੱਚ ਪ੍ਰੈਕਟੀਕਲਸ ਹੈ
1: ਜੀ
2: ਉਹ ਕਰਵਾਏ ਜਾਂਦੇ ਹੈਗੇ, ਕੈਮਿਸਟਰੀ ਨਾਲ ਰਿਲੇਟਡ, ਫਿਜਿਕਸ ਨਾਲ ਰਿਲੇਟਡ ਜਿੰਨੇ ਵੀ ਪ੍ਰੈਕਟੀਕਲਸ ਹੈ ਜੀ ਉਹ ਪੂਰੀ ਤਨਦੇਹੀ ਨਾਲ ਅਧਿਆਪਕ ਕਰਾ ਰਹੇ ਹੈਗੇ
1: ਜੀ। ਤੇ ਅਸੀਂ ਵੇਖਦੇ ਹਾਂ ਕਿ ਸਾਇੰਸ ਦੇ ਜਿਹੜੇ ਪ੍ਰੈਕਟੀਕਲ ਹੈ ਨਾ, ਉਹਨਾਂ ਦੇ ਲਈ ਜਿਹੜੇ ਇਕਵਿਪਮੈਂਟ ਹੈ ਜਿਹੜੇ ਹੈਗੇ ਆ, ਉਹ ਕਿੰਨੇ ਕੁ ਮੁਹੱਈਆ ਸਰਕਾਰ ਦੇ ਵੱਲੋਂ ਹੁੰਦੇ ਆ, ਅਸੀਂ ਇਸ ਦੇ ਬਾਰੇ ਵੀ ਜਾਣਨਾ ਚਾਹਾਂਗੇ।
2: ਹਾਂਜੀ, ਸਰਕਾਰ ਵੱਲੋਂ ਸਮੇਂ ਸਮੇਂ ਤੇ ਸਾਨੂੰ ਗ੍ਰਾਂਟਸ ਦਿੱਤੀਆਂ ਜਾਂਦੀਆਂ ਜੀ, ਜਿਹਦੇ ਵਾਸਤੇ ਅਸੀਂ ਸਾਇੰਸ ਲੈਬ ਦੇ ਇਕਵਿਪਮੈਂਟ ਲੈ ਕੇ ਆਉਂਦੇ ਹੈਗੇ, ਸਾਨੂੰ ਸਫੀਸ਼ੀਐਂਟ ਇਕਵਿਪਮੈਂਟ ਸਰਕਾਰ ਵੱਲੋਂ ਅਵੇਲੇਬਲ ਕਰਾਏ ਗਏ ਹੈਗੇ
1: ਜੀ,
2: ਤੇ ਉਹਨਾਂ ਇਕਵਿਪਮੈਂਟ ਦਾ ਜਿਹੜਾ ਹੈਗਾ ਬੱਚਿਆਂ ਦੇ ਦੁਆਰਾ ਬਹੁਤ ਹੀ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ। ਆਪਣੇ ਕੈਮਿਸਟਰੀ ਦੇ ਵਿੱਚ ਜਿਵੇਂ ਸਾਲਟ ਵਗੈਰਾ ਜਿਹੜੇ ਹੁੰਦੇ ਹੈਗੇ ਉਹਨਾਂ ਨਾਲ ਵੀ ਪ੍ਰੈਕਟੀਕਲ ਕਰਾਏ ਜਾਂਦੇ ਆ, ਫਿਜਿਕਸ ਨਾਲ ਰਿਲੇਟਡ ਜਿਹੜੇ ਹੈਗੇ ਪ੍ਰੈਕਟੀਕਲ ਉਹ ਇਕਵਿਪਮੈਂਟ ਦੇ ਥਰੂ ਹੀ ਕਰਵਾਏ ਜਾਂਦੇ ਹੈਗੇ, ਜਿਹਦੇ ਨਾਲ ਬੱਚਿਆਂ ਦੀ ਜਿਹੜੀ ਨੌਲੇਜ ਹੈ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਯਾਦ ਰਹਿੰਦਾ ਬੱਚਿਆਂ ਨੂੰ
1: ਜੀ। ਤੇ ਨਾਲ ਹੀ ਫਿਰ ਅਸੀਂ ਵੇਖਦੇ ਹਾਂ ਕਿ ਜਿਹੜਾ ਸਾਇੰਸ ਫੇਅਰ ਜਾਂ ਫਿਰ ਮੈਥ ਫੇਅਰ ਲੱਗਦੇ ਆ ਨਾ, ਉਸ ਦੇ ਵਿੱਚ ਵੀ ਬੱਚੇ ਬਹੁਤ ਅੱਗੇ ਤੱਕ ਮੱਲਾਂ ਮਾਰਦੇ ਨੇ ਤੇ ਡਿਸਟ੍ਰਿਕਟ ਲੈਵਲ ਤੇ ਜਾਂਦੇ ਆ, ਸਟੇਟ ਲੈਵਲ ਤੇ ਜਾਂਦੇ ਆ, ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਸਕੂਲ ਦੇ ਬੱਚੇ ਕਿੱਥੋਂ ਕਿੱਥੋਂ ਤੱਕ ਜਾ ਕੇ ਮੱਲਾਂ ਮਾਰੇ ਨੇ, ਇਹਨਾਂ ਦੇ ਬਾਰੇ ਵੀ ਜ਼ਿਕਰ ਕਰੋ।
2: ਹਾਂਜੀ, ਲਾਸਟ ਈਅਰ ਹੀ 2025 ਦੇ ਵਿੱਚ ਸਾਡੇ ਬੱਚੇ ਪਹਿਲਾਂ ਬਲਾਕ ਦੇ ਵਿੱਚ ਸੋਲਰ ਐਨਰਜੀ ਨਾਲ ਜੁੜਿਆ ਹੋਇਆ ਸਾਡਾ ਪ੍ਰੋਜੈਕਟ ਸੀਗਾ ਜਿਹੜਾ ਬੱਚਿਆਂ ਨੂੰ ਤਿਆਰ ਕਰਵਾਇਆ ਸੀ
1: ਜੀ,
2: ਉਹਦੇ ਵਿੱਚ ਫਸਟ ਪੋਜੀਸ਼ਨ ਬਲਾਕ ਲੈਵਲ ਤੇ ਹਾਸਲ ਕੀਤੀ
1: ਜੀ।
2: ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਉੱਤੇ ਹੈਗੇ ਬੱਚਿਆਂ ਨੇ ਸਾਡਿਆਂ ਨੇ ਪਾਰਟੀਸਪੇਟ ਕੀਤਾ, ਉੱਥੇ ਬੱਚਿਆਂ ਨੂੰ ਪਾਰਟੀਸਪੇਸ਼ਨ ਸਰਟੀਫਿਕੇਟ ਮਿਲੇ ਜ਼ਿਲ੍ਹਾ ਪੱਧਰ ਦੇ ਵਿੱਚ ਬੱਚਿਆਂ ਨੇ
1: ਜੀ। ਤੇ ਸਰ ਬੱਚਿਆਂ ਦੇ ਭਵਿੱਖ ਦੇ ਲਈ ਫਿਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
2: ਬੱਚਿਆਂ ਦੇ ਭਵਿੱਖ ਲਈ ਸਾਡਾ ਇਹੀ ਸੁਨੇਹਾ ਹੈ ਜੀ, ਬੱਚਿਆਂ ਨੂੰ ਦਿਲ ਲਗਾ ਕੇ ਪੜ੍ਹਨਾ ਚਾਹੀਦਾ ਹੈ, ਕਿਉਂਕਿ ਜਿੰਨੇ ਵੀ ਆਪਾਂ ਫੀਲਡ ਦੇ ਵਿੱਚ ਦੇਖਦੇ ਹਾਂ, ਡਾਕਟਰ ਹੈ, ਇੰਜੀਨੀਅਰਸ ਹੈ ਜਾਂ ਵੱਡੇ ਵੱਡੇ ਆਈਐਸ ਅਫਸਰ ਹੈ, ਉਹ ਸਟੱਡੀ ਦੇ ਥਰੂ ਹੀ ਜਾਂਦੇ ਆ। ਬੱਚਿਆਂ ਨੂੰ ਆਪਣਾ ਇੱਕ ਏਮ ਬਣਾ ਕੇ ਅਜਿਹੀਆਂ ਪੋਸਟਾਂ ਪ੍ਰਾਪਤ ਕਰਨੀਆਂ ਚਾਹੀਦੀਆਂ। ਇਹ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਇਹਨਾਂ ਨੂੰ ਫੈਸਿਲਿਟੀਜ਼ ਦੀ ਥੋੜ੍ਹੀ ਜਿਹੀ ਪਰਿਵਾਰਕ ਤੌਰ ਦੇ ਉੱਤੇ ਬਹੁਤ ਘਾਟ ਹੁੰਦੀ ਹੈ, ਪਰ ਸਾਡੇ ਸਕੂਲ ਦੇ ਵਿੱਚ ਇਹਨਾਂ ਨੂੰ ਫੈਸਿਲਿਟੀਜ਼ ਪੂਰੀ ਮਿਲਦੀ ਹੈ। ਜੇ ਬੱਚੇ ਚਾਹੁਣ ਤਾਂ ਬਹੁਤ ਵੱਡੀਆਂ ਵੱਡੀਆਂ ਪੋਸਟਾਂ 'ਤੇ ਵੀ ਜਾ ਸਕਦੇ ਆ
1: ਜੀ। ਤੇ ਸਰ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ
3: ਜੀ। ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ।
4: ਪ੍ਰੋਗਰਾਮਾਂ ਸੰਬੰਧੀ ਸੂਚਨਾ, ਅੱਜ ਯਾਨੀ ਕਿ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਤੇ ਉਸ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ, ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
5: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਦਿਨ ਐਤਵਾਰ, ਸਿਲਸਿਲਾ ਰਾਖੇ ਸਰਹੱਦਾਂ ਦੇ। ਇਸ ਵਾਰ ਦਾ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਲੈ ਕੇ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੀ ਬਹੁਤ ਹੀ ਮਿੱਠੀ, ਸੁਰੀਲੀ ਤੇ ਬੁਲੰਦ ਆਵਾਜ਼ ਮੈਡਮ ਸੀਮਾ ਮਹਿਰਾ ਜੀ। ਪ੍ਰਸਾਰਣ ਸਮਾਂ ਦੋਸਤੋ ਸ਼ਾਮ 5:30 ਵਜੇ, ਸੁਣਨਾ ਨਾ ਭੁੱਲਣਾ, ਦਿਨ ਹੋਵੇਗਾ ਐਤਵਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 10:29:34। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ।

0: ਸਤਿ ਸ਼੍ਰੀ ਅਕਾਲ ਦੋਸਤੋ, ਸਮੂਹ ਸਰੋਤਿਆਂ ਦਾ ਮੈਂ ਮਨਪ੍ਰੀਤ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਦੇ ਇਸ ਪ੍ਰੋਗਰਾਮ ਸੁਖਨ ਦੇ ਵਾਰਿਸ ਵਿੱਚ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਉੱਗੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਹੋਰਾਂ ਦੀ ਜੀਵਨੀ ਦੇ ਅੰਸ਼, ਉਹਨਾਂ ਦੀ ਹੀ ਜ਼ੁਬਾਨੀ। ਆਓ ਸੁਣਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ।
1: ਮੁੱਢ ਵਿੱਚ ਮੈਨੂੰ ਵਾਰਿਸ ਦੀ ਹੀਰ ਪੜ੍ਹਨ ਦਾ ਸ਼ੌਕ ਸੀ, ਬੋਲ ਮੇਰਾ ਚੰਗਾ ਸੀ। ਮੈਂ 8ਵੀਂ ਪਾਸ ਕਰਕੇ 9ਵੀਂ ਚ ਮੋਗੇ ਖਾਲਸਾ ਕਾਲਜ, ਉੱਥੇ 2 ਸਾਲ ਦਾ ਕੋਰਸ ਸੀ, ਉਹ ਵਿੱਚੇ ਹੀ ਛੱਡ ਕੇ ਮੈਂ ਮਲਾਇਆ ਚਲਾ ਗਿਆ। ਉੱਥੇ ਵਾਚਮੈਨ ਲੱਗਾ ਰਿਹਾ ਥੋੜਾ ਚਿਰ, 2 ਸਾਲ। ਉੱਥੇ ਮੈਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੋਇਆ। ਮੈਂ ਪੜ੍ਹਦਾ ਸੀ ਤੇ 5-7 ਬੰਦੇ ਖੜੇ ਆਮ ਹੀ ਹੋ ਜਾਂਦੇ ਸੀ। ਉੱਥੇ ਦੇ ਹਾਲਾਤ ਕੋਈ ਬਹੁਤਾ ਚੰਗੇ ਨਹੀਂ ਸੀ। $15 ਮੇਰੀ ਤਨਖਾਹ ਹੁੰਦੀ ਸੀ ਮਹੀਨੇ ਦੀ, ਤੇ ਡਾਲਾ 1 ਰੁਪਇਆ 9 ਆਨੇ ਦਾ ਹੁੰਦਾ ਸੀ। ਇਹ ਸਨ 35 ਦੀ ਗੱਲ ਹੈ। ਪਹਿਲੀਆਂ ਕਵਿਤਾਵਾਂ ਮੈਂ ਉੱਥੇ ਹੀ ਲਿਖੀਆਂ। ਉੱਥੇ ਇੱਕ ਕੱਚਾ ਜਿਹਾ ਅਖਬਾਰ ਨਿਕਲਦਾ ਹੁੰਦਾ ਸੀ, ਉਹਦੇ 'ਚ ਮਾੜਾ ਮੋਟਾ ਮੈਂ ਲਿਖਦਾ ਛੁਕਦਾ ਰਹਿੰਦਾ ਸੀ। ਇਸ ਤਰ੍ਹਾਂ ਮੇਰਾ ਸ਼ੁਰੂਆਤ ਉੱਥੋਂ ਹੋਈ। ਉੱਥੇ ਮੈਂ ਮਲਾਇਆ 'ਚ 1-2 ਕਵਿਤਾਵਾਂ ਲਿਖੀਆਂ, ਤੇ ਉੱਥੇ ਇੱਕ ਭਾਈ ਕੇ ਫਫੜਿਆਂ ਦਾ ਬੰਦਾ ਪੁਲਿਸ ਵਿੱਚ ਸੀ, ਉਹ ਥੋੜਾ ਜਿਹਾ ਸੂਝਵਾਨ ਸੀ, ਉਹਨੂੰ ਮੈਂ ਵਿਖਾਈਆਂ। ਉਹਨੇ ਮੈਨੂੰ ਉਹ ਮਾਤਰਾ ਮੂਤਰਾ ਗਿਣਨ ਬਾਰੇ ਦੱਸਿਆ ਕਰਿਆ ਕੁਛ, ਤੇ ਉਹਨੇ ਕਿਹਾ ਵੀ ਤੂੰ ਆਪਦਾ ਤਖਲਸ ਕੋਈ ਲਿਖ। ਮੈਂ ਕਿਹਾ ਯਾਰ ਮੈਨੂੰ ਨੀ ਕੋਈ ਪਤਾ ਮੈਂ ਤਖਲਸ ਕੀ ਲਿਖਣਾ ਕਰਨਾ। ਉਹਨੇ ਮੇਰਾ ਨਾਮ ਕਮਲ ਬਈ ਆਹ ਕਵਿਤਾ ਦੇ ਲਿਖਿਆ ਕਰ। ਉਹਨੇ ਦੱਸਿਆ ਦੂਜਿਆਂ ਦਾ ਸਾਰਿਆਂ ਦਾ ਐ ਹੈਗਾ, ਇਹ ਤੇਰੇ ਨਾਲ ਹੈਗਾ। ਉਹ ਉਹੇ ਜਿਹਾ ਜੁੜਿਆ ਨਾਲ ਨਾਲ ਹੀ ਹੁਣ ਤੁਰਿਆ ਹੈ। ਇਹ ਨਾਵਲ ਦਾ ਮਸਲਾ ਜਿਹੜਾ ਬਹੁਤ ਬਾਅਦ ਵਿੱਚ ਹੋਇਆ। ਮੈਨੂੰ ਨਾਵਲ ਲਿਖਣ ਦੀ ਚਿੱਠ ਕੋਈ ਨਹੀਂ ਸੀ, ਨਾ ਮੇਰੇ ਦਿਮਾਗ 'ਚ ਸੀ ਵੀ ਮੈਂ ਨਾਵਲ ਲਿਖਣੇ ਆ ਜਾਂ ਇੱਧਰ ਉੱਧਰ ਹੋਣਾ। ਇਸ ਤਰ੍ਹਾਂ ਉਹ ਸ਼ੌਕ ਵੱਧਦਾ ਗਿਆ। ਫਿਰ ਮੇਰੇ ਨੂੰ ਚਿੱਠੀਆਂ ਘਰੋਂ ਆਉਣ ਲੱਗ ਗਈਆਂ ਵੀ ਤੂੰ ਇੱਥੇ ਕੀ ਕਰਦਾ, ਇੱਥੇ ਕੰਮ ਸਾਰਾ ਖਰਾਬ ਹੋਈ ਜਾ ਰਿਹਾ। ਉੱਥੇ ਇੱਕ ਚੀਨੀ ਕੁੜੀ ਨਾਲ ਫਸ ਗਿਆ ਸੀ, ਉਹਨਾਂ ਦੇ ਘਰ ਦੇ ਰਾਜੀ, ਉਹਦੀ ਮਾਂ ਰਾਜੀ, ਤੇ ਮੈਂ ਉਹਨੂੰ ਕਿਹਾ ਚੱਲ ਮੇਰੇ ਨਾਲ ਉੱਥੇ ਵਿਆਹ ਕਰਾ ਲਾਂਗੇ ਤੇ ਫੇਰ ਆ ਜਾਂਗੇ। ਉਹਦੀ ਮੇਰੀ ਮਾਂ ਬਿਮਾਰ ਆ, ਮੈਂ ਇਹਨੂੰ ਬਿਮਾਰ ਨੂੰ ਛੱਡ ਕੇ ਨਹੀਂ ਜਾ ਸਕਦੀ। 3 ਸਾਲਾਂ ਬਾਅਦ ਮੈਂ ਬਾਹਰ ਗਿਆ, ਫੇਰ ਉੱਥੇ ਪਤਾ ਕਰਨ

ਉਹ ਉੱਥੋਂ ਕਿਤੇ ਚਲੇ ਗਏ, ਕਿਸੇ ਹੋਰ ਥਾਂ ਸ਼ਿਫਟ ਹੋ ਗਏ, ਮੈਨੂੰ ਉਹ ਭਾਲੇ ਹੀ ਨਾ ਥੇ। ਫਿਰ ਇਸ ਤਰ੍ਹਾਂ ਮੇਰਾ ਛੁਟਕਾਰਾ ਹੋ ਗਿਆ, ਨਹੀਂ ਤੇ ਮੈਂ ਉਹਨਾਂ ਦੇ ਸੂਰ ਚਾਰਨੇ ਸੀ। ਕਵਿਤਾਵਾਂ ਦਾ ਸ਼ੌਕ ਲੈ ਕੇ ਹੀ ਮੈਂ ਮਲਾਇਆ ਤੋਂ 2-2.5 ਸਾਲ ਬਾਅਦ ਵਾਪਸ ਆ ਗਿਆ। ਮੈਂ ਇੱਕ ਅਨਪੜ੍ਹ ਜੇ ਘਰ ਜੰਮਿਆ ਸੀ। ਮੇਰਾ ਵੱਡਾ ਭਰਾ ਸੀ ਜਿਹੜਾ, ਉਹ ਥੋੜਾ ਜਿਹਾ ਪੰਜਾਬੀ ਪੜ੍ਹਿਆ ਸੀ ਤੇ ਉਹਨੂੰ ਵੀ ਬਹੁਤਾ ਸ਼ੌਕ ਨਹੀਂ ਸੀ। ਵਾਰਿਸ ਦੀ ਹੀਰ ਮੈਂ ਚੰਗੀ ਪੜ੍ਹ ਲੈਂਦਾ ਸੀ, ਔਰ ਜਦੋਂ ਮੈਂ ਪੜ੍ਹਦਾ ਸੀ 5-7 ਬੰਦੇ ਖੜੇ ਹੋ ਜਾਂਦੇ ਸੀ, ਮੇਰਾ ਬੋਲ ਚੰਗਾ ਸੀ। ਤੇ ਉਸ ਤੋਂ ਬਾਅਦ ਮੈਂ ਫਿਰ ਆਪਦੀਆਂ ਕਵਿਤਾਵਾਂ ਕੁਛ ਲਿਖੀਆਂ। ਲੋਕ ਸਾਡੇ ਕੋਲ 60 ਕਮਾ ਜ਼ਮੀਨ ਸੀ, ਅਸੀਂ 3 ਭਰਾ ਸੀ। ਵੱਡਾ ਸਾਡਾ ਉਹ ਇੱਕ ਡਿਸਟ੍ਰਿਕਟ ਬੋਰਡ ਦੀ ਇਲੈਕਸ਼ਨ ਜਿੱਤ ਕੇ ਤੇ ਮੈਂਬਰ ਬਣ ਗਿਆ, ਵਾਹੀ ਸਾਡੀ ਛੁੱਟ ਗਈ। ਅਸੀਂ 2 ਰਹਿ ਗਏ, ਉਹਨੂੰ ਅੱਡ ਕਰਤਾ, ਉਹਨੂੰ 1 ਕਮਾ ਜ਼ਮੀਨ ਵੱਧ ਦੇ ਤੀ, ਬਈ ਤੂੰ ਆਪਦਾ ਕਰਜ਼ਾ ਲਾ ਲਾ ਜਿਹੜਾ ਇਲੈਕਸ਼ਨ ਤੇ ਲੱਗਾ। ਵੈਸੇ ਇਹ ਹੈ ਬਈ ਉਹ ਇਸੇ ਤਰ੍ਹਾਂ ਹੀ ਸ਼ਰਾਬ ਸ਼ਰੂਬ ਪੀਣ ਲੱਗ ਗਿਆ ਤੇ ਕੁਛ ਇਸੇ ਤਰ੍ਹਾਂ ਹੀ ਉਹਦੀ ਗਾਂ ਡੈਥ ਹੋਈ। ਮੈਥੋਂ ਛੋਟਾ ਜਿਹੜਾ ਸੀ ਉਹ ਅਨਪੜ੍ਹ ਸੀ, ਉਹਨੇ ਵਾਹੀ ਵੂਹੀ ਸ਼ੁਰੂ ਕੀਤੀ। ਕਵਿਤਾਵਾਂ ਤੋਂ ਬਾਅਦ ਮੈਂ ਵਾਰਤਕ ਵਿੱਚ ਕੁਛ ਖਿਆਲ ਲਿਖਣੇ ਸ਼ੁਰੂ ਕਰ ਦਿੱਤੇ। ਉਹ ਕਿਤਾਬ ਮੈਂ ਛਾਪੀ ਉਹਨਾਂ ਦੀ, ਉਹ ਛਾਪਣ ਤੋਂ ਮੈਨੂੰ ਹੋਰ ਕਹਿਣ ਤੂੰ ਨਾਵਲ ਕਿਉਂ ਨਹੀਂ ਲਿਖਦਾ, ਮੈਂ ਕਿਹਾ ਉਹ ਨਾਵਲ ਬਹੁਤ ਵੱਡੀ ਚੀਜ਼ ਆ, ਮੈਂ ਕਿਵੇਂ ਲਿਖ ਸਕਦਾ। ਇਹ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹੀਆਂ। ਮਾਮਾ ਮੇਰਾ ਪੈਨਸ਼ਨ ਆਇਆ ਪਹਿਲੀ ਵਾਰ ਵਿੱਚ 14-15 ਵਾਲੀ ਚ, ਉਹ ਫਟੜ ਹੋ ਗਿਆ ਸੀ, ਸੂਬੇਦਾਰ ਸੀ। ਮੈਂ ਉਹਨੂੰ ਉੱਥੇ ਮਿਲਣ ਗਿਆ, ਉੱਥੇ ਇੱਕ ਸਰਦਾਰ ਦਾ ਕਤਲ ਹੋ ਗਿਆ। ਉਹ ਕਤਲ ਪਿੱਛੇ ਕਹਾਣੀ ਇਹ ਸੀ ਵੀ ਸਰਦਾਰ ਦਾ ਮੁੰਡਾ ਵੇਲੀ ਸੀ, ਉਹਨੇ ਕੁੜੀ ਫੜ ਲਈ, ਕੁੜੀ ਦੇ 2 ਭਰਾ ਸੀ, ਉਹਨਾਂ ਦੇ ਅਸੀਂ ਇਹ ਮਾਰਨਾ। ਉਹਨਾਂ ਨੇ ਹੋਰ ਇੱਕ ਜੱਟ ਮੁੰਡੇ ਨੂੰ ਨਾਲ ਗੰਢਿਆ, ਜਿਹਨੇ ਕੁੜੀ ਫੜੀ ਸੀ ਨਾ, ਬਦਮਾਸ਼ ਮੁੰਡਾ ਸੀ, ਉਹਦਾ ਪਿਓ ਪਹਿਲਾਂ ਕਤਲ ਕੀਤਾ ਅਗਲਿਆਂ ਨੇ। ਉਹ ਡਿਸਟ੍ਰਿਕਟ ਬੋਰਡ 'ਚ ਸਹੇਸਰ ਸੀ। ਉਹਦੇ ਕਤਲ ਹੋਣ ਨਾਲ ਮੈਂ ਫਿਰ ਵਾਪਸ ਆ ਗਿਆ ਇੱਧਰ। ਮੁੰਡਾ ਮੇਰਾ ਦੋਸਤ ਸੀ, ਕਤਲ ਹੋਇਆ, ਉਹ ਇਮਾਨਦਾਰ ਸੀ, ਇਕੱਲਾ ਹੀ ਮੁੰਡਾ ਸੀ ਬੁੜੀ ਦਾ, ਉਹ ਪੈਨਸ਼ਨ ਆਏ ਸੀ ਮਾੜੀ ਮੋਟੀ, ਤੇ ਉਹਨਾਂ ਕੋਲੇ ਵੀ ਇੱਕ ਮੁਰੱਬਾ ਸੀ, ਕੁਛ ਪੈਨਸ਼ਨ ਸੀ। ਮੈਨੂੰ ਬੜਾ ਅਫਸੋਸ ਹੋਇਆ, ਉਹ ਮੁੰਡਾ ਕਤਲ 'ਚ ਫਸ ਗਿਆ ਤੇ ਉਹਨੂੰ ਫਾਂਸੀ ਹੋ ਗਈ। ਫਾਂਸੀ ਵਾਲੇ ਵਾਕੇ ਨੇ, ਉਹਦੀ ਬੈਕਗਰਾਉਂਡ ਮੇਰੇ ਨੂੰ ਉੱਥੇ ਮਿਲੀ ਤੇ ਮੈਂ ਉਸ ਕੁੜੀ ਨੂੰ ਵੀ ਵੇਖਿਆ ਜਿਹਦੇ ਨਾਲ ਜਬਰ ਜਨਾਹ ਹੋਇਆ ਸੀ। ਉਹਨਾਂ ਤੇ ਮੈਂ ਫਿਰ ਪਹਿਲੀ ਵਾਰ ਇੱਕ ਨਾਵਲ ਲਿਖਿਆ, ਸੱਚ ਨੂੰ ਫਾਂਸੀ। ਉਹ ਮੁੰਡਾ ਬੇਗੁਨਾਹ ਹੀ ਉਹਦੇ ਚੋਂ ਫਸ ਗਿਆ, ਉੱਥੋਂ ਮੇਰਾ ਮੁੱਢ ਵੱਜਿਆ ਨਾਵਲ ਲਿਖਣ ਦਾ। ਬੰਦਾ ਸ਼੍ਰੋਮਣੀ ਕਮੇਟੀ 'ਚ ਨੌਕਰ ਸੀ ਤੇ ਉੱਥੋਂ ਰਿਟਾਇਰਡ ਹੋ ਗਿਆ। ਨਾਵਲ ਜਿਹੜਾ ਮੇਰਾ ਸੀ ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤਾ ਪੜ੍ਹਨ ਨੂੰ ਕਿ ਆਹ ਮੁੰਡਾ ਹੈ ਇਸ ਤਰ੍ਹਾਂ। ਪਹਿਲੀ ਉਮਰ 'ਚ ਸੀ ਮੈਂ ਉਦੋਂ, ਅਜੇ 20-22 ਸਾਲ ਦੇ ਨੇੜੇ ਤੇੜੇ ਸੀ ਮੈਂ। ਉਹਨਾਂ ਦੀ ਗੱਲ ਹੋਈ, ਉਹ ਆਹਦੇ ਵੀ ਇਹਨੂੰ ਜੇ ਤੁਸੀਂ ਇੱਥੇ ਨੌਕਰੀ 'ਚ ਲੈ ਲਓ ਤਾਂ ਇਹ ਲੇਖਕ ਚੰਗਾ ਬਣ ਸਕਦਾ। ਮੇਰਾ ਉਹ ਪਬਲਿਸ਼ਰ ਸੀ ਜਿਹੜਾ, ਉਹਨੇ ਮੇਰੀ ਇਹ ਸਿਫਾਰਿਸ਼ ਕੀਤੀ। ਉਹਨੇ ਮੈਨੂੰ ਚਿੱਠੀ ਪਾ ਕੇ ਸੱਦ ਲਿਆ ਪ੍ਰਧਾਨ ਨੇ। ਮੈਂ ਵੈਸੇ ਇਸ ਕਾਬਲ ਤਾਂ ਨਹੀਂ ਸੀ, ਪਰ ਉਹਨੇ ਮੈਨੂੰ ਇੱਕ ਕਲਰਕ ਦੇ ਜੌਬ 'ਚ ਉੱਥੇ ਰੱਖ ਲਿਆ ਤੇ ਉੱਥੇ 1-2 ਕੰਮ ਮੈਂ ਚੰਗੇ ਕੀਤੇ ਉਹਦੇ, ਤੇ ਉਹਦੀ ਨਜ਼ਰ 'ਚ ਚੜ ਗਿਆ। ਉਦੋਂ ਜੰਗ ਹਟ ਚੁੱਕੀ ਸੀ, ਫਸਾਦ ਹੋਏ ਰਾਵਲਪਿੰਡੀ ਡਿਵੀਜ਼ਨ 'ਚ, ਮਾਰੇ ਗਏ ਹਿੰਦੂ ਸਿੱਖ ਬਹੁਤ। ਉਦੋਂ ਪਹਿਲੇ ਫਸਾਦ ਉੱਥੇ ਉਹ ਹੋਏ, ਕੋਈ 2.5-3

ਇਹ ਹਿੰਦੂ ਸਿੱਖ ਬਹੁਤ ਉਦੋਂ ਪਹਿਲੇ ਫਸਾਦ ਉੱਥੇ ਉਹ ਹੋਏ ਕੋਈ 2.5-3 ਲੱਖ ਰੁਪਇਆ ਦੀ ਇੱਥੋਂ ਦੇ ਹਿੰਦੂ ਸਿੱਖਾਂ ਵਾਸਤੇ ਕੱਢਿਆ ਸ਼੍ਰੋਮਣੀ ਕਮੇਟੀ ਨੇ। ਉੱਥੇ ਮਾਰ ਮਰਾਈ ਹੋਈ ਸੀ ਤੇ ਕੋਈ ਬੰਦਾ ਸ਼੍ਰੋਮਣੀ ਕਮੇਟੀ ਦਾ ਉਹ ਲਿਜਾਂਦਾ ਨਹੀਂ ਸੀ ਤੇ ਮੈਂ ਲੈ ਕੇ ਗਿਆ ਉਹ। ਮੈਂ ਉਹ ਲਿਜਾ ਕੇ ਉੱਥੇ ਸਕੂਲ ਦਾ ਪ੍ਰਿੰਸੀਪਲ ਸੀ ਸਿੱਖ ਉਹਨੂੰ ਦਿੱਤੇ। ਉੱਥੇ ਮੈਂ ਦੇਖਿਆ ਵੀ ਇਹ ਫਸਾਦ ਕਿਉਂ ਹੋਏ ਆ, ਇਹ ਹੈ ਵੋ ਹੈ। ਉਹਨਾਂ ਤੋਂ ਮੈਨੂੰ ਫਿਰ ਆਸ ਪਤਾ ਲੱਗਿਆ ਸਾਰਾ ਤੇ ਸੁਭਾਸ਼ ਬੋਸ ਨੇ 5 ਆਪਣੇ ਬੰਦੇ ਉਤਾਰੇ ਬੰਗਾਲ ਚ ਖੁਫੀਏ ਬਈ ਤੁਸੀਂ ਸਾਡੇ ਲਈ ਕੰਮ ਕਰਨਾ। ਉਹਨਾਂ ਚੋਂ 3 ਉਤਰਦੇ ਡੇਦੇ ਮਰ ਗਏ, 2 ਰਹਿ ਗਏ। ਉਹ 2 ਸਿੱਖ ਸੀ। ਉਹਦੇ ਚੋਂ ਇੱਕ ਮੁੰਡਾ ਮੇਰਾ ਦੋਸਤ ਬਣ ਗਿਆ, ਮੇਰੇ ਨਾਲ ਚਾਹ ਪੀਂਦਾ ਹੁੰਦਾ ਸੀ। ਅੰਮ੍ਰਿਤਸਰ ਦੇ ਏਰੀਏ ਦਾ ਬੰਦਾ ਸੀ ਉਹ। ਉਹਦੇ ਨਾਲ ਮਾੜੀ ਜਿਹੀ ਦੋਸਤੀ ਹੋ ਗਈ। ਮੈਨੂੰ ਉਦੋਂ ਫਿਰ ਮਾਰਕਸਿਜ਼ਮ ਦੀ ਪਾ ਲੱਗੀ ਤੇ ਮੈਂ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡ ਆਇਆ। ਉਹ ਪ੍ਰਧਾਨ ਕਹੇ ਤੂੰ ਕਿਉਂ ਜਾਣਾ? ਮੈਂ ਕਿਹਾ ਨਹੀਂ ਜੀ, ਮੈਂ ਨਹੀਂ ਕਰ ਸਕਦਾ ਨੌਕਰੀ ਛੱਡ ਆਇਆ। ਮੈਨੂੰ ਲਿਖਣ ਦਾ ਚਸਕਾ ਵਧ ਗਿਆ। ਮੈਂ ਇੱਥੇ ਘਰ ਪੜ੍ਹਦਾ ਵੀ ਰਿਹਾ ਕਰਾਂ, ਕਿਤਾਬਾਂ ਲਿਆ ਕਰਾਂ ਤੇ ਕੁਛ ਨਾ ਕੁਛ ਲਿਖਦਾ ਰਿਹਾ ਕਰਾਂ। ਇਸ ਤਰ੍ਹਾਂ ਮੇਰੀ ਸ਼ੁਰੂਆਤ ਹੋਈ ਉੱਥੋਂ। ਮੈਨੂੰ ਵਾਕਫੀਤ ਜਿਹੜੀ ਸੀ ਪਿੰਡਾਂ ਦੀ ਜ਼ਿਆਦਾ ਸੀ, ਸਗੋਂ ਇਹ ਸੀ ਗੱਲ ਕਿ ਪਿੰਡਾਂ ਬਾਰੇ ਨਾਵਲ ਕਿਸੇ ਨੇ ਲਿਖੇ ਹੀ ਨਹੀਂ ਸੀ ਪਹਿਲਾਂ। ਜਿਵੇਂ ਵੀ ਮੇਰੇ ਪਹਿਲੇ ਕੁਝ ਨਾਵਲ ਹੈ ਉਹ ਪਿੰਡਾਂ ਦੇ ਕਲਚਰ ਬਾਰੇ ਹੀ, ਉਹ ਮੈਨੂੰ ਸੁਖਾਲਾ ਸੀ ਤੇ ਸ਼ਹਿਰੀ ਨਾਵਲਾਂ ਬਾਰੇ ਮੈਂ ਉਦੋਂ ਕੋਈ ਐਡਾ ਮਾਹਰ ਹੈ ਨਹੀਂ ਸੀ। ਹੌਲੀ ਹੌਲੀ ਪੂਰਨਮਾਸ਼ੀ ਨਾਵਲ ਮੈਂ ਲਿਖਿਆ, ਉਦੋਂ ਮੇਰੇ ਫਿਰ ਪੈਰ ਲੱਗ ਗਏ। ਮੈਂ ਆਪ ਜਵਾਨ ਸੀ, ਪਰ ਇੱਕ ਗੱਲ ਇਹ ਹੈ ਬਈ ਮੇਰੀ ਕਿਸੇ ਕੁੜੀ ਨਾਲ ਦੋਸਤੀ ਨਹੀਂ ਬਣ ਸਕੀ ਸੀ ਉਦੋਂ, ਤੇ ਮੈਨੂੰ ਇਹ ਗੱਲ ਰੜਕਦੀ ਸੀ। ਹੁਣ ਮੇਰੇ ਵਿਚਾਰ ਜਿਹੜੇ ਸੀਗੇ ਪਿੰਡਾਂ ਦੀਆਂ ਕੁੜੀਆਂ ਨਾਲੋਂ ਗਾਂ ਨੰਗੇ ਹੋਏ ਸੀਗੇ, ਉਹ ਮੇਲ ਨਹੀਂ ਸੀ ਖਾਂਦੇ। ਤੇ ਡਾਕਟਰ ਜਸਵੰਤ ਉਹਦੇ ਨਾਲ ਮੇਰਾ ਮੇਲ ਹੋਇਆ। ਉਹਦੀ ਇੱਕ ਚਿੱਠੀ ਆਈ ਮੈਨੂੰ, ਉਹਨੂੰ ਕਿਸੇ ਨੇ ਮੇਰਾ ਨਾਵਲ ਦਿੱਲੀ ਦਿੱਤਾ ਸੀ ਪੜ੍ਹਨ ਨੂੰ, ਤੇ ਉਹਨੇ ਉਹ ਪੜ੍ਹ ਕੇ ਅੱਧਾ ਕੁ ਚਿੱਠੀ ਚ ਮੇਰੀ ਤਾਰੀਫ ਕੀਤੀ ਸੀ, ਅੱਧਾ ਕੁ ਚਿੱਠੀ ਚ ਮੈਨੂੰ ਉਹਨੇ ਖੜਾ ਕਰਕੇ ਪੁੱਛਿਆ ਵੀ ਇਸ ਤਰ੍ਹਾਂ ਦਾ ਆਹ ਕਿਉਂ, ਆਹ ਕਿਉਂ, ਇਸ ਤਰ੍ਹਾਂ ਕਿਉਂ। ਤੇ ਮੈਨੂੰ ਇਸ ਤਰ੍ਹਾਂ ਦੀ ਚਿੱਠੀ ਅੱਗੇ ਕਦੇ ਆਈ ਨਹੀਂ ਸੀ। ਡਾਕਟਰ ਘੂੜੀ ਸੀ ਉਹ, ਚੰਡੀਗੜ੍ਹ ਦੇ ਉਤਲੇ ਪਾਸੇ 8-9 ਮੀਲ ਤੇ ਇਹਨਾਂ ਦਾ ਹੈੱਡਕੁਆਰਟਰ ਸੀ, ਸੀਮੈਂਟ ਫੈਕਟਰੀ ਵਾਲਿਆਂ ਦਾ। ਮੇਰਾ ਖਿਆਲ ਹੈ ਵੀ 4-5 ਹਜ਼ਾਰ ਉੱਥੇ ਲੇਬਰ ਸੀ ਇਕੱਠੀ ਲੱਗੀ ਵੀ। ਉਹ ਉੱਥੇ ਡਾਕਟਰ ਸੀ ਕੁੜੀ, ਤੇ ਉਹਨੇ ਉੱਥੋਂ ਮੈਨੂੰ ਚਿੱਠੀਆਂ ਲਿਖੀਆਂ। ਮੈਨੂੰ ਤਾਂ ਪਹਿਲਾਂ ਵਾਕਫੀ ਹੀ ਨਹੀਂ ਸੀ, ਮੈਂ ਚਿੱਠੀਆਂ ਦੇ ਜਵਾਬ ਦਿੱਤੇ, ਉਹ ਇਤਰਾਜ਼ਾਂ ਬਾਰੇ ਵੀ ਮੈਂ ਜਵਾਬ ਦਿੱਤੇ। ਹੌਲੀ ਹੌਲੀ ਉਹ ਇਸ ਤਰ੍ਹਾਂ ਦੀ ਗੱਲ ਬਣੀ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਮੈਂ ਕਿਹਾ ਮੈਨੂੰ ਮਿਲ ਲਓ, ਮੈਨੂੰ ਕੋਈ ਇਤਰਾਜ਼ ਨਹੀਂ। ਦਿੱਲੀ ਮੈਂ ਗਿਆ, ਉਹਦਾ ਭਰਾ ਬਿਮਾਰ ਸੀ ਤੇ ਉਹਦੀ ਖਬਰ ਨੂੰ ਦਿੱਲੀ ਗਈ। ਉੱਥੇ ਉਹਨੂੰ ਪਤਾ ਲੱਗਾ ਮੈਂ ਆਇਆ ਹੋਇਆ। ਮੈਂ ਮਿਲਣ ਜਾਂਦਾ ਹੁੰਦਾ ਸੀ ਦਿੱਲੀ ਦੇ ਸਾਹਮਣੇ 2 ਵੱਡੇ ਮੰਦਰ ਨੇ, ਮੰਦਰਾਂ ਦੇ ਪਿਛਲੇ ਪਾਸੇ ਇੱਕ ਮਾਰਕੀਟ ਸੀ ਅੰਦਰ, ਉੱਥੇ ਉਹ ਬੰਦਾ ਰਹਿੰਦਾ ਸੀ ਨਵਯੁਗ ਵਾਲਾ, ਹੁਣ ਵੀ ਹੈ ਉਹਨਾਂ ਦੇ ਖਾਨਦਾਨ ਨਾਲ, ਮੇਰੀ ਹੁਣ ਵੀ ਅਜੇ ਵੀ ਚੱਲਦੀ ਰਹਿੰਦੀ ਮਾੜੀ ਮੋਟੀ। ਤੇ ਉੱਥੇ ਚਾਹ ਚੂ ਪੀਂਦੇ ਰਹੇ ਉਹਦੇ ਕੋਲੇ, ਉੱਥੇ ਉਹ ਕੁੜੀ ਮੈਨੂੰ ਮਿਲੀ। ਉਹਨੂੰ ਉੱਥੇ ਇੱਕ ਪਬਲਿਸ਼ਰ ਮੇਰੇ ਨੇ ਦੱਸਿਆ ਬਈ ਕਮਲ ਵੀ ਇੱਥੇ ਆਇਆ ਹੋਇਆ, ਉਹ ਅਜੇ ਮੈਂ ਉਹਨੂੰ ਮਿਲਣਾ। ਮੈਂ ਉੱਥੋਂ ਨਵਯੁਗ ਵਾਲੇ ਦੇ ਚਾਹ ਪੀ ਕੇ ਤੇ ਬਾਹਰ ਨਿਕਲਿਆ, ਉਹਦੀ ਬਾਹਰ ਦੁਕਾਨ ਸੀ ਬੰਦੇ ਦੀ, ਉਹਨੇ ਮੈਨੂੰ ਆਵਾਜ਼ ਮਾਰ ਲਈ। ਮੈਂ ਕਿਹਾ ਦੱਸੋ? ਉਹਦਾ ਇਉਂ ਨਹੀਂ, ਇੱਥੇ ਮੇਰੇ ਕੋਲੇ ਕੁਰਸੀ ਤੇ ਬੈਠੋ। ਉਹ ਉੱਚੀ ਦੁਕਾਨ ਸੀ, ਮੈਂ ਚੜ੍ਹ ਕੇ ਉੱਤੇ ਉਹਦੇ ਨਾਲ ਕੁਰਸੀ ਤੇ ਬਹਿ ਗਿਆ। ਉਹ ਮੈਨੂੰ ਵੇਖ ਕੇ ਕਹਿੰਦਾ ਵੀ ਤੁਸੀਂ ਡਾਕਟਰ ਜਸਵੰਤ ਨੂੰ ਜਾਣਦੇ ਹੋ? ਮਨ ਚ ਸੋਚਿਆ ਬਈ ਉਹ ਮੈਨੂੰ ਚਿੱਠੀਆਂ ਤਾਂ ਲਿਖਦੀ ਹੈ ਪਿੰਡ ਦਿੱਲੀ, ਇਹਨੂੰ ਕਿਵੇਂ ਪਤਾ ਲੱਗ ਗਿਆ? ਮੈਂ ਕਿਹਾ ਮੈਂ ਨਹੀਂ ਜਾਣਦਾ। ਉਹਦਾ ਉਹ ਤੁਹਾਨੂੰ ਜਾਣਦੀ ਹੈ, ਉਹ ਜਾਣਦੀ ਹੋਏਗੀ। ਉਹ ਕਹਿੰਦਾ ਉਹ ਇੱਥੇ ਆਈ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ। ਅਗਲੇ ਦਿਨ ਅਸੀਂ ਮਿਲੇ, ਅਸੀਂ ਉਹਨੂੰ ਕਿਹਾ ਵੀ ਇੱਥੇ ਦੁਕਾਨ ਤੇ ਬਹਿ ਕੇ ਤਾਂ ਆਪਾਂ ਕੋਈ ਗੱਲਾਂ ਨਹੀਂ ਕਰ ਸਕਦੇ। ਉਹਨੂੰ ਉਠਾ ਕੇ ਮੈਂ ਲਾਲ ਕਿਲੇ ਦਾ ਮੂਹਰੇ, ਉਦੋਂ ਮੈਦਾਨ ਖਾਲੀ ਪਿਆ ਹੁੰਦਾ ਸੀ, ਅਸੀਂ ਉੱਥੇ ਇੱਕ ਦਰਖਤ ਹੇਠਾਂ ਬਹਿ ਕੇ ਗੱਲਾਂ ਗੁੱਲਾਂ ਕੀਤੀਆਂ। ਅਸੀਂ ਇੱਕ ਦੂਜੇ ਦੇ ਨੇੜ ਹੋ ਗਏ। ਉਹ ਕਹਿੰਦੀ ਵੀ ਤੁਸੀਂ ਮੈਨੂੰ ਮਿਲਣ ਫਲਾਣੇ ਥਾਂ ਆਓ, ਔਰ ਅਸੀਂ ਇੱਕ ਦੂਜੇ ਨੂੰ ਇਸੇ ਤਰ੍ਹਾਂ ਮਿਲਦੇ ਰਹਾਂਗੇ। ਉਸ ਤੋਂ ਸਿਲਸਿਲਾ ਚੜਿਆ, ਗੱਲ ਜ਼ਿਆਦਾ ਵੱਧ ਗਈ ਕਿ ਉਹ ਇੱਥੇ ਆ ਗਈ, ਨੌਕਰੀ ਛੱਡਿਆ ਹੀ। ਮੈਂ ਉਹਨੂੰ ਕਿਹਾ ਵੀ ਨੌਕਰੀ ਕਿਉਂ ਛੱਡ ਦਈ ਹੈ? ਉਹ ਆਦੀ ਮੈਂ ਤੇਰੇ ਨਾਲ ਜੁੜ ਕੇ ਰਹਿਣਾ ਚਾਹੁੰਦਾ, ਮੈਂ ਵਿਆਹ ਆਦੀ ਵਿਆਹ ਰਹਿ ਭਾਵੇਂ।
ਉਹ ਘਰ ਉਹਦੇ ਵਾਸਤੇ ਹੀ ਪਾਇਆ ਸੀ, ਭਰਾ ਉਹਦੇ ਮੇਰੇ ਨਾਲ ਨੀ ਸੀ, ਉਹਦਾ ਪਿਓ ਮੇਰੇ ਨਾਲ ਸੀ, ਉਹਦਾ ਪਿਓ ਮੇਰੇ ਕੋਲ ਇੱਥੇ ਆ ਕੇ ਘਰ ਮਹੀਨਾ ਸਾਰਾ ਰਹਿ ਕੇ ਗਿਆ, ਉਹ ਉੱਥੇ ਜ਼ਮੀਨ ਤੇ ਰਹਿੰਦਾ, ਅਸੀਂ ਦੋ

ਵਾਰੀ ਉਹਨੂੰ ਉੱਥੇ ਜਾ ਕੇ ਮਿਲ ਕੇ ਆਏ ਹਾਂ। ਉਹਨੂੰ ਮੈਂ ਲਿਖਣ ਲਾਇਆ ਪੰਜਾਬੀ 'ਚ, ਉਹਦੀਆਂ 13-14 ਕਿਤਾਬਾਂ ਛਪੀਆਂ ਡਾਕਟਰ ਜਸਵੰਤ ਦੀਆਂ। ਮੈਂ ਆਪ ਬੀਤੀ ਬਾਰੇ ਇੱਕ ਅੱਧਾ ਨਾਵਲ ਲਿਖਿਆ ਅਤੇ ਉਹਦੇ 'ਚ ਮੇਰਾ ਜ਼ਿਕਰ ਹੈਗਾ। ਬਾਕੀ ਸਭ ਜੋ ਮੇਰੀ ਕਲਪਨਾ ਹੈ ਉਹਦੇ ਅਨੁਸਾਰ ਮੈਂ ਚੱਲਿਆ। ਫਿਰ ਹੌਲੀ ਹੌਲੀ ਮੈਨੂੰ ਕਲਪਨਾ ਵਧਦੀ ਗਈ, ਫਿਰ ਮੈਨੂੰ ਉਹ ਕਰੈਕਟਰ ਯਾਦ ਆਉਣੇ ਰਹੇ। ਕੁਝ ਕਰੈਕਟਰ ਹੈ ਜਿਹੜਾ ਨੂੰ ਮੈਂ ਮਿਲਿਆ, ਜਿਹਨਾਂ ਨੂੰ ਮੈਂ ਵੇਖਿਆ, ਔਰ ਉਹਨਾਂ ਦੇ ਕਰੈਕਟਰ ਮੈਨੂੰ ਚੰਗੇ ਲੱਗੇ, ਔਰ ਮੈਂ ਸਮਝਦਾ ਵੀ ਵੇਖੇ ਪਾਲੇ ਨੂੰ ਮਿਲੇ ਬਿਨਾ ਕਰੈਕਟਰ ਜਿਹੜਾ ਉਹ ਕਲਪਨਾ ਦਾ ਕਰੈਕਟਰ ਵੱਖਰਾ ਹੁੰਦਾ, ਤੇ ਮਿਲੇ ਵਰਾ ਕਿੱਦਾਂ ਕੱਪੜਾ ਉਹਦੇ ਨਾਲ ਕਲਪਨਾ ਜੋੜੀ ਜਾਵੇ ਤੇ ਕਰੈਕਟਰ ਹੋਰ ਤਕੜਾ ਹੋ ਜਾਂਦਾ। ਇਸ ਤਰ੍ਹਾਂ ਮੇਰੇ ਕਰੈਕਟਰ ਜਿਹੜੇ ਆ ਉਹ ਸਾਰੇ ਉੱਠੇ। ਇਹ ਗੱਲਾਂ ਮੈਨੂੰ ਕੁਦਰਤੀ ਆਉਂਦੀਆਂ ਰਹੀਆਂ ਨੇ। ਕਿਤੋਂ ਕਿਸੇ ਨੇ ਕਈ ਵਾਰੀ ਕਈ ਗੱਲਾਂ ਦੱਸੀਆਂ ਹੁੰਦੀਆਂ, ਕਿਸੇ ਦਾ ਕਰੈਕਟਰ ਵੇਖਿਆ ਹੁੰਦਾ, ਉਹਦੇ 'ਚ ਟ੍ਰੈਜਡੀ ਵੀ ਵਾਪਰੀ ਹੁੰਦੀ ਹੈ, ਕਈਆਂ ਦੇ ਸੁੱਖ ਵੀ ਵਾਪਰੇ ਹੁੰਦੇ ਆ। ਮੈਂ ਉਹ ਸਭ ਕੁਛ ਫਿਰ ਰੀਡ ਕਰਦਾ ਰਿਹਾ, ਉਹ ਉਹਨਾਂ ਨੂੰ ਪੁੱਛਦਾ ਦੱਸਦਾ ਰਿਹਾ, ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ, ਸਵਾਲ ਕਰ ਕਰਕੇ, ਜਵਾਬ ਲੈ ਕੇ, ਪੁੱਛ ਪੁੱਛ ਕੇ, ਇਸ ਤਰ੍ਹਾਂ ਮੇਰੀ ਡਿਵੈਲਪਮੈਂਟ ਜਿਹੜੀ ਹੈ ਵੱਧਦੀ ਰਹੀ ਹੈ। ਮੈਂ ਕੁਝ ਇੱਕ ਵਾਪਰਿਆ ਸੀ, ਇੱਥੇ ਦਾ ਇੱਕ ਕਰੈਕਟਰ ਦੋਸਤ ਮੇਰਾ ਸੀ, ਉਹਦੇ ਤੇ ਲਿਖਿਆ ਮਰ ਗਿਆ। ਉਹ ਸੋਹਣਾ ਬਹੁਤ ਸੀ ਔਰ ਬੜਾ ਜਵਾਨ, ਪੂਰਨਮਾਸ਼ੀ ਨਾਵਲ, ਉਹਦੇ ਤੇ ਮੈਂ ਲਿਖਿਆ ਸੀ। ਉਹ ਕਹਾਣੀ ਉਹਨੇ ਦੱਸੀ, ਉਹਨੇ ਆਪਦਾ ਜੋੜ ਦੱਸਿਆ ਕਿਵੇਂ ਅਸੀਂ ਇਸ ਤਰ੍ਹਾਂ ਹੁੰਦੇ ਸੀ ਤੇ ਕਿਵੇਂ ਉਹ ਜੋੜ ਸਿਰੇ ਨਾਲ ਚੜ ਸਕਿਆ, ਟੁੱਟ ਗਿਆ। ਗੱਲ ਇਹ ਹੈ ਬਈ ਮੇਰਾ ਉਸਤਾਦ ਹੀ ਕੋਈ ਨਹੀਂ, ਕੋਈ ਮੈਨੂੰ ਉਠਾਉਣ ਵਾਲਾ, ਸਿੱਖਿਆ ਦੇਣ ਵਾਲਾ, ਲੇਕਿਨ ਮੈਨੂੰ ਮੇਰਾ ਸ਼ੌਕ ਜਿਹੜਾ ਸੀ ਉਹ ਫਿਰ ਜਦੋਂ ਵੱਧ ਗਿਆ ਤੇ ਮੈਨੂੰ ਸ਼ੌਕ ਹੀ ਮੇਰਾ ਖਿੱਚੀ ਤੁਰਿਆ ਗਿਆ। ਮੇਰਾ ਉਹ ਨਾਵਲ ਜਿਹੜਾ ਪੂਰਨਮਾਸ਼ੀ ਸੀ ਨਾਵਲ, ਉਹਦਾ ਮੁੱਖ ਬੰਧ ਲਿਖਾਉਣ ਵਾਸਤੇ ਮੈਂ ਦਾਖੇ ਗਿਆ, ਉੱਥੋਂ ਦਾ ਲੇਖਕ ਬਹੁਤ ਵੱਡਾ ਸੰਤ ਸਿੰਘ ਸੇਖੋਂ, ਉਹਨੂੰ ਮੈਂ ਪਹਿਲੀ ਵਾਰ ਉੱਥੇ ਮਿਲਿਆ। ਉਹਨੂੰ ਮੈਂ ਉਹ ਦਿਖਾਇਆ, ਉਹਨੇ ਮੇਰਾ ਉਤਸ਼ਾਹ ਵਧਾਇਆ, ਲਿਖ ਕੇ ਦਿੱਤਾ, ਆਹ ਬਸ ਤੂੰ ਲਿਖੀ ਚੱਲ, ਆਹਦਾ ਛੱਡੀ ਨਾ ਰਾਹ। ਉਹਨੇ ਮੈਨੂੰ ਇੱਕ ਤਰ੍ਹਾਂ ਨਾਲ ਹੋਰ ਪੱਕਾ ਕਰ ਦਿੱਤਾ। ਪਾਠਕਾਂ ਤੋਂ ਵੀ ਬਹੁਤ ਕੁਛ ਸਿੱਖਿਆ, ਆ ਕੇ ਮੇਰੇ ਕੋਲ ਰਹਿੰਦੇ ਰਹੇ ਵੀ ਹੈ ਪਾਠਕ, ਤੇ ਆਪਣੀ ਗੱਲ ਆਪ ਉਹ ਲਿਖਾਉਣਾ ਵੀ ਚਾਹੁੰਦੇ ਸੀਗੇ, ਪਰ ਉਹ ਕਈ ਵਾਰੀ ਗੱਲ ਮੇਚ ਨਹੀਂ ਸੀ ਆਉਂਦੀ, ਤੇ ਮੈਂ ਆਪਣੇ ਤੌਰ ਦੇ ਉੱਤੇ ਸੋਚ ਜਿਹੜੀ ਸੀ ਉਹ ਇਸ ਤਰ੍ਹਾਂ, ਜਿੱਥੇ ਕਿਤੇ ਮੈਨੂੰ ਥੋੜੇ ਬਹੁਤ ਕਰੈਕਟਰ ਚੰਗੇ ਮਿਲੇ ਜਿਹਨਾਂ ਨਾਲ ਵਾਕਫੀਤ ਵਧੀ, ਔਰ ਕੁਛ ਕਰੈਕਟਰਾਂ ਦੀ ਕਹਾਣੀ ਦਾ ਚੈਪਟਰ ਸੀ ਥੋੜਾ ਬਹੁਤ, ਕੁਝ ਮੇਰੀ ਆਪਣੀ ਕਲਪਨਾ ਵੀ ਉਹਦੇ ਨਾਲ ਜੁੜੀ। ਮੈਂ ਨਾਲ ਕਰੈਕਟਰ ਵੀ ਚੰਗਾ ਪਾਲਦਾ ਸੀ ਬਈ, ਜਿਹੜੇ ਲੇਖਕ ਵੀ ਹੋਣ, ਪਰ ਲੇਖਕ ਬਹੁਤੇ ਆ ਛੇਤੀ ਚੰਗੀਆਂ ਕੁੜੀਆਂ ਫਸ ਜਾਂਦੇ ਆ। ਫਸਿਆ ਤਾਂ ਮੈਂ ਵੀ, ਮੈਂ ਨੀ ਫਸਿਆ, ਮੈਨੂੰ ਉਹਨੇ ਫਸਾਇਆ, ਮੇਰਾ ਨਾਵਲ ਪੜ੍ਹ ਕੇ ਉਹ ਮੇਰੇ ਨੇੜੇ ਹੋਈ ਹੈ ਔਰ ਉਹਨੇ ਮੈਨੂੰ ਘਰੋਂ ਇੱਥੋਂ ਪੱਟਿਆ। ਮੈਨੂੰ ਇਸ ਤਰ੍ਹਾਂ ਦੇ ਜਿਹੜੇ ਮਿਲੇ ਬੰਦੇ, ਮੇਰੇ ਯਾਰ ਸੀ ਜਿਹੜੇ ਫਕੀਰ ਆਦਮੀ ਬਹੁਤੇ ਸੀ, ਇਹ ਬਲਰਾਜ ਸਾਨੀ ਨਾਲ ਮੇਰੀ ਦੋਸਤੀ ਬਣ ਗਈ ਸੀ। ਇਹ ਮੈਨੂੰ ਦਿੱਲੀ ਮੈਂ ਗਿਆ ਕਿਰਾ, ਉੱਥੇ ਮੈਂ ਇਹਨੂੰ ਮਿਲਿਆ, ਮੈਨੂੰ ਇਹਦਾ ਕਰੈਕਟਰ ਚੰਗਾ ਲੱਗਾ ਫਿਲਮਾਂ 'ਚ, ਤੇ ਫਿਰ ਮੈਂ ਇਹਦੇ ਨੇੜੇ ਹੋਇਆ, ਫਿਰ ਇਹਦੇ ਨਾਲ ਦੋਸਤੀ ਬਣ ਗਈ, ਫਿਰ ਇਹ ਇੱਥੇ ਆ ਕੇ ਰਹਿਣ ਲੱਗ ਗਿਆ ਮੇਰੇ ਕੋਲ। ਉਹ ਇੱਥੇ ਮੇਰੇ ਕੋਲ ਆ ਕੇ ਬਹੁਤ ਰਹਿੰਦਾ ਰਿਹਾ, 10-10, 15-15 ਦਿਨ, 20-20 ਦਿਨ, ਇੱਥੇ ਸਾਰੇ ਪਿੰਡ ਦਾ ਹੀ ਉਹ ਵਾਕਫਕਾਰ ਸੀ। ਇਸ ਤਰ੍ਹਾਂ ਉਹਦੇ ਨਾਲ ਸੰਬੰਧ ਚੰਗੇ ਸੀ, ਲੇਕਿਨ ਉਹਨੂੰ ਹਾਲਾਤ ਟ੍ਰੈਜਿਕ ਮਿਲੇ, ਕੁੜੀ ਦਾ ਵੀ, ਤੇ ਕੁੜੀ ਮਰੀ। ਪਹਿਲੀ ਜਨਾਨੀ ਉਹਦੀ ਬਿਲਕੁਲ ਵਫ਼ਾਦਾਰ ਸੀ, ਉਹਨੇ ਇਹਨੂੰ ਚੁੱਕਿਆ, ਉਹੀ ਉਹਨੂੰ ਫਿਲਮਾਂ 'ਚ ਲੈ ਕੇ ਗਈ, ਤੇ ਦੂਜੀ ਜਨਾਨੀ ਜਿਹੜੀ ਸੀ ਉਹ ਆਪਣੇ ਤੌਰ ਦੇ ਉੱਤੇ ਇਹਨਾਂ ਦੇ ਖਾਨਦਾਨ ਚੋਂ ਹੀ ਸੀ, ਉਹ ਨਾ ਉਹ ਕਿਸੇ ਸਿਰੇ ਲੱਗੀ ਤੇ ਨਾ ਇਹਨੂੰ ਲੱਗਣ ਦਿੱਤਾ। ਪੁਰਾਣੇ ਸਿਧਾਂਤ ਜਿਹੜੇ ਆ, ਜਾਂ ਨਿਆਏ ਤਕੜਾ ਤੇ ਜਾਂ ਵਿਦਾਂਤ ਤਕੜਾ, ਦੂਜੇ ਜਿਹੜੇ ਆ ਚਾਰ ਸ਼ਾਸਤਰ, ਮੈਂ ਵਿਦਾਂਤ ਸ਼ਾਸਤਰ ਦੇ ਦੋ ਗ੍ਰੰਥ, ਇੱਕ ਸਾਹ ਦੇ ਇੱਥੇ ਸਾਡੇ ਆ ਕੇ ਰਹਿ ਪਿਆ ਸੀ, ਉਹਦੇ ਕੋਲੋਂ ਪੜ੍ਹੇ ਤੇ ਮੈਨੂੰ ਉਹਨਾਂ ਦਾ ਬੜਾ ਲਾਭ ਹੋਇਆ। ਲਾਭ ਕੀ ਹੋਇਆ, ਮੈਨੂੰ ਵਜ਼ਨ ਯਾਦ ਆਉਣ ਲੱਗ ਗਿਆ, ਮੈਨੂੰ ਜ਼ੁਬਾਨ ਠੀਕ ਕਰਨੀ ਹੋ ਗਈ। ਫਿਰ ਇਹ ਹੈ ਵੀ ਮੈਂ ਮਾਰਕਸਿਜ਼ਮ ਦਾ ਵੀ ਸਟੱਡੀ ਕਰ ਲਈ, ਇਹ ਦੋਹਾਂ ਨੇ ਮੈਨੂੰ ਬਹੁਤ ਤਕੜਾ ਕੀਤਾ ਜੀ, ਤੇ ਮੈਂ ਮਾਰਕਸਿਜ਼ਮ ਦੇ ਲੈਕਚਰ ਇੱਕ ਕਮਿਊਨਿਸਟ ਤੋਂ ਜ਼ਰੂਰ ਲਏ ਸੀ, ਉਹ ਦੂੰਗਾ ਮੈਂ ਫਿਰ ਆਪ ਵੀ ਦਿੱਤੇ, ਉਹਦੇ ਤੇ ਆਧਾਰ ਤੇ ਮੈਂ ਫਿਰ ਹੁਣ ਵੀ ਮੈਂ ਸਮਝਦਾ ਵੀ ਪੰਜਾਬ ਦੀ ਕਿਸਾਨੀ ਜਿਹੜੀ ਹੈ ਇਹ ਜੇ ਜਿੰਦਾ ਰਹਿੰਦੀ ਤਾਂ ਹੋਰ ਗੱਲ ਸੀ, ਇਹਨੂੰ ਮਾਰਿਆ ਜਾ ਰਿਹਾ। ਪੁਰਾਣਾ ਸਾਡਾ ਇਤਿਹਾਸ ਜਿਹੜਾ ਹੈ ਉਹ ਡੁੱਬਦਾ ਜਾਂਦਾ, ਕਿਉਂਕਿ ਹੁਣ ਉਹਦੇ ਨਾਲ ਪਿਛੋਕੜ, ਉਸ ਨੂੰ ਚੁੱਕਣ ਵਾਲੇ ਬੰਦੇ, ਉਹਦੀ ਹਮਾਇਤ ਚ ਖੜਨ ਵਾਲੇ ਬੰਦੇ ਉਸ ਤਰ੍ਹਾਂ ਨਹੀਂ ਉੱਠੇ ਜਿਸ ਤਰ੍ਹਾਂ ਉੱਠਣੇ ਚਾਹੀਦੇ ਸੀਗੇ। ਕਮਿਊਨਿਸਟ ਪਾਰਟੀ ਦੇ ਨੇੜੇ ਸੀ, ਲੇਕਿਨ

ਮੈਂ ਮੈਂਬਰ ਨਹੀਂ ਬਣਿਆ ਉਹਦਾ, ਪਰ ਉਹਨਾਂ ਦੇ ਜਿਹੜੇ ਕਰੈਕਟਰ ਸੀ ਉਹ ਮੈਨੂੰ ਕੋਈ ਪ੍ਰਭਾਵਿਤ ਨਹੀਂ ਕਰ ਸਕੇ। ਮੈਂ ਕੋਸ਼ਿਸ਼ ਕੀਤੀ ਕਿ ਕਰੈਕਟਰ ਤੁਸੀਂ ਚੰਗੇ ਕਿਉਂ ਨਹੀਂ ਬਣ ਸਕਦੇ, ਉਹ ਆਦੇ ਸ਼ਹਿਰ ਇਸੇ ਤਰ੍ਹਾਂ ਹੀ ਚੱਲਦਾ। ਇਸ ਕਰਕੇ ਪਹਿਲਾਂ ਉੱਠੀ ਪਾਰਟੀ ਉਦੋਂ ਚੰਗਾ ਸੀ ਇਹਦਾ ਹੱਥਾ, ਹੁਣ ਸਗੋਂ ਪਛਾਣ ਗਈ ਹੈ। ਮੈਂ ਬਥੇਰਾ ਜ਼ੋਰ ਲਾਇਆ, ਕੁਛ ਬੰਦਿਆਂ ਨੂੰ ਮੈਂ ਆਪ ਸਕੂਲਿੰਗ ਕੀਤੀ ਮਾਰਕਸਿਜ਼ਮ ਦੀ, ਤੇ ਮੈਂ ਫੇਰ ਥੋੜਾ ਜਿਹਾ ਪਿਛਾਂ ਹਟ ਗਿਆ। ਚੰਗੇ ਕਰੈਕਟਰ ਨਹੀਂ ਨਿਕਲੇ ਉਹਨਾਂ ਚੋਂ। ਜਿੰਨੇ ਪੁਰਾਣੇ ਬੰਦੇ ਸੀ ਦੇਸ਼ ਭਗਤ, ਉਹ ਸਾਰੇ ਤਕੜੇ ਸੀ ਬੁੜੇ, ਉਹਨਾਂ ਨੇ ਸਿਦਕ ਨਾਲ ਕੰਮ ਕੀਤਾ। ਨਵੀਂ ਜਨਰੇਸ਼ਨ ਨੇ ਜਿਹੜਾ ਕੁਛ ਕੀਤਾ ਉਹ ਛੇਤੀ ਵਾਹਵਾ ਵਾਹਵਾ ਲੀਡਰ ਬਣਨਾ ਚਾਹੁੰਦੇ ਸੀ, ਔਰ ਉਹਨਾਂ ਨੇ ਉਹ ਕੰਮ ਨਹੀਂ ਕੀਤਾ ਜਿਹੜਾ ਉਹਨਾਂ ਨੇ ਵੱਡਿਆਂ ਨੇ ਕੀਤਾ। ਮੈਂ ਵੱਡਿਆਂ ਦਾ ਪੈਦਾਵਾਰ ਹਾਂ। ਮੈਂ ਵੈਸੇ ਸਟੱਡੀ ਸਰਕਲ ਤਾਂ ਲਿਆ ਸੀ, ਸਟੱਡੀ ਸਰਕਲ ਵਿੱਚੋਂ ਮੈਨੂੰ ਗਾਂ ਫੇਰ ਹੋਰ ਬਹੁਤ ਕੁਛ ਕਰਨਾ ਪਿਆ ਨਾਲ। ਆਪ ਵੀ ਮੈਂ ਸਟੱਡੀ ਸਰਕਲ ਦਿੱਤੇ ਕਈਆਂ ਦੋਸਤਾਂ ਮਿੱਤਰਾਂ ਮੁੰਡਿਆਂ ਨੂੰ ਉਠਾਇਆ, ਪਰ ਕੋਈ ਚੰਗੇ ਕਰੈਕਟਰ ਬਣ ਕੇ ਉੱਠ ਕੇ ਕੰਮ ਕਰਨ ਵਾਲੇ, ਪਾਰਟੀ ਨੂੰ ਲਾਈਨ ਦੇਣ ਵਾਲੇ ਨਹੀਂ ਉੱਠੇ। ਮੇਰੇ ਨਾਵਲ ਜਿਹੜੇ ਆ ਜਾਂ ਮੇਰਾ ਲਿਟਰੇਚਰ ਜਿਹੜਾ ਉਹ ਪੇਂਡੂ ਹੋਣ ਕਰਕੇ ਗਿਣ ਲਓ, ਜਾਂ ਮੇਰੀ ਜ਼ਬਾਨ ਕੁਛ ਇਸ ਤਰ੍ਹਾਂ ਦੀ ਬਣ ਗਈ ਸੀ ਜਿਹੜੀ ਦੂਜਿਆਂ ਜ਼ਿਆਦਾ ਪੜ੍ਹਿਆ ਨਾਲੋਂ ਵੱਖਰੀ ਸੀ ਥੋੜੀ ਜੀ। ਮੈਂ ਜ਼ਬਾਨ ਦੇ ਨੇੜੇ ਤੇ ਲੋਕ ਗੀਤਾਂ ਦੇ ਨੇੜੇ ਜ਼ਿਆਦਾ ਰਿਹਾ। ਸਮਾਜਿਕ ਨਾਵਲ ਜਿਹੜੇ ਮੇਰੇ ਆ ਉਹ ਹੈਗੇ ਆ। ਮੈਂ ਇਤਿਹਾਸਕ ਨਾਵਲ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਕਾਮਯਾਬ ਨਹੀਂ ਹੋਇਆ ਉਹਦੇ ਚ। ਇਤਿਹਾਸਕ ਸਹੀ ਅਰਥਾਂ ਚ ਨਾਵਲ ਮੈਂ ਕੋਈ ਹਾਲੇ ਲਿਖਿਆ ਨਹੀਂ। ਕਹਾਣੀ ਦਾ ਪਲਾਟ ਛੋਟਾ ਹੁੰਦਾ ਤੇ ਨਾਵਲ ਦਾ ਥੋੜਾ ਜਿਹਾ ਵੱਡਾ ਹੁੰਦਾ। ਕਹਾਣੀਆਂ ਹੁਣ ਵੀ ਲਿਖਦਾ ਮੈਂ, ਇਹ ਮੈਨੂੰ ਸ਼ੌਕ ਨਾਲ ਜਾਗਿਆ। ਔਰ ਨਾਵਲ ਵਿੱਚ ਮੈਨੂੰ ਕੋਈ ਦਿਲਚਸਪੀ ਵੀ ਸੀ। ਮੈਨੂੰ 5 ਲੱਖ ਤੱਕ ਦਾ ਵੀ ਮਿਲਿਆ, 1 ਲੱਖ ਦਾ ਵੀ ਮਿਲਿਆ, ਹੋਰ ਇਨਾਮ ਮਿਲੇ ਹੈ। ਮੈਂ ਸਮਝਦਾ ਵੀ ਸੰਤੁਸ਼ਟੀ ਹੈ ਮੈਨੂੰ, ਐਡੀ ਕੋਈ ਗੱਲ ਨਹੀਂ ਬਈ। ਮੈਂ ਕਿਸੇ ਤੋਂ ਨਾ ਲੈਣ ਗਿਆ ਨਾ ਕੋਈ ਸਿਫਾਰਿਸ਼ ਕੀਤੀ ਹੈ। ਬਾਰੇ ਥਾਂ ਕੋਸ਼ਿਸ਼ ਕਰਨ ਦੇ ਸੀ ਲੇਕਿਨ ਨਹੀਂ, ਮੈਨੂੰ ਇੱਥੋਂ ਵੀ ਮਿਲੇ ਆ। ਲੇਕਿਨ ਇਹ ਹੈ ਵੀ ਮੈਂ ਪੜ੍ਹਿਆ ਬਹੁਤ ਜਾਣਾ, ਮੈਨੂੰ ਰੋਇਲਟੀ ਬਥੇਰੀ ਮਿਲਦੀ ਰਹੀ ਹੈ। ਮੈਂ ਪਹਿਲਾਂ ਤੋਂ ਹੀ ਉਹ ਹੈ ਵੀ ਮੇਰਾ ਛਪਦਾ ਰਿਹਾ, ਮੇਰੀਆਂ ਕਿਤਾਬਾਂ ਛਪਦੇ ਰਹੀਆਂ। ਮੈਨੂੰ ਤਾਂ ਘਰ ਆ ਕੇ ਲੈਂਦੇ ਰਹੇ ਹੈ, ਮੇਰੇ ਕੋਲ ਪੈਸੇ ਅਗਾਊਂ ਦੇ ਰਹੇ, ਤੁਸੀਂ ਲਓ। ਮੈਂ ਕਿਹਾ ਨਹੀਂ ਮੈਂ ਇਸ ਤਰ੍ਹਾਂ ਨਹੀਂ, ਮੈਂ ਨਾਲ ਦੀ ਨਾਲ ਹੀ ਲਾਂਗਾ। ਮੈਂ ਪਿੰਡ ਨਹੀਂ ਛੱਡਿਆ। ਮੈਂ ਮੇਰਾ ਖਿਆਲ ਹੈ 8 ਵਰੇ ਸਰਪੰਚ ਰਿਹਾ ਤੇ ਪਿੰਡ ਨੂੰ ਉਦੋਂ 5ਵੀਂ ਜਮਾਤ ਤੱਕ ਸੀ, ਉੱਥੋਂ ਚੱਕ ਕੇ ਮੈਂ ਕਾਲਜ ਤੱਕ ਬਣਵਾਇਆ। ਮਿਹਨਤ ਕਰੇ ਬਿਨਾਂ ਤਾਂ ਸਰਦਾ ਨਹੀਂ। ਇੱਕ ਇਹ ਹੈ ਵੀ ਬਹੁਤ ਛੇਤੀ ਕਰਦੇ ਜਿਹੜੇ ਉਹ ਗਲਤ ਕਰਦੇ ਆ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿੱਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜਸਵੰਤ ਸਿੰਘ ਕੰਵਲ ਜੀ ਦੇ ਜੀਵਨ, ਉਹਨਾਂ ਦੇ ਪਿੰਡ ਦੀ ਮਹਿਕ, ਉਹਨਾਂ ਦੀਆਂ ਅਮਰ ਰਚਨਾਵਾਂ ਅਤੇ ਸਾਹਿਤਕ ਯੋਗਦਾਨ ਬਾਰੇ ਚਰਚਾ ਸੁਣੀ। ਸਰੋਤਿਓ, ਜਸਵੰਤ ਸਿੰਘ ਕੰਵਲ ਜੀ ਨੇ ਆਪਣੇ ਲਗਭਗ 8 ਦਹਾਕਿਆਂ ਤੋਂ ਵੱਧ ਲੰਮੇ ਸਾਹਿਤਕ ਸਫ਼ਰ ਵਿੱਚ 100 ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ। ਉਹਨਾਂ ਨੇ ਸਿਰਫ ਨਾਵਲ ਹੀ ਨਹੀਂ ਲਿਖੇ, ਸਗੋਂ ਕਹਾਣੀਆਂ, ਰੇਖਾ ਚਿੱਤਰ, ਲੇਖ ਅਤੇ ਸਵੈ ਜੀਵਨੀ ਵੀ ਲਿਖੀ। ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਵਿੱਚ ਨਾਵਲਾਂ ਦੇ ਵਿੱਚ ਆ ਜਾਂਦਾ ਰਾਤ ਬਾਕੀ ਹੈ, ਹਾਣੀ, ਬਰਫ਼ ਦੀ ਅੱਗ, ਮਿੱਤਰ ਪਿਆਰੇ ਨੂੰ ਜ਼ਿੰਦਗੀ ਦੂਰ ਨਹੀਂ ਅਤੇ ਤੁਸ਼ਾਲੀ ਦੀ ਹੰਸੋ ਅਤੇ ਇਹਨਾਂ ਵਰਗੇ ਅਨੇਕਾਂ ਹੀ ਨਾਵਲ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਅਤੇ ਉਹਨਾਂ ਨੂੰ ਅਨੇਕਾਂ ਵੱਕਾਰੀ ਇਨਾਮਾਂ ਨਾਲ ਨਿਵਾਜ਼ਿਆ ਗਿਆ।

ਅੰਤ ਵਿੱਚ ਮੈਂ ਸੁਖਨ ਦੇ ਵਾਰਿਸ ਦੇ ਮੰਚ ਤੋਂ ਸਮੂਹ ਸਰੋਤਿਆਂ ਵੱਲੋਂ ਪੰਜਾਬ ਦੇ ਇਸ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ ਜੀ ਦੀ ਅਜ਼ੀਮ ਯਾਦ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਹਾਂ। ਆਪ ਸਭ ਸਰੋਤਿਆਂ ਦਾ ਸ਼ੁਕਰੀਆ। ਮੈਨੂੰ ਮਨਪ੍ਰੀਤ ਨੂੰ ਪ੍ਰੋਗਰਾਮ ਸੁਖਨ ਦੇ ਵਾਰਿਸ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 10:53 ਤੇ 25 ਸਕਿੰਟ ਦਾ। ਠੀਕ 11 ਵਜੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ। ਜੀ ਦੋਸਤੋ, FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ 10:54 ਤੇ 10 ਸਕਿੰਟ ਦਾ।

0: 9.9 MHz ਅਤੇ 100.8 MHz ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜੀ ਦੇਰ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪ੍ਰਸਾਰਿਤ ਕੀਤਾ ਜਾਏਗਾ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਸਾਡੇ ਜੀਵਨ ਵਿੱਚ ਕੁਝ ਤਰੀਕਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਰੱਖਣ ਲਈ ਕੈਲੰਡਰ ਵੇਖਣ ਦੀ ਲੋੜ ਨਹੀਂ ਪੈਂਦੀ। ਅੱਜ 26 ਜੁਲਾਈ ਅਜਿਹੀ ਹੀ ਇੱਕ ਤਾਰੀਖ ਹੈ। ਅੱਜ ਕਾਰਗਿਲ ਵਿਜੇ ਦਿਵਸ ਹੈ। ਇਹ ਦਿਨ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਇਹ ਦਿਨ ਸਾਨੂੰ ਆਪਣੇ ਵੀਰ ਜਵਾਨਾਂ ਦੇ ਅਨੋਖੇ ਸਾਹਸ ਦੀ ਯਾਦ ਦਿਵਾਉਂਦਾ ਹੈ। ਕਾਰਗਿਲ ਦੀਆਂ ਉੱਚੀਆਂ ਉੱਚੀਆਂ ਚੋਟੀਆਂ, ਮੁਸ਼ਕਿਲ ਮੌਸਮ, ਦੁਸ਼ਮਣ ਦੀ ਚੁਣੌਤੀ, ਹਰ ਪਰਿਸਥਿਤੀ ਸਾਡੇ ਸੈਨਿਕਾਂ ਦੇ ਸਾਹਮਣੇ ਸੀ, ਲੇਕਿਨ ਉਹਨਾਂ ਦਾ ਹੌਸਲਾ ਹਰ ਚੁਣੌਤੀ ਤੋਂ ਵੱਡਾ ਸੀ। ਉਹਨਾਂ ਨੇ ਮਾਂ ਭਾਰਤੀ ਦੀ ਰੱਖਿਆ ਲਈ ਆਪਣਾ ਸਭ ਕੁਝ ਅਰਪਿਤ ਕਰ ਦਿੱਤਾ। ਅੱਜ ਕਾਰਗਿਲ ਵਿਜੇ ਦਿਵਸ ਤੇ ਮੈਂ ਸਾਰੇ ਵੀਰ ਸ਼ਹੀਦਾਂ ਤੇ ਵੀਰ ਸੈਨਿਕਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ। ਸਾਥੀਓ, ਅੱਜ ਦਾ ਭਾਰਤ ਆਪਣੇ ਵੀਰਾਂ ਨੂੰ ਸਿਰਫ ਯਾਦ ਹੀ ਨਹੀਂ ਕਰਦਾ, ਬਲਕਿ ਨਵੀਂ ਪੀੜ੍ਹੀ ਤੱਕ ਉਹਨਾਂ ਦੀ ਗਾਥਾ ਵੀ ਪਹੁੰਚਾਉਂਦਾ ਹੈ। ਇਸੇ ਭਾਵਨਾ ਨਾਲ ਇਸ ਸਾਲ ਇੱਕ ਵਿਸ਼ੇਸ਼ ਸ਼ੌਰਯ ਵਿਜੇ ਯਾਤਰਾ ਕੱਢੀ ਗਈ ਹੈ। 14 ਜੁਲਾਈ ਨੂੰ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਤੋਂ ਸ਼ੁਰੂ ਹੋਈ ਇਹ ਮੋਟਰਸਾਈਕਲ ਯਾਤਰਾ ਦਰਾਸ ਤੇ ਕਾਰਗਿਲ ਤੇ ਮੈਮੋਰੀਅਲ ਤੱਕ ਪਹੁੰਚੇਗੀ। ਇਸ ਦਾ ਸੁਨੇਹਾ ਵਨ ਰਾਈਡ, ਵਨ ਨੇਸ਼ਨ, ਵਨ ਸੈਲਿਊਟ। ਇਹ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਰਾਸ਼ਟਰ ਦੇ ਲਈ ਕੀਤਾ ਗਿਆ ਬਲੀਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਥੀਓ, ਅੱਜ ਭਾਰਤ ਆਪਣੇ ਸੈਨਿਕਾਂ ਦੀ ਹੌਸਲੇ ਦੇ ਨਾਲ ਨਾਲ ਆਪਣੀ ਤਕਨੀਕੀ ਸਮਰੱਥਾ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਭਾਰਤੀ ਜਲ ਸੈਨਾ ਵਿੱਚ INS ਮਹਿੰਦਰਗਿਰੀ ਸ਼ਾਮਿਲ ਕੀਤਾ ਗਿਆ। ਇਹ ਆਧੁਨਿਕ ਜੰਗੀ ਜਹਾਜ਼ ਭਾਰਤ ਵਿੱਚ ਹੀ ਡਿਜ਼ਾਈਨ ਕੀਤਾ ਗਿਆ, ਭਾਰਤ ਵਿੱਚ ਹੀ ਬਣਿਆ। ਇਸ ਵਿੱਚ 75% ਤੋਂ ਜ਼ਿਆਦਾ ਸਵਦੇਸ਼ੀ ਸਮੱਗਰੀ ਦੀ ਵਰਤੋਂ ਹੋਈ ਹੈ। ਇਹ ਆਤਮ ਨਿਰਭਰ ਭਾਰਤ ਦੀ ਵੱਧਦੀ ਤਾਕਤ ਦਾ ਪ੍ਰਤੀਕ ਹੈ। ਇਸੇ ਮਹੀਨੇ DRDO ਨੇ ਪਿਨਾਕਾ ਲੌਂਗ ਰੇਂਜ ਗਾਈਡਡ ਰਾਕੇਟ ਦਾ ਵੀ ਸਫਲ ਪ੍ਰੀਖਣ ਕੀਤਾ। ਇਸ ਸਫਲਤਾ ਦੇ ਪਿੱਛੇ ਸਾਡੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਸਮੂਹਿਕ ਮਿਹਨਤ ਹੈ। 2-3 ਦਿਨ ਪਹਿਲਾਂ ਹੀ DRDO ਨੇ ਕੁਸ਼ਾ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਸਾਥੀਓ, ਅੱਜ ਰੱਖਿਆ ਉਤਪਾਦਨ ਹੋਵੇ, ਰੱਖਿਆ ਨਿਰਯਾਤ ਹੋਵੇ ਜਾਂ ਫਿਰ ਮਿੱਤਰ ਦੇਸ਼ਾਂ ਦੇ ਨਾਲ ਰਾਜਨੀਤਿਕ ਸਹਿਯੋਗ, ਭਾਰਤ ਲਗਾਤਾਰ ਨਵੀਆਂ ਉਚਾਈਆਂ ਵੱਲ ਵੱਧ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਂ ਇੰਡੋਨੇਸ਼ੀਆ ਵਿੱਚ ਸੀ, ਜਿੱਥੇ ਬ੍ਰਹਮੋਸ ਤੇ ਅਸਤਰ ਮਿਜ਼ਾਈਲਾਂ ਦੇ ਲਈ ਇੱਕ ਵੱਡਾ ਸਮਝੌਤਾ ਹੋਇਆ ਹੈ। ਦੁਨੀਆ ਦਾ ਭਰੋਸਾ ਭਾਰਤ ਦੇ ਰੱਖਿਆ ਉਪਕਰਨਾਂ ਤੇ ਤਕਨੀਕ ਤੇ ਵੱਧ ਰਿਹਾ ਹੈ। ਆਓ, ਇਸ ਕਾਰਗਿਲ ਵਿਜੇ ਦਿਵਸ ਤੇ ਅਸੀਂ ਆਪਣੇ ਅਮਰ ਸ਼ਹੀਦਾਂ ਨੂੰ ਨਮਨ ਕਰੀਏ ਤੇ ਇੱਕ ਸੁਰੱਖਿਅਤ, ਸਮਰੱਥ ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਆਪਣਾ ਸੰਕਲਪ ਹੋਰ ਮਜ਼ਬੂਤ ਕਰੀਏ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਦੇ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਡੇ ਨਾਲ ਕੈਚ ਦਾ ਰੇਨ ਮੁਹਿੰਮ ਦੀ ਚਰਚਾ ਕੀਤੀ ਸੀ। ਮੈਂ ਬੇਨਤੀ ਕੀਤੀ ਸੀ ਕਿ ਬਾਰਿਸ਼ ਦੀ ਹਰ ਬੂੰਦ ਨੂੰ ਸੰਭਾਲਣ ਦੀ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਓ। ਕੈਚ ਦਾ ਰੇਨ ਦਾ ਸੁਨੇਹਾ ਬਹੁਤ ਸਿੱਧਾ ਹੈ। ਜਿੱਥੇ ਬਾਰਿਸ਼ ਹੋਵੇ, ਜਦੋਂ ਬਾਰਿਸ਼ ਹੋਵੇ, ਪਾਣੀ ਨੂੰ ਉੱਥੇ ਹੀ ਸੰਭਾਲ ਲਓ। ਇਸ ਲਈ 4 ਜੁਲਾਈ ਤੋਂ ਦੇਸ਼ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਨ, ਗਰਾਊਂਡ ਵਾਟਰ ਰੀਚਾਰਜ, ਪੁਰਾਣੇ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਤੇ ਰੁੱਖ ਲਾਉਣ ਨੂੰ ਨਵੀਂ ਗਤੀ ਦਿੱਤੀ ਜਾ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਹੋਵੇ ਜਾਂ ਸ਼ਹਿਰ, ਪੰਚਾਇਤ ਹੋਵੇ ਜਾਂ ਸਮਾਜਿਕ ਸੰਸਥਾਵਾਂ, ਹਰ ਥਾਂ ਲੋਕਾਂ ਨੇ ਵੱਧ ਚੜ੍ਹ ਕੇ ਭਾਗੀਦਾਰੀ ਕੀਤੀ ਹੈ। ਕਿਤੇ ਪੁਰਾਣੇ ਤਲਾਬਾਂ ਚੋਂ ਗਾਰ ਕੱਢੀ ਜਾ ਰਹੀ ਹੈ, ਕਿਤੇ ਖੂਹਾਂ ਤੇ ਬੌਲੀਆਂ ਨੂੰ ਫਿਰ ਤੋਂ ਜੀਵਨ ਦਿੱਤਾ ਜਾ ਰਿਹਾ ਹੈ। ਬੰਦ ਪਏ ਬੋਰਵੈੱਲ ਹੁਣ ਗਰਾਊਂਡ ਵਾਟਰ ਰੀਚਾਰਜ ਦਾ ਮਾਧਿਅਮ ਬਣ ਰਹੇ ਨੇ। ਸਾਥੀਓ, ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਲਗਭਗ 1,500 ਤਲਾਬ ਬਣਾਏ ਗਏ ਨੇ। ਨਰਸਿੰਹਪੁਰ ਵਿੱਚ ਅੰਮ੍ਰਿਤ ਸਰੋਵਰਾਂ ਨੂੰ ਸੰਵਾਰਿਆ ਗਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਸੰਭਾਲਣ ਦੀ ਸਮਰੱਥਾ ਵਿਕਸਿਤ ਹੋਈ ਹੈ। ਆਂਧਰ ਪ੍ਰਦੇਸ਼ ਦੇ ਨੰਦਿਆਲ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਇਸ ਮੁਹਿੰਮ ਨਾਲ

ਚਿੜੀਆਂ ਨੇ ਤੇ ਪੁਰਾਣੇ ਤਲਾਬਾਂ ਨੂੰ ਫਿਰ ਤੋਂ ਉਪਯੋਗੀ ਬਣਾਇਆ ਗਿਆ। ਸਾਡੇ ਸ਼ਹਿਰ ਵੀ ਪਿੱਛੇ ਨਹੀਂ, ਛੱਤੀਸਗੜ੍ਹ ਦੇ ਕੋਰਬਾ, ਓਡੀਸ਼ਾ ਦੇ ਭੁਵਨੇਸ਼ਵਰ ਤੇ ਆਂਧਰ ਪ੍ਰਦੇਸ਼ ਦੇ ਵਿਜੈਨਗਰਮ ਇਸ ਮੁਹਿੰਮ ਦੇ ਉਤਸ਼ਾਹ ਵਧਾਓ ਨਤੀਜੇ ਦਿਖਾਈ ਦੇ ਰਹੇ ਨੇ। ਆਓ ਅਸੀਂ ਵੀ ਆਪਣੇ ਆਲੇ ਦੁਆਲੇ ਕਿਸੇ ਇੱਕ ਤਲਾਬ, ਖੂਹ ਜਾਂ ਬੌਲੀ ਦੀ ਜ਼ਿੰਮੇਦਾਰੀ ਲਈਏ, ਪਾਣੀ ਦੀ ਹਰ ਬੂੰਦ ਬਚਾਈਏ। ਅੱਜ ਬਚਾਈ ਗਈ ਹਰ ਬੂੰਦ

ਹਰ ਬੂੰਦ ਬਚਾਈਏ। ਅੱਜ ਬਚਾਈ ਗਈ ਹਰ ਬੂੰਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਦਿਨ ਪਹਿਲਾਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋਈਆਂ ਨੇ। ਹਰ ਦੇਸ਼ ਵਾਸੀ ਭਾਰਤੀ ਦਲ ਨੂੰ ਨਿਰੰਤਰ ਆਪਣੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਸਾਰੇ ਖਿਡਾਰੀ ਤੇ ਅਥਲੀਟ ਬਿਹਤਰ ਪ੍ਰਦਰਸ਼ਨ ਕਰਨ ਤੇ ਲੋਕਾਂ ਦਾ ਦਿਲ ਜਿੱਤਣ। ਸਾਥੀਓ, ਸਾਡੇ ਨੌਜਵਾਨਾਂ ਨੇ ਇਨ੍ਹਾਂ ਹੀ ਦਿਨਾਂ ਵਿੱਚ ਸਪੋਰਟਸ ਵਿੱਚ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਪੀਵੀ ਸਿੰਧੂ ਬੈਡਮਿੰਟਨ ਵਿੱਚ ਜਾਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਪੂਰੇ ਦੇਸ਼ ਨੂੰ ਮਾਣ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਲੰਡਨ ਵਿੱਚ ਲਾਰਡ ਸਟੇਡੀਅਮ ਵਿੱਚ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ। ਇਹ ਇੱਕ ਇਤਿਹਾਸਿਕ ਜਿੱਤ ਹੈ। ਸਾਡੀ ਟੀਮ ਨੇ 270 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੁਕਾਬਲਾ ਜਿੱਤਿਆ। ਲੇਕਿਨ ਗੱਲ ਸਿਰਫ ਇੰਨੀ ਨਹੀਂ ਹੈ। ਲਾਰਡਸ ਦੇ ਲੰਮੇ ਇਤਿਹਾਸ ਵਿੱਚ ਇਹ ਮਹਿਲਾਵਾਂ ਦੀ ਟੀਮ ਦਾ ਪਹਿਲਾ ਟੈਸਟ ਮੈਚ ਸੀ। 1983 ਵਿੱਚ ਇਸੇ ਮੈਦਾਨ ਵਿੱਚ ਭਾਰਤ ਨੇ ਆਪਣਾ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਹੁਣ ਸਾਡੀ ਨਾਰੀ ਸ਼ਕਤੀ ਨੇ ਇੱਥੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਾਥੀਓ, ਕੁਝ ਛੋਟੇ ਯਤਨ ਅਜਿਹੇ ਵੀ ਹੁੰਦੇ ਨੇ ਜੋ ਬਹੁਤ ਮਾਇਨੇ ਰੱਖਦੇ ਨੇ। ਮੈਨੂੰ ਕੇਰਲਮ ਵਿੱਚ ਏਰਣਾਕੁਲਮ ਦੇ ਸਾਊਥ ਚਿਤੋਰ ਵਿੱਚ ਸਪੋਰਟਸ ਦੇ ਅਜਿਹੇ ਹੀ ਇੱਕ ਯਤਨ ਦੇ ਬਾਰੇ ਪਤਾ ਲੱਗਾ ਹੈ। ਇੱਥੋਂ ਦੇ ਇੱਕ ਸਕੂਲ ਵਿੱਚ ਸੰਸਕ੍ਰਿਤ ਕਲੱਬ ਹੈ। ਇੱਥੋਂ ਦੇ ਟੀਚਰ ਅਭਿਲਾਸ਼ ਜੀ ਬੜੇ ਅਨੋਖੇ ਢੰਗ ਨਾਲ ਸੰਸਕ੍ਰਿਤ ਨੂੰ ਹਰਮਨ ਪਿਆਰਾ ਬਣਾ ਰਹੇ ਨੇ। ਇਸ ਪ੍ਰੋਜੈਕਟ ਨੂੰ ਅਕਸ਼ਰ ਕੰਦੁਕ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸੰਸਕ੍ਰਿਤ ਦੇ ਅੱਖਰਾਂ ਨੂੰ ਫੁੱਟਬਾਲ ਵਿੱਚ ਇਸਤੇਮਾਲ ਹੋਣ ਵਾਲੇ ਸ਼ਬਦਾਂ ਨਾਲ ਜੋੜ ਕੇ ਆਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਇਸ ਨਾਲ ਸਿੱਖਣ 'ਚ ਆਨੰਦ ਮਿਲਦਾ, ਨਾਲ ਹੀ ਖੇਡਾਂ ਨਾਲ ਲੋਕਾਂ ਦਾ ਲਗਾਵ ਵੀ ਵੱਧਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਐਤਵਾਰ ਵਿਕਰਮ 1 ਇਸ ਦੇ ਸਫਲ ਲਾਂਚ ਨਾਲ ਹਰ ਦੇਸ਼ ਵਾਸੀ ਫਖਰ ਨਾਲ ਭਰਿਆ ਹੋਇਆ ਹੈ। ਅਸੀਂ ਸਾਰੇ ਭਾਰਤੀ ਸਪੇਸ ਸੈਕਟਰ ਦੇ ਇਸ ਇਤਿਹਾਸਿਕ ਪਲ ਦੇ ਸਾਕਸ਼ੀ ਬਣੇ। ਇਹ ਪ੍ਰਾਈਵੇਟ ਸੈਕਟਰ ਦੁਆਰਾ ਵਿਕਸਿਤ ਭਾਰਤ ਦਾ ਪਹਿਲਾ ਰਾਕਟ ਹੈ। ਸਾਡੇ ਨੌਜਵਾਨ ਇਨੋਵੇਟਰਸ ਨੇ ਉਹ ਕਰ ਵਿਖਾਇਆ ਜਿਸ ਦੀ ਕਲਪਨਾ ਤੱਕ ਮੁਸ਼ਕਿਲ ਸੀ। ਉਨ੍ਹਾਂ ਨੇ ਗਜ਼ਬ ਦੀ ਸਕਿੱਲ, ਪੈਸ਼ਨ ਤੇ ਪੇਸ਼ੈਂਸ ਨੂੰ ਵਿਖਾਇਆ। ਲੰਮੇ ਸਮੇਂ ਤੱਕ ਸਾਡਾ ਸਪੇਸ ਸੈਕਟਰ ਨਿੱਜੀ ਖੇਤਰ ਦੇ ਲਈ ਬੰਦ ਰਿਹਾ ਸੀ। ਇਸ ਸੈਕਟਰ ਵਿੱਚ ਰੁਚੀ ਰੱਖਣ ਵਾਲੇ ਕਾਫੀ ਨੌਜਵਾਨਾਂ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਸੀ। ਨੌਜਵਾਨਾਂ ਦੇ ਹਿੱਤਾਂ ਨੂੰ ਵੇਖਦਿਆਂ ਅਸੀਂ ਸਪੇਸ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹਿਆ। ਅੱਜ ਇਸ ਦਾ ਨਤੀਜਾ ਦੁਨੀਆ ਵੇਖ ਰਹੀ ਹੈ। ਸਾਥੀਓ, ਸਾਡੇ ਨੌਜਵਾਨ ਸਾਥੀ ਸਾਇੰਸ ਵਿੱਚ ਵੀ ਭਾਰਤ ਦਾ ਸਿਰ ਉੱਚਾ ਕਰ ਰਹੇ ਨੇ। ਸਾਇੰਸ ਓਲੰਪੀਆਡਸ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਕੰਪੀਟੀਸ਼ਨਾਂ ਵਿੱਚੋਂ ਇੱਕ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਨੇ। ਇਸ ਮਹੀਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥਮੈਟਿਕ ਦੇ ਓਲੰਪੀਆਡ ਹੋਏ। ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਦਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਫਿਜ਼ਿਕਸ ਓਲੰਪੀਆਡ 'ਚੋਂ ਸਾਡੇ ਸਾਰੇ 5 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ ਤੇ ਭਾਰਤ ਨੇ ਪਹਿਲਾ ਰੈਂਕ ਹਾਸਲ ਕੀਤਾ। ਪਿਛਲੇ 1 ਦਹਾਕੇ ਵਿੱਚ ਹੋਏ ਹਰ ਫਿਜ਼ਿਕਸ ਓਲੰਪੀਆਡ ਵਿੱਚ ਸਾਡੇ ਦੇਸ਼ ਦੇ ਵਿਦਿਆਰਥੀਆਂ ਨੇ ਗੋਲਡ ਜਾਂ ਸਿਲਵਰ ਮੈਡਲ ਜ਼ਰੂਰ ਜਿੱਤਿਆ। ਕੈਮਿਸਟਰੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤਿਆ। ਇਹ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਰਹੀ ਹੈ। ਬਾਇਓਲੋਜੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਮੈਡਲ ਜਿੱਤੇ। ਇਹਨਾਂ ਵਿੱਚ 1 ਗੋਲਡ ਮੈਡਲ ਵੀ ਸ਼ਾਮਿਲ ਹੈ। ਉੱਥੇ ਮੈਥਮੈਟਿਕਸ ਓਲੰਪੀਆਡ ਵਿੱਚ ਸਾਡੇ ਵਿਦਿਆਰਥੀਆਂ ਨੇ 2 ਗੋਲਡ ਤੇ 4 ਸਿਲਵਰ ਮੈਡਲ ਆਪਣੇ ਨਾਮ ਕੀਤੇ। ਮੈਨੂੰ ਦੇਸ਼ ਦੀ ਨੌਜਵਾਨ ਸ਼ਕਤੀ ਤੇ ਬਹੁਤ ਮਾਣ ਹੈ। ਇਹ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਭਾਰਤ ਵਿੱਚ ਓਲੰਪੀਆਡਸ ਤੇ ਹੈਕਾਥੋਨਸ ਦਾ ਕਲਚਰ ਨਿਰੰਤਰ ਵੱਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਅਜਿਹੀਆਂ ਫੋਰਮਾਂ ਵਿੱਚ ਆਪਣਾ ਇੰਟਰਸਟ ਵਿਖਾਉਣਗੇ ਤੇ ਭਾਰਤ ਦਾ ਝੰਡਾ ਵੀ ਲਹਿਰਾਉਣਗੇ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਹੁਨਰ ਵੀ ਹੋਵੇ ਤੇ ਕੁਝ ਕਰਨ ਦਾ ਜਜ਼ਬਾ ਵੀ ਹੋਵੇ ਤੇ ਹਰ ਰਾਹ ਆਸਾਨ ਹੋ ਜਾਂਦੀ ਹੈ। ਕਸ਼ਮੀਰ ਦੀ ਰਵਾਇਤੀ ਚਟਾਈ ਵਗੂ ਨੂੰ ਲੈ ਕੇ ਜੋ ਯਤਨ ਹੋ ਰਹੇ ਨੇ ਉਸ ਵਿੱਚ ਇਸੇ ਦੀ ਝਲਕ ਮਿਲਦੀ ਹੈ। ਇਸ ਨੂੰ ਕਾਨਿਆਂ ਤੇ ਝੋਨੇ ਦੀ ਪਰਾਲੀ ਨਾਲ ਸਟਰਾਅ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਚਟਾਈ ਨੂੰ ਬਣਾਉਣ ਦੀ ਰਵਾਇਤ ਸਾਲਾਂ ਪੁਰਾਣੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਕਸ਼ਮੀਰ ਦੇ ਦਲਦਲੀ ਇਲਾਕਿਆਂ ਦੇ ਘਾਹ ਤੇ ਕਾਨਿਆਂ ਦੀ ਕਟਾਈ ਕੀਤੀ ਜਾਂਦੀ ਹੈ। ਧੁੱਪ ਵਿੱਚ ਸੁਕਾਉਣ ਤੋਂ ਬਾਅਦ ਛਟਾਈ ਹੁੰਦੀ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਹੱਥਾਂ ਨਾਲ ਬੁਣਾਈ ਦਾ ਕੰਮ। 2 ਕਾਰੀਗਰਾਂ ਨੂੰ 1 ਚਟਾਈ ਬਣਾਉਣ ਵਿੱਚ ਲਗਭਗ 4 ਦਿਨ ਲੱਗਦੇ ਨੇ। ਇਹ ਚਟਾਈ

ਅਨੋਖੀ ਵੀ ਹੈ ਅਤੇ ਈਕੋ ਫਰੈਂਡਲੀ ਵੀ ਹੈ। ਇੱਕ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਗਰਮੀਆਂ 'ਚ ਇਸ ਨਾਲ ਠੰਡਕ ਮਿਲੇਗੀ ਅਤੇ ਸਰਦੀਆਂ 'ਚ ਗਰਮਾਹਟ। ਪਹਿਲਾਂ ਇਹ ਕਸ਼ਮੀਰ ਦੇ ਹਰ ਘਰ ਵਿੱਚ ਦਿਖਾਈ ਦਿੰਦੀ ਸੀ, ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਵਰਤੋਂ ਘੱਟ ਹੋਣ ਲੱਗੀ ਸੀ। ਇਸ ਕਰਕੇ ਸ਼੍ਰੀਨਗਰ ਦੇ ਗੁਲਾਮ ਹੁਸੈਨ ਜੀ ਅਤੇ ਉਹਨਾਂ ਦੀ ਬੇਟੀ ਤੰਜੀਲਾ ਜੀ ਨੇ ਇੱਕ ਸੰਕਲਪ ਲਿਆ। ਦੋਵੇਂ ਵਗੂ ਕ੍ਰਾਫਟ ਦੀ ਪਰੰਪਰਾ ਨੂੰ ਇੱਕ ਨਵਾਂ ਜੀਵਨ ਦੇਣ ਵਿੱਚ ਜੁਟ ਗਏ। ਗੁਲਾਮ ਹੁਸੈਨ ਜੀ ਬਹੁਤ ਹੀ ਸਧਾਰਨ ਪਰਿਵਾਰ ਦੇ ਨੇ। ਉਹਨਾਂ ਨੂੰ ਇਸ ਕੰਮ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਆਈਆਂ, ਲੇਕਿਨ ਵਗੂ ਦੀ ਸੰਭਾਲ ਦਾ ਉਹਨਾਂ ਦਾ ਸੰਕਲਪ ਅਡਿੱਗ ਸੀ। ਦੇਖਦੇ ਹੀ ਦੇਖਦੇ ਉਹਨਾਂ ਦੇ ਯਤਨ ਨਾਲ ਬਹੁਤ ਸਾਰੇ ਲੋਕ ਜੁੜਦੇ ਚਲੇ ਗਏ। ਗੁਲਾਮ ਹੁਸੈਨ ਜੀ ਨੇ ਇਸ ਕੌਸ਼ਲ ਨੂੰ ਖੂਬ ਵਧਾਇਆ। ਆਪਣੇ ਮਿਸ਼ਨ ਵਿੱਚ ਉਹਨਾਂ ਨੂੰ ਸਥਾਨਕ ਪੱਧਰ ਅਤੇ ਸਰਕਾਰੀ ਸਹਿਯੋਗ ਵੀ ਮਿਲਿਆ। ਅੱਜ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਵਗੂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪਹੁੰਚ ਰਿਹਾ ਹੈ। ਮੈਨੂੰ ਇਸ ਯਤਨ ਨਾਲ ਜੁੜੇ ਸਾਰੇ ਲੋਕਾਂ 'ਤੇ ਬਹੁਤ ਮਾਣ ਹੈ। ਅੱਜ ਸਾਡੇ ਸਾਰਿਆਂ ਦਾ ਲੋਕਲ ਪ੍ਰੋਡਕਟ 'ਤੇ ਜ਼ੋਰ ਹੈ। ਅਸੀਂ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਲੈ ਕੇ ਚੱਲ ਰਹੇ ਹਾਂ। ਇਸ ਲਈ ਕਸ਼ਮੀਰ ਦਾ ਵਗੂ ਵੀ ਤੁਹਾਡੇ ਘਰ ਦਾ ਹਿੱਸਾ ਬਣੇ, ਇਸ ਕਰਕੇ ਇੱਕ ਵਾਰ ਜ਼ਰੂਰ ਸੋਚਣਾ। ਸਾਥੀਓ, ਸਾਡੇ ਦੇਸ਼ ਵਿੱਚ ਚਾਹ ਸਿਰਫ ਇੱਕ ਪੀਣ ਵਾਲੀ ਚੀਜ਼ ਨਹੀਂ ਹੈ, ਇਹ ਆਪਣਾਪਨ ਵੀ ਹੈ। ਸਵੇਰ ਦੀ ਸ਼ੁਰੂਆਤ ਹੋਵੇ, ਦੋਸਤਾਂ ਦੀ ਮੁਲਾਕਾਤ ਹੋਵੇ ਜਾਂ ਪਰਿਵਾਰ ਦੇ ਨਾਲ ਕੁਝ ਪਲ ਬਿਤਾਉਣੇ ਹੋਣ, ਚਾਹ ਹਰ ਮੌਕੇ ਦਾ ਹਿੱਸਾ ਬਣ ਜਾਂਦੀ ਹੈ। ਵੈਸੇ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਮੇਰਾ ਚਾਹ ਨਾਲ ਰਿਸ਼ਤਾ ਕੀ ਹੈ, ਲੇਕਿਨ ਅੱਜ ਮੈਂ ਜਿਸ ਚਾਹ ਦੀ ਚਰਚਾ ਕਰ ਰਿਹਾ ਉਸਨੇ ਸਿਰਫ ਸਵਾਦ ਹੀ ਨਹੀਂ ਦਿੱਤਾ, ਸਗੋਂ ਅਨੇਕਾਂ ਭੈਣਾਂ ਦੇ ਜੀਵਨ ਵਿੱਚ ਆਤਮ ਨਿਰਭਰਤਾ ਦੀ ਨਵੀਂ ਖੁਸ਼ਬੂ ਵੀ ਘੋਲ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਲੱਖੀਵਾਲਾ ਪਿੰਡ ਵਿੱਚ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਨੇ ਵਿਦੁਰ ਪ੍ਰੇਰਣਾ ਸਵਦੇਸ਼ੀ ਹਰਬਲ ਟੀ ਤਿਆਰ ਕੀਤੀ ਹੈ। ਇਸ ਵਿੱਚ ਲੈਮਨ ਗ੍ਰਾਸ, ਗਲੋ, ਮੁਲੱਠੀ, ਤੁਲਸੀ, ਕੱਚੀ ਹਲਦੀ, ਦਾਲਚੀਨੀ, ਇਲਾਇਚੀ ਅਤੇ ਸੌਂਫ ਵਰਗੀਆਂ ਕੁਦਰਤੀ ਸਮੱਗਰੀਆਂ ਸ਼ਾਮਿਲ ਨੇ। ਆਪਣੇ ਅਨੋਖੇ ਸਵਾਦ ਅਤੇ ਗੁਣਾਂ ਦੀ ਵਜ੍ਹਾ ਨਾਲ ਇਸ ਚਾਹ ਨੇ ਬਹੁਤ ਘੱਟ ਸਮੇਂ ਵਿੱਚ ਲੋਕਾਂ ਵਿੱਚ ਖਾਸ ਪਛਾਣ ਬਣਾ ਲਈ ਹੈ। ਪ੍ਰਯਾਗਰਾਜ ਦੇ ਮਹਾਕੁੰਭ ਅਤੇ ਦਿੱਲੀ ਦੇ ਇੰਟਰਨੈਸ਼ਨਲ ਫੂਡ ਫੈਸਟੀਵਲ ਵਿੱਚ ਇਸ ਹਰਬਲ ਚਾਹ ਨੂੰ ਖੂਬ ਸ਼ਲਾਘਾ ਮਿਲੀ ਹੈ। ਵਿਦੇਸ਼ਾਂ ਤੋਂ ਆਏ ਲੋਕਾਂ ਨੇ ਵੀ ਇਸ ਵਿੱਚ ਦਿਲਚਸਪੀ ਦਿਖਾਈ ਹੈ। ਸਾਥੀਓ, ਸਭ ਤੋਂ ਪ੍ਰੇਰਕ ਗੱਲ ਇਸ ਦੀ ਸ਼ੁਰੂਆਤ ਹੈ। ਇਹ ਪੂਰਾ ਯਤਨ ਸਿਰਫ 1 ਲੱਖ ਰੁਪਏ ਨਾਲ ਸ਼ੁਰੂ ਹੋਇਆ ਸੀ। ਅੱਜ ਇਹ ਬ੍ਰਾਂਡ ਦੇਸ਼ ਦੇ ਵੱਡੇ ਵੱਡੇ ਸੰਸਥਾਨਾਂ ਤੱਕ ਪਹੁੰਚ ਚੁੱਕਾ ਹੈ। ਇਹ ਪਹਿਲ ਸਾਨੂੰ ਦੱਸਦੀ ਹੈ ਕਿ ਜਦੋਂ ਸਥਾਨਕ ਗਿਆਨ, ਕੁਦਰਤ ਤੇ ਔਰਤਾਂ ਦਾ ਆਤਮ ਵਿਸ਼ਵਾਸ ਇਕੱਠੇ ਹੁੰਦੇ ਨੇ ਤਾਂ ਇੱਕ ਛੋਟਾ ਜਿਹਾ ਯਤਨ ਵੀ ਵੱਡੇ ਬਦਲਾਅ ਦੀ ਸ਼ੁਰੂਆਤ ਬਣ ਜਾਂਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਦੇਸ਼ ਭਰ ਵਿੱਚ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਮਾਧਿਅਮ ਨਾਲ ਲੋਕ ਕੁਦਰਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਜਦੋਂ ਸਮਾਜ ਇਸ ਭਾਵਨਾ ਨਾਲ ਜੁੜਦਾ ਹੈ ਤਾਂ ਬਹੁਤ ਸਾਰੇ ਸੁੰਦਰ ਤੇ ਪ੍ਰੇਰਕ ਉਦਾਹਰਣ ਸਾਹਮਣੇ ਆਉਂਦੇ ਨੇ। ਸਾਥੀਓ, ਅਹਿਮਦਾਬਾਦ ਵਿੱਚ ਜਨ ਭਾਗੀਦਾਰੀ ਦੀ ਅਨੋਖੀ ਸ਼ਕਤੀ ਦਿਖਾਈ ਦਿੱਤੀ ਹੈ। ਭਾਈਜ਼ ਖੇਤਰ ਵਿੱਚ 1 ਘੰਟੇ ਦੇ ਅੰਦਰ 3.5 ਲੱਖ ਤੋਂ ਜ਼ਿਆਦਾ ਬੂਟੇ ਲਾਏ ਗਏ। ਇਸ ਵਿੱਚ 25,000 ਤੋਂ ਜ਼ਿਆਦਾ ਲੋਕ ਜੁਟੇ। ਸਕੂਲੀ ਬੱਚੇ, NCC ਕੈਡਿਟਸ, ਸਵੈ ਸੇਵਕ ਤੇ ਆਮ ਨਾਗਰਿਕ ਸਾਰਿਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਆਉਣ ਵਾਲੇ ਸਾਲਾਂ ਵਿੱਚ ਇਹੀ ਪੌਦੇ ਇੱਕ ਸੰਘਣੇ ਸ਼ਹਿਰੀ ਜੰਗਲ ਦਾ ਰੂਪ ਲੈਣਗੇ। ਇਸ ਯਤਨ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸਾਥੀਓ, ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ UP ਵਿੱਚ ਵੀ ਜਨ ਸ਼ਕਤੀ ਦਾ ਅਨੋਖਾ ਸੰਕਲਪ ਵੇਖਣ ਨੂੰ ਮਿਲਿਆ। ਉੱਥੇ 1 ਹੀ ਦਿਨ ਵਿੱਚ 12 ਜੁਲਾਈ ਨੂੰ 35 ਕਰੋੜ ਤੋਂ ਜ਼ਿਆਦਾ ਪੌਦੇ ਲਾਏ ਗਏ। UP ਦਾ ਸਾਂਸਦ ਮੈਂਬਰ ਹੋਣ ਦੇ ਨਾਲ ਮੇਰੇ ਲਈ ਵੀ ਇਹ ਵਿਸ਼ੇਸ਼ ਮਾਣ ਦੀ ਗੱਲ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਰੁੱਖ ਸਿਰਫ ਮਨੁੱਖਾਂ ਦੇ ਲਈ ਨਹੀਂ ਹੁੰਦੇ, ਇਹ ਅਨੇਕਾਂ ਜੀਵਾਂ ਦਾ ਘਰ ਵੀ ਹੁੰਦੇ ਨੇ। ਗੁਜਰਾਤ ਦੇ ਗੀਰ ਦੇ ਜੰਗਲਾਂ ਵਿੱਚ ਲਗਭਗ 60 ਸਾਲਾਂ ਬਾਅਦ ਇੰਡੀਅਨ ਗ੍ਰੇ ਹੌਰਨਬਿਲ ਫਿਰ ਤੋਂ ਨਿਵਾਸ ਕਰ ਰਿਹਾ ਹੈ। ਇਹ ਗੀਰ ਵਿੱਚ ਸਾਲਾਂ ਤੋਂ ਹੋ ਰਹੀ ਸੰਭਾਲ ਤੇ ਪੁਨਰ ਸਥਾਪਨਾ ਦੇ ਯਤਨਾਂ ਦਾ ਨਤੀਜਾ ਹੈ। ਹੌਰਨਬਿਲ ਨੂੰ ਜੰਗਲਾਂ ਦਾ ਕਿਸਾਨ ਕਿਹਾ ਜਾਂਦਾ ਹੈ। ਇਹ ਫਲ ਖਾਂਦੇ ਨੇ ਤੇ ਬੀਜਾਂ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਨੇ। ਉਹਨਾਂ ਹੀ ਬੀਜਾਂ ਨਾਲ ਜੰਗਲ ਵਿੱਚ ਨਵੇਂ ਰੁੱਖ ਉੱਗਦੇ ਨੇ। ਇਸ ਤਰ੍ਹਾਂ ਇੱਕ ਪੰਛੀ ਜੰਗਲ ਨੂੰ ਫਿਰ ਤੋਂ ਹਰਾ ਭਰਾ ਬਣਾਉਣ ਵਿੱਚ ਮਦਦ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ, ਅਸੀਂ ਸਾਰੇ ਆਪਣੇ ਜੀਵਨ ਦੇ ਕਿਸੇ ਵਿਸ਼ੇਸ਼ ਮੌਕੇ ਨੂੰ ਕੁਦਰਤ ਨਾਲ ਜ਼ਰੂਰ ਜੋੜੀਏ। ਇੱਕ ਰੁੱਖ ਮਾਂ ਦੇ ਨਾਂ

लाइए, अज दा लाया एक छोटा जिहा पौधा आउण वालियां पीढ़ियां लई हरियाली, साफ हवा ते सुंदर भविख दी विरासत बन सकता है। मेरे प्यारे देशवासियों, असीं सारे जानते हां कि अज प्लास्टिक प्रदूषण पूरी दुनिया दे वातावरण लई वड्डी चुनौती बनिया है। सिंगल यूज प्लास्टिक दा कचरा कई सालां तक कुदरत नूं नुकसान पहुंचाउंदा रहिंदा है, इस लई प्लास्टिक दा सही निपटारा बहुत जरूरी है। साथियों, बिहार दे सीतामढ़ी विच वेस्ट टू वेल्थ दा शानदार उदाहरण सामने आया है। इथे कचरे दी रीसाइकलिंग करके उस नाल आकर्षक बेंच बनाए जा रहे ने। एक बेंच तैयार होण विच लगभग 40 किलो सिंगल यूज प्लास्टिक लग जाती है। यह मजबूत, टिकाऊ ते आरामदायक होण दे नाल नाल इको फ्रेंडली भी हुंदी है। इस नूं सरकारी स्कूलां, पार्कां ते जनतक थावां ते लाया जांदा है। इस दे जरिए लोकां विच वातावरण संभाल नूं लैके जागरूकता भी वध रही है। इस यतन विच स्थानक इकाई दे नाल ही जिला प्रशासन दी भी महत्वपूर्ण भूमिका है। इस नाल स्थानक पद्धर ते रोजगार दे मौके भी पैदा हो रहे ने। सीतामढ़ी दा यतन सानूं दसदा है कि रिड्यूस, रीयूज ते रीसाइकल अज केवल एक नारा नहीं सगों साढ़े जीवन का हिस्सा बनता जा रहा है। साथियों, तुहानूं याद होएगा कि पिछली बार मन की बात विच मैं गणेश उत्सव की गल कीती सी। मैं बेनती कीती सी कि सानू अपने देश की मिट्टी नाल ही बने गणेश जी की पूजा करनी चाहिए है। जो POP नाल बने गणेश जी हुंदे ने जां विदेश तो आई गणेश जी की मूर्ति हुंदी है, उस दी बजाए सानू देश की मिट्टी नाल बने गणेश जी नू घर विच स्थापित करना चाहिए है। इस विषय ते अनेकां लोकां ने मैनू सुनेहा भेजिया ते अपने विचार दसे ने। लोकां ने दस्या है कि उन्होंने मेरी बेनती नू स्वीकार किया है। उन्होंने स्थानक मिट्टी नाल तैयार होण वाले गणेश जी नू स्थापित करन दा संकल्प लिया है। लोकां ने लिखिया है कि मन की बात विच पहला ही इस विषय ते चर्चा हुई, इस नाल उन्होंने सही समय ते सही कदम चुकण विच मदद मिली। मैं एक बार फिर अपनी बेनती नू दोहराउना, इस बार गणपति पूजा विच देश की मिट्टी नाल बने गणेश जी नू ही अपने घर विच स्थापित करो, उन्हां दी पूजा करो। तुहाडा यह यतन भी एक तरह नाल कुदरत दी ही पूजा होएगा। मेरे प्यारे देशवासियों, हुण मैं तुहानू एक अजिहे व्यक्ति दे बारे दसांगा जिस बारे तुहानू सुन के बहुत माण होएगा। एक अजिहा व्यक्ति जो साइंस ते इनोवेशन दे खेतर विच वध चढ़ के काम कर रहा है, दुनिया विच जिन्हां दी पछाण बन गई है। लेकिन इस तों बाद भी ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਨੇ। ਮੌਕਾ ਮਿਲਦਾ ਹੀ ਉਹ ਆਪਣੀ ਮਿੱਟੀ ਦਾ ਸਨਮਾਨ ਕਰਨਾ ਨਹੀਂ ਭੁੱਲਦੇ। ਇਹ ਵਿਅਕਤੀ ਨੇ ਮਣੀਪੁਰ ਦੇ ਡਾਕਟਰ ਰੋਨਾਲਡੋ ਲੇਸ਼ਰਾਮ, ਨਾਮ ਉਹਨਾਂ ਦਾ ਰੋਨਾਲਡੋ ਹੈ ਲੇਕਿਨ ਕੰਮ ਤੋਂ ਉਹ ਐਸਟ੍ਰੋਫਿਜ਼ਿਸਿਸਟ ਨੇ। ਉਹ ਜਾਪਾਨ ਵਿੱਚ ਕੰਮ ਕਰਦੇ ਨੇ ਤੇ ਯੰਗ ਗੈਲੈਕਸੀਜ਼ ਦੇ ਇੱਕ ਵਿਸ਼ਾਲ ਸਮੂਹ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਨੇ। ਤੁਸੀਂ ਜਾਣਨਾ ਚਾਹੋਗੇ ਕਿ ਉਹਨਾਂ ਨੇ ਅਖੀਰ ਕੀਤਾ ਕੀ ਹੈ। ਦਰਅਸਲ ਉਹਨਾਂ ਨੇ ਇਸ ਪੂਰੇ ਸਮੂਹ ਦਾ ਨਾਮ ਮਣੀਪੁਰ ਦੀ ਇੱਕ ਖੂਬਸੂਰਤ ਝੀਲ ਨਾਲ ਜੋੜ ਕੇ ਲੋਕਟਕ ਪ੍ਰੋਟੋ ਕਲਸਟਰ ਰੱਖਿਆ। ਲੋਕਟਕ ਤਾਜ਼ੇ ਪਾਣੀ ਦੀ ਬਹੁਤ ਵੱਡੀ ਝੀਲ ਹੈ। ਲੋਕਟਕ ਝੀਲ ਵਿੱਚ ਤੈਰਦੀ ਹੋਈ ਫੁੰਮਦੀ ਮਿਲ ਕੇ ਇੱਕ ਅਨੋਖਾ ਲੈਂਡਸਕੇਪ ਬਣਾਉਂਦੀਆਂ ਨੇ। ਇੰਝ ਲੱਗਦਾ ਹੈ ਕਿ ਵਿਸ਼ਾਲ ਸਮੁੰਦਰ ਵਿੱਚ ਛੋਟੇ ਛੋਟੇ ਦੀਪ ਤੈਰ ਰਹੇ ਨੇ। ਉਸੇ ਤਰ੍ਹਾਂ ਯੂਨੀਵਰਸ ਵਿੱਚ ਇਹ ਯੰਗ ਗੈਲੈਕਸੀਜ਼ ਵੀ ਇੱਕ ਵਿਸ਼ਾਲ ਸੰਰਚਨਾ ਦਾ ਨਿਰਮਾਣ ਕਰਦੀਆਂ ਨੇ। ਅੱਜ ਮਣੀਪੁਰ ਦੀ ਲੋਕਟਕ ਸਿਰਫ ਦੇਸ਼ ਦੇ ਨਕਸ਼ੇ ਤੇ ਹੀ ਨਹੀਂ ਸਗੋਂ ਵਿਸ਼ਾਲ ਬ੍ਰਹਿਮੰਡ ਵਿੱਚ ਵੀ ਆਪਣੀ ਚਮਕ ਖਿਲਾਰ ਰਹੀ ਹੈ। ਇਹ ਪ੍ਰਾਪਤੀ ਹਰ ਭਾਰਤੀ ਦਾ ਮਾਣ ਵਧਾਉਣ ਵਾਲੀ ਹੈ। ਇਸ ਨਾਲ ਸਾਡੇ ਨੌਜਵਾਨ ਸਾਥੀਆਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਆਪਣੀ ਰਵਾਇਤ ਨਾਲ ਜੁੜੇ ਰਹਿ ਕੇ ਵੀ ਨਵੀਆਂ ਉਚਾਈਆਂ ਛੂ ਸਕਦੇ ਨੇ। ਇਹ ਅਜਿਹੀਆਂ ਜੜ੍ਹਾਂ ਨੇ ਜੋ ਸਿਤਾਰਿਆਂ ਦੀ ਦੁਨੀਆ ਨੂੰ ਵੀ ਜਗਮਗਾ ਸਕਦੀਆਂ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ 7 ਅਗਸਤ ਨੂੰ ਸਾਡਾ ਦੇਸ਼ ਨੈਸ਼ਨਲ ਹੈਂਡਲੂਮ ਡੇ ਮਨਾਏਗਾ। ਇਸ ਮੌਕੇ ਤੇ ਅਸੀਂ ਆਪਣੇ ਬੁਣਕਰ ਭੈਣ ਭਰਾਵਾਂ ਦੇ ਕੌਸ਼ਲ ਤੇ ਉਹਨਾਂ ਦੀ ਸਿਰਜਣਸ਼ੀਲਤਾ ਦਾ ਉਤਸਵ ਮਨਾਉਂਦੇ ਹਾਂ। ਸਾਡੇ ਸਾਥੀ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਅੱਗੇ ਵਧਾ ਰਹੇ ਨੇ। ਸਾਥੀਓ, ਹੱਥ ਖੱਡੀ ਨਾਲ ਬਣੀ ਹਰ ਪੋਸ਼ਾਕ ਕਿਸੇ ਨਾ ਕਿਸੇ ਖੇਤਰ, ਸਮੁਦਾਇ ਤੇ ਇਸ ਨਾਲ ਜੁੜੇ ਅਨੇਕਾਂ ਲੋਕਾਂ ਦੀ ਕਹਾਣੀ ਨੂੰ ਸਾਹਮਣੇ ਲਿਆਉਂਦੀ ਹੈ। ਇਹ ਉਹ ਲੋਕ ਨੇ ਜੋ ਮਾਣ ਦੇ ਨਾਲ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਸੰਭਾਲਣ ਵਿੱਚ ਜੁਟੇ ਨੇ। ਅੱਜ ਦੇ ਦਿਨ ਮੇਰੀ ਬੇਨਤੀ ਹੈ ਕਿ ਅਸੀਂ ਹਸਤਕਲਾ ਨੂੰ ਉਤਸ਼ਾਹਿਤ ਕਰਕੇ ਆਪਣੇ ਬੁਣਕਰ ਸਾਥੀਆਂ ਦਾ

ਸਨਮਾਨ ਕਰੀਏ। ਆਓ ਅਸੀਂ ਵੋਕਲ ਫਾਰ ਲੋਕਲ ਦੀ ਭਾਵਨਾ ਨੂੰ ਹੋਰ ਸਸ਼ਕਤ ਕਰੀਏ। ਸਾਥੀਓ, ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਹੈਂਡਲੂਮ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਉਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਪੋਚਮਪੱਲੀ ਤੋਂ ਪਟਨਾ ਤੇ ਕੁੱਥਮਪੱਲੀ ਤੋਂ ਲੈ ਕੇ ਕੱਛ ਤੱਕ ਇਸ ਦੇ ਕਈ ਉਦਾਹਰਣ ਵੇਖਣ ਨੂੰ ਮਿਲਦੇ ਨੇ। ਅੱਜ ਅਜਿਹੇ ਕਈ ਲੋਕ ਤੇ ਸਮੂਹ ਨੇ ਜੋ ਹੈਂਡਲੂਮ ਦੀ ਸਾਡੀ ਮਾਣਮੱਤੀ ਰਵਾਇਤ ਨੂੰ ਨਵੀਂ ਊਰਜਾ ਤੇ ਪਛਾਣ ਦੇ ਰਹੇ ਨੇ। ਕੋਈ ਪੋਚਮਪੱਲੀ ਇਕਤ ਦੀ ਸੁੰਦਰ ਰਵਾਇਤ ਨੂੰ ਅੱਗੇ ਵਧਾ ਰਿਹਾ ਤੇ ਕੋਈ ਮਹਿਲਾ ਬੁਨਕਰਾਂ ਨੂੰ ਜੋੜ ਕੇ ਵੂਲ ਪ੍ਰੋਡਕਟਸ ਬਣਾ ਰਿਹਾ। ਕੁਝ ਲੋਕ ਕੇਰਲਮ ਦੀ ਰਵਾਇਤੀ ਕਸਾਵੂ ਕਲਾ ਦੀ ਸੰਭਾਲ ਕਰ ਰਹੇ ਨੇ। ਇਸ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਸਾਥੀਓ, ਇੱਕ ਹੋਰ ਵਿਸ਼ਾ ਜਿਸ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ, ਉਹ ਹੈ ਖਾਦੀ। ਅਸੀਂ ਸਾਰੇ ਜਾਣਦੇ ਹਾਂ ਕਿ ਖਾਦੀ ਮਹਾਤਮਾ ਗਾਂਧੀ ਜੀ ਨੂੰ ਬਹੁਤ ਪਿਆਰੀ ਸੀ। ਬੀਤੇ ਕੁਝ ਸਾਲਾਂ ਵਿੱਚ ਖਾਦੀ ਕਾਫੀ ਹਰਮਨ ਪਿਆਰੀ ਹੋਈ ਹੈ। ਪਿਛਲੇ 12 ਸਾਲਾਂ ਵਿੱਚ ਇਸ ਦੀ ਵਿਕਰੀ 6 ਗੁਣਾ ਵਧੀ ਹੈ। ਵਿਕਰੀ ਦਾ ਇਹ ਅੰਕੜਾ ਹੁਣ 8,000 ਕਰੋੜ ਰੁਪਏ ਦੇ ਲਗਭਗ ਪਹੁੰਚ ਚੁੱਕਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਤਿਉਹਾਰ ਵਿੱਚ ਖਾਦੀ ਦੀ ਕੋਈ ਨਾ ਕੋਈ, ਹੈਂਡਲੂਮ ਦਾ ਕੋਈ ਨਾ ਕੋਈ, ਹੈਂਡੀਕ੍ਰਾਫਟ ਦਾ ਕੋਈ ਨਾ ਕੋਈ ਪ੍ਰੋਡਕਟ ਜ਼ਰੂਰ ਖਰੀਦੋ। ਮੇਰੇ ਪਿਆਰੇ ਦੇਸ਼ ਵਾਸੀਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦੇ ਕਿੰਨੇ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ ਨੇ, ਤਾਂ ਤੁਸੀਂ ਸੋਚ ਵਿੱਚ ਪੈ ਜਾਓਗੇ। ਅਜਿਹਾ ਇਸ ਲਈ ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਵਜਾਉਣ ਵਾਲੇ ਸਾਜ਼ ਤੇ ਉਹਨਾਂ ਦੇ ਨਾਲ ਜੁੜੀਆਂ ਪਰੰਪਰਾਵਾਂ ਨੇ। ਇਸੇ ਤਰ੍ਹਾਂ ਦਾ ਇੱਕ ਇੰਸਟਰੂਮੈਂਟ ਹੈ ਤ੍ਰਿਪੁਰਾ ਦਾ ਚੌਂਗਪ੍ਰੇਂਗ। ਇਹ ਇੱਥੋਂ ਦੇ ਕਬੀਲਿਆਂ ਵਿੱਚ ਕਾਫੀ ਹਰਮਨ ਪਿਆਰਾ ਹੈ। ਬਾਂਸ ਨਾਲ ਬਣੇ ਇਸ ਸਾਜ਼ ਵਿੱਚ 3 ਤਾਰਾਂ ਹੁੰਦੀਆਂ ਨੇ। ਇਸ ਤੋਂ ਨਿਕਲੀ ਧੁੰਨ ਬਹੁਤ ਮਿੱਠੀ ਹੁੰਦੀ ਹੈ ਜੋ ਸਰੋਦ ਨਾਲ ਮਿਲਦੀ ਜੁਲਦੀ ਹੈ। ਕੁਝ ਕਾਰਨਾਂ ਕਰਕੇ ਨੌਜਵਾਨਾਂ ਵਿੱਚ ਇਹ ਘੱਟ ਹਰਮਨ ਪਿਆਰਾ ਹੋਣ ਲੱਗਾ ਸੀ। ਅਜਿਹੇ ਵਿੱਚ ਸੂਰਜ ਕੁਮਾਰ ਦੇਵ ਵਰਮਾ ਜੀ ਨੇ ਇਸ ਨੂੰ ਫਿਰ ਤੋਂ ਹਰਮਨ ਪਿਆਰਾ ਬਣਾਉਣ ਦਾ ਸੰਕਲਪ ਲਿਆ। ਅੱਜ ਉਹਨਾਂ ਦਾ ਯਤਨ ਰੰਗ ਲਿਆ ਰਿਹਾ ਹੈ। ਉਹ ਚੌਂਗਪ੍ਰੇਂਗ ਦੇ ਨਾਲ ਹੀ ਉੱਥੋਂ ਦੇ ਹੋਰ ਰਵਾਇਤੀ ਸਾਜ਼ਾਂ ਤੇ ਵੀ ਪਰਫਾਰਮ ਕਰਦੇ ਰਹੇ ਨੇ। ਕੋਕੋਬੋਰੋਕ ਫੋਕ ਸੌਂਗਸ, ਬਾਲ ਸੌਂਗਸ, ਬੰਗਾਲੀ ਫੋਕ ਉਹਨਾਂ ਨੂੰ ਖੂਬ ਪਸੰਦ ਆਉਂਦੇ ਨੇ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਸੁਣਾਉਣਾ ਚਾਹੁੰਦਾ। ਇਸ ਗੀਤ ਨੂੰ ਤੁਸੀਂ ਕਦੇ ਭੁੱਲ ਨਹੀਂ ਸਕੋਗੇ।

ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਸ ਨੂੰ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਚੰਗਾ ਲੱਗਾ ਹੋਵੇਗਾ। ਮੈਨੂੰ ਦੇਵ ਵਰਮਾ ਜੀ ਤੇ ਬਹੁਤ ਮਾਣ ਹੈ। ਰਵਾਇਤੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਦਾ ਉਹਨਾਂ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਰਵਾਇਤੀ ਸਾਜ਼ਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ। ਤੁਹਾਡੀ ਇਹ ਕੋਸ਼ਿਸ਼ ਦੂਸਰਿਆਂ ਨੂੰ ਵੀ ਰਵਾਇਤੀ ਭਾਰਤੀ ਸੰਗੀਤ ਨਾਲ ਜ਼ਰੂਰ ਜੋੜੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਕੱਲ 27 ਜੁਲਾਈ ਨੂੰ ਭਾਰਤ ਰਤਨ ਡਾਕਟਰ APJ ਅਬਦੁਲ ਕਲਾਮ ਜੀ ਦੀ ਬਰਸੀ ਹੈ। ਡਾਕਟਰ ਕਲਾਮ ਦੀ ਸ਼ਖਸੀਅਤ ਵਿੱਚ ਕਈ ਪ੍ਰੇਰਕ ਰੂਪ ਸਨ, ਲੇਕਿਨ ਉਹਨਾਂ ਦੇ ਦਿਲ ਦੇ ਸਭ ਤੋਂ ਕਰੀਬ ਇੱਕ ਅਧਿਆਪਕ ਦੀ ਭੂਮਿਕਾ ਸੀ। ਉਹ ਬੱਚਿਆਂ ਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦੇ ਸਨ। ਸੰਯੋਗ ਨਾਲ ਇਸੇ ਹਫ਼ਤੇ ਅਸੀਂ ਗੁਰੂ ਪੂਰਣਿਮਾ ਦਾ ਪਵਿੱਤਰ ਪਰਬ ਮਨਾਵਾਂਗੇ। ਸਾਡੇ ਮਾਤਾ ਪਿਤਾ ਸਾਡੇ ਪਹਿਲੇ ਗੁਰੂ ਹੁੰਦੇ ਨੇ। ਸਕੂਲ ਦੇ ਅਧਿਆਪਕ ਸਾਨੂੰ ਅੱਖਰ ਗਿਆਨ ਦਿੰਦੇ ਨੇ। ਗੁਰੂ ਪੂਰਣਿਮਾ ਅਜਿਹੇ ਸਾਰੇ ਗੁਰੂਆਂ ਦੇ ਪ੍ਰਤੀ ਸ਼ੁਕਰਗੁਜ਼ਾਰੀ ਜਤਾਉਣ ਦਾ ਮੌਕਾ ਹੈ। ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਤੇ ਗੁਰੂਜਨਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ। ਸਾਥੀਓ, ਕੁਝ ਹੀ ਹਫ਼ਤਿਆਂ ਬਾਅਦ ਅਸੀਂ ਆਪਣੀ ਆਜ਼ਾਦੀ ਦਾ ਮਹਾਂਪਰਵ ਵੀ ਮਨਾਵਾਂਗੇ। 15 ਅਗਸਤ ਹਰ ਭਾਰਤੀ ਦੇ ਲਈ ਫਖਰ ਦਾ ਦਿਨ ਹੈ। ਇਹ ਉਹਨਾਂ ਅਨੇਕਾਂ ਵੀਰਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਹਨਾਂ ਦੇ ਤਿਆਗ ਤੇ ਤਪੱਸਿਆ ਦੀ ਵਜ੍ਹਾ ਨਾਲ ਅੱਜ ਸਾਡੇ ਹੱਥ ਵਿੱਚ ਤਿਰੰਗਾ ਹੈ। ਇਸ ਤਿਰੰਗੇ ਵਿੱਚ ਸਾਡੇ ਸੰਵਿਧਾਨ ਦੇ ਆਦਰਸ਼ ਨੇ। ਸਾਥੀਓ, ਪਿਛਲੇ ਕੁਝ ਸਾਲਾਂ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੇ ਪੂਰੇ ਦੇਸ਼ ਨੂੰ ਇੱਕ ਅਨੋਖੀ ਭਾਵਨਾ ਨਾਲ ਜੋੜਿਆ। ਹਰ ਘਰ ਹਰ ਗਲੀ ਵਿੱਚ ਤਿਰੰਗੇ ਦਾ ਉਤਸਵ ਦਿਖਾਈ ਦਿੰਦਾ ਹੈ। ਇਸ ਸਾਲ ਵੀ ਅਸੀਂ ਹਰ ਘਰ ਤਿਰੰਗਾ ਮੁਹਿੰਮ ਨੂੰ ਪੂਰੇ ਉਤਸ਼ਾਹ ਨਾਲ ਅੱਗੇ ਵਧਾਉਣਾ ਹੈ। ਆਪਣੇ ਘਰ

ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੇਸ਼ ਵਾਸੀਆਂ ਦੇ ਨਾਲ ਮਨ ਕੀ ਬਾਤ ਦਾ ਪੰਜਾਬੀ ਦੇ ਵਿੱਚ ਰੂਪਾਂਤਰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 11:58 ਤੇ 40 ਸਕਿੰਟ ਦਾ ਹੋ ਰਿਹਾ ਏ। ਠੀਕ 12 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿੱਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ, ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

ਇਸ ਵਾਰੇ ਤੁਸੀਂ ਸੁਣੋਗੇ ਭਾਰਤ ਦੇ ਮਹਾਨ ਯੋਧਾ ਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂ ਨਾਥ ਸਿੰਘ ਜੀ ਨੂੰ। ਵਾਚਕ ਸੰਪਾਦਨ ਮੈਡਮ ਸੀਮਾ ਮਹਿਰਾ ਜੀ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਪ੍ਰੋਗਰਾਮ ਰਾਖੀ ਸਰਹੱਦਾਂ ਦੇ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 12:30:50 ਤੇ ਹੁਣ ਵੇਲਾ ਹੋਇਆ ਹੈ ਪ੍ਰੋਗਰਾਮ ਘਰ ਪਰਿਵਾਰ ਦਾ, ਸਿਲਸਿਲਾ ਭੈਣਾਂ ਦੀ ਪਸੰਦ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਵਿੱਚ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਅਤੇ ਜੁੜ ਜਾਣਾ ਹੈ ਸਾਡੇ ਨਾਲ, ਅਤੇ ਇਹ ਪ੍ਰੋਗਰਾਮ ਭੈਣਾਂ ਲਈ ਹੈ ਅਤੇ ਭੈਣਾਂ ਇਹ ਨੰਬਰ ਡਾਇਲ ਕਰ ਸਕਦੀਆਂ ਨੇ।

0: ਦੇਖਦੇ ਹਾਂ ਜੀ 0164-2240-331 ਨੰਬਰ ਡਾਇਲ ਕਰਕੇ ਸਾਡੇ ਨਾਲ ਕਿਹੜੀ ਭੈਣ ਜੁੜੀ ਹੈ।
1: ਹੈਲੋ,
2: ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
2: ਹੋਰ ਮੈਮ ਠੀਕ ਹੋ?
1: ਹਾਂਜੀ ਹਾਂਜੀ, ਨਾਮ ਦੱਸ ਦੋ ਮੈਮ ਆਪਣਾ।
2: ਮੈਮ ਵੈਸੇ ਤਾਂ ਮੇਰਾ ਨਾਮ ਜਾਣਦੀ ਹੈ, ਮੇਰਾ ਨਾਮ ਹੈ ਰਾਣੀ, ਨਰਵਾਣਾ ਰੋਡ ਤੋਂ ਜਿਵੇਂ ਨਗਰ ਤੋਂ।
1: ਜੀ ਜੀ, ਤੁਹਾਡੇ ਪ੍ਰੋਗਰਾਮ ਵਿੱਚ ਸੁਣਨ ਵਾਲੇ
2: ਮਹੀਨਾ ਚੜ ਚੁੱਕਿਆ ਤੇ ਮੈਂ ਬੋਲੀ ਸੁਣਾਉਣਾ ਚਾਹੁੰਦੀ ਹਾਂ।
1: ਜੀ ਜਰੂਰ ਜੀ।
2: ਸੌਣ ਦਾ ਮਹੀਨਾ ਜੀ ਨਾ ਕਰਦਾ ਬੰਗਾ ਪਾਉਣ ਨੂੰ, ਸੌਣ ਦਾ ਮਹੀਨਾ ਜੀ ਨਾ ਕਰਦਾ ਬੰਗਾ ਪਾਉਣ, ਮੁੰਡਾ ਫੇਰੇ ਨੀ ਸੱਤ ਰੰਗੀਆਂ ਚੜਾਉਣ ਨੂੰ, ਮੁੰਡਾ ਫੇਰੇ ਨੀ ਸੱਤ ਰੰਗੀਆਂ ਚੜਾਉਣ।
1: ਜੀ ਮੈਮ,
2: ਮੈਮ ਤੁਸੀਂ ਬੰਗਾ ਪਵਾ ਲਿਆ?
1: ਜੀ ਜੀ ਜੀ ਮੈਮ, ਬਹੁਤ ਵਧੀਆ ਤੁਸੀਂ ਬੋਲੀ ਪਾਈ। ਤੇ ਗਾਣਾ ਦੱਸ ਦੋ, ਗੀਤ ਦੱਸ ਦੋ ਮੈਮ, ਕਿਹੜਾ ਸੁਣੋਗੇ?

0: ਤੁਸੀਂ
1: ਗੀਤ ਮੈਮ ਬੱਚੇ ਗੀਤ ਚਾਹੀਦਾ ਗਾ ਮੈਨੂੰ ਸੁਣਨਾ ਚ
0: ਜੀ
1: ਕਿਉਂਕਿ ਮੇਰੇ ਭਤੀਜੇ ਦਾ ਬਰਥਡੇ ਆ ਰਿਹਾ ਹੈਗਾ ਸ਼ੁੱਕਰਵਾਰ ਦਾ, ਬਟ ਥੋੜਾ ਜਿਹਾ ਨਾ
0: ਠੀਕ ਹੈ ਜੀ, ਸਾਡੇ ਸਾਡੇ ਵੱਲੋਂ ਵੀ ਵਧਾਈਆਂ ਜੀ।
1: ਓਕੇ ਮੈਮ ਥੈਂਕ ਯੂ।
0: ਹਾਂਜੀ ਤੇ ਤੁਹਾਡੀ ਪਸੰਦ ਤੇ ਗੀਤ ਸੁਣਾ ਰਹੇ ਹਾਂ ਜੀ।
1: ਓਕੇ ਮੈਮ ਓਕੇ ਥੈਂਕ ਯੂ
0: ਜੀ ਸਰੋਤਿਓ, ਰਾਣੀ ਦੀ ਪਸੰਦ ਤੇ ਸੁਣਾ ਰਹੇ ਆ ਇਹ ਗੀਤ।

0: ਜੀ ਸਰੋਤਿਓ, ਸਿਫਰ 164-2240-331 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਆ ਅਗਲੀ ਭੈਣ ਸਾਡੇ ਨਾਲ ਕੌਣ ਜੁੜੀ ਹੈ। ਹੈਲੋ
1: ਹੈਲੋ ਜੀ।
0: ਹੈਲੋ, ਹਾਂਜੀ ਮੈਮ, ਨਮਸਕਾਰ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ
0: ਹਾਂਜੀ ਮੈਮ, ਆਪਣਾ ਨਾਮ ਦੱਸ ਦਿਓ, ਕਿੱਥੋਂ ਬੋਲ ਰਹੇ ਹੋ?
1: ਅਸੀਂ ਰਾਮੇ ਆਣੇ ਤੋਂ ਬੋਲਦੇ ਹਾਂ ਜੀ, ਅੰਗਰੇਜ਼ ਕੌਰ।
0: ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਪਹਿਲੀ ਵਾਰੀ ਲੱਗਿਆ ਜੀ ਸਾਡਾ ਫੋਨ।
0: ਅੱਛਾ ਜੀ, ਬਹੁਤ ਵਧੀਆ ਜੀ।
1: ਹਾਂਜੀ
0: ਜੀ, ਬਹੁਤ ਖੁਸ਼ੀ ਹੋਈ ਸਾਨੂੰ ਵੀ। ਤੇ ਮੈਮ, ਗੀਤ ਕਿਹੜਾ ਸੁਣੋਗੇ ਤੁਸੀਂ?
1: ਮੇਰੀ ਉਮਰ ਤੈਨੂੰ ਲੱਗ ਜਾਵੇ ਬਾਪੂ।
0: ਠੀਕ ਹੈ ਜੀ, ਆ ਰਹੀ
1: ਹਾਂ। ਹਾਂਜੀ ਹਾਂਜੀ,
0: ਠੀਕ ਹੈ ਜੀ ਮੈਮ,
1: ਠੀਕ ਹੈ
0: ਠੀਕ ਹੈ ਮੈਮ। ਸੌਂਗ ਤੁਹਾਡੇ ਤੱਕ ਪਹੁੰਚ ਰਿਹਾ ਹੈ ਜੀ, ਤੁਸੀਂ ਸੁਣੋ ਆਪਣੇ ਰੇਡੀਓ ਸੈੱਟ ਤੇ।
1: ਠੀਕ ਹੈ ਜੀ।
0: ਤੇ ਸਰੋਤਿਓ, ਅੰਗਰੇਜ਼ ਕੌਰ ਦੀ ਫਰਮਾਇਸ਼ ਤੇ ਸੁਣ ਰਹੇ ਹਾਂ ਆਰਨੇਤ ਦਾ ਇਹ ਗੀਤ, ਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
2: ਵੱਡੀ ਨੂੰ

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

0: ਜੀ ਸਰੋਤਿਓ, 0164-2240-331 ਨੰਬਰ ਡਾਇਲ ਕਰਕੇ ਜੁੜਨ ਵਾਲੀ ਭੈਣ ਦੇਖਦੇ ਹਾਂ ਅਗਲੀ ਕੌਣ ਹੈ।
1: ਹੈਲੋ।
0: ਹੈਲੋ,
1: ਹਾਂਜੀ
0: ਹੈਲੋ, ਹਾਂਜੀ ਮੈਮ, ਰੇਡੀਓ ਸੈੱਟ ਤੋਂ ਥੋੜ੍ਹਾ ਪਾਸੇ ਹੋ ਜਾਓ, ਤੁਹਾਡੀ ਆਵਾਜ਼ ਆ ਰਹੀ ਹੈ।
1: ਹਾਂਜੀ
0: ਹੈਲੋ,
1: ਹੈਲੋ, ਹਾਂਜੀ ਸਾਈਡ ਤੇ ਹੋ ਗਏ।
0: ਹਾਂਜੀ ਮੈਮ, ਆਪਣਾ ਨਾਮ ਦੱਸ ਦਿਓ।
1: ਕਪਿਲਪ੍ਰੀਤ ਕੌਰ, ਲਾਡ ਹਿੰਦੀ ਤੋਂ।
0: ਠੀਕ ਹੈ ਜੀ, ਤੇ ਹੋਰ ਮੈਮ, ਗਾਣਾ ਕਿਹੜਾ ਸੁਣੋਗੇ, ਗੀਤ ਕਿਹੜਾ ਸੁਣੋਗੇ ਤੁਸੀਂ?
1: ਗੁਰਨਾਮ ਭੁੱਲਰ ਦਾ ਚਾਂਦਰ ਗਾਣਾ ਲਾ ਦਿਓ।
0: ਜੀ ਜੀ ਠੀਕ ਹੈ ਮੈਮ, ਤੁਹਾਡੇ ਰੇਡੀਓ ਸੈੱਟ ਤੇ ਪਹੁੰਚ ਰਿਹਾ ਹੈ ਗਾਣਾ, ਤੁਸੀਂ ਸੁਣੋ ਜੀ। ਕਪਿਲਪ੍ਰੀਤ ਦੀ ਫਰਮਾਇਸ਼ ਤੇ ਸੁਣ ਰਹੇ ਹਾਂ ਗੁਰਨਾਮ ਭੁੱਲਰ ਦਾ ਇਹ ਗੀਤ।
2: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰਾਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲਓ, ਰਾਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।
3: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ, ਸੋਨੀ ਮਹੀਵਾਲ, ਭਾਗ 2।

ਦਿਨ ਐਤਵਾਰ ਸਿਲਸਿਲਾ ਰਾਖੀ ਸਰਹੱਦਾਂ ਦੇ। ਇਸ ਵਾਰ ਦਾ ਰਾਖੀ ਸਰਹੱਦਾਂ ਦੇ ਪ੍ਰੋਗਰਾਮ ਲੈ ਕੇ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੀ ਬਹੁਤ ਹੀ ਮਿੱਠੀ ਸੁਰੀਲੀ ਤੇ ਬੁਲੰਦ ਆਵਾਜ਼ ਮੈਡਮ ਸੀਮਾ ਮਹਿਰਾ ਜੀ। ਪ੍ਰਸਾਰਣ ਸਮਾਂ ਦੋਸਤੋ ਸ਼ਾਮ 5:30 ਵਜੇ। ਸੁਣਨਾ ਨਾ ਭੁੱਲਣਾ, ਦਿਨ ਹੋਵੇਗਾ ਐਤਵਾਰ।

ਇਸ ਵਾਰੇ ਤੁਸੀਂ ਸੁਣੋਗੇ ਭਾਰਤ ਦੇ ਮਹਾਨ ਯੋਧਾ ਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂਨਾਥ ਸਿੰਘ ਜੀ ਨੂੰ। ਵਾਚਕ ਸੰਪਾਦਨ ਮੈਡਮ ਸੀਮਾ ਮਹਿਰਾ ਜੀ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਪ੍ਰੋਗਰਾਮ ਰਾਖੀ ਸਰਹੱਦਾਂ ਦੇ।

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ 1:58 ਤੇ 58 ਸੈਕਿੰਡ। ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ ਸਿਲਸਿਲਾ ਭੈਣਾਂ ਦੀ ਪਸੰਦ ਜੀ। ਤੇ ਦੇਖਦੇ ਹਾਂ ਕਿ 0164-2240-331 ਨੰਬਰ ਡਾਇਲ ਕਰਕੇ ਕਿਹੜੀ ਭੈਣ ਸਾਡੇ ਨਾਲ ਜੁੜੀ ਹੈ। ਹੈਲੋ,
1: ਹਾਂਜੀ
0: ਹੈਲੋ, ਹਾਂਜੀ ਨਮਸਕਾਰ ਜੀ। ਹੈਲੋ,
1: ਹਾਂਜੀ
0: ਹਾਂਜੀ ਮੈਮ ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ ਮੈਮ ਆਪਣਾ ਨਾਮ ਦੱਸ ਦਿਓ।
1: ਨੇਹਾ ਜੀ।
0: ਹਾਂਜੀ
1: ਨੇਹਾ
0: ਨੇਹਾ

0: ਜੀ ਦੇਖਦੇ ਹਾਂ ਕਿ ਅਗਲੀ ਭੈਣ ਸਾਡੇ ਨਾਲ ਕੌਣ ਜੁੜੀ ਹੈ 0164-2240-331 ਨੰਬਰ ਡਾਇਲ ਕਰਕੇ। ਹੈਲੋ
1: ਹੈਲੋ।
0: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਨਮਸਕਾਰ ਜੀ ਮੈਮ।
1: ਨਮਸਕਾਰ ਜੀ।
0: ਹਾਂਜੀ ਮੈਮ, ਆਪਣਾ ਨਾਮ ਦੱਸ ਦਿਓ।
1: ਮੇਰਾ ਨਾਮ ਅਮਨਜੋਤ ਹੈ ਜੀ, ਕੋਟਕਪੁਰਾ ਤੋਂ ਅਸੀਂ ਬੋਲਦੇ ਹਾਂ ਜੀ। ਮੇਰਾ ਨਾਮ ਅਮਨਜੋਤ ਹੈ ਜੀ, ਕੋਟਕਪੁਰਾ ਤੋਂ ਬੋਲਦੇ ਹਾਂ।
0: ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ?
1: ਅਮਨਜੋਤ ਜੀ।
0: ਅਮਨਜੋਤ, ਠੀਕ ਹੈ ਜੀ ਮੈਮ। ਤੇ ਮੈਮ ਗੀਤ ਕਿਹੜਾ ਸੁਣੋਗੇ ਤੁਸੀਂ?
1: ਮੈਮ ਜੁੱਤੀ ਕਸੂਰੀ ਸੁਣਾ, ਜੁੱਤੀ ਕਸੂਰੀ ਪੈਰੀ ਨਾ ਪੂਰੀ।
0: ਠੀਕ ਹੈ ਜੀ, ਸੁਰਿੰਦਰ ਕੌਰ
1: ਦੀ ਆਵਾਜ਼ ਚ। ਹਾਂਜੀ
0: ਠੀਕ ਹੈ ਜੀ ਮੈਮ, ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਇਹ ਗੀਤ, ਤੇ ਤੁਸੀਂ ਸੁਣੋ ਆਪਣੇ ਰੇਡੀਓ ਸੈੱਟ ਤੇ।
1: ਧੰਨਵਾਦ
0: ਜੀ। ਸਰੋਤਿਓ, ਅਮਨਜੋਤ ਜੀ ਦੀ ਫਰਮਾਇਸ਼ ਤੇ ਚਲਾ ਰਹੇ ਹਾਂ ਇਹ ਗੀਤ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਐਫ ਐਮ ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:09 ਤੇ 40 ਸਕਿੰਟ ਦਾ। ਠੀਕ 1:10 ਤੇ ਸੁਣਾਂਗੇ ਪਰਦੇਸ਼ੀ ਖ਼ਬਰਾਂ, ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਸਿਰਫ਼ ਇੱਕ ਪਰਿਵਾਰ ਦੇ ਪਰਿਵਾਰਕ ਮੈਂਬਰ ਨਹੀਂ, ਸਗੋਂ ਉਹ ਹਰੇਕ ਭਾਰਤੀ ਦੇ ਪਰਿਵਾਰ ਦਾ ਹਿੱਸਾ ਨੇ। ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਕਾਰਗਿਲ ਜੰਗ ਦੌਰਾਨ ਆਪਣੀ ਸਰਵਉੱਚ ਕੁਰਬਾਨੀ ਕੀਤੀ। ਮੋਹਾਲੀ ਵਿਖੇ ਬੀਤੀ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਤੇ ਗੋਲੀਆਂ ਚਲਾਏ ਜਾਣ ਨਾਲ ਜ਼ਖਮੀ ਹੋਏ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਤੇ ਸੀਨੀਅਰ ਕਾਂਸਟੇਬਲ ਜਗਜੀਤ ਸਿੰਘ ਦੀ ਹਾਲਤ ਠੀਕ ਹੈ ਤੇ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ। ਇਹ ਦੋਵੇਂ ਹੀ ਮੋਹਾਲੀ ਸਿਵਲ ਹਸਪਤਾਲ ਚ ਜ਼ੇਰੇ ਇਲਾਜ ਨੇ। ਹਸਪਤਾਲ ਵਿਚ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਹਾਲ ਚਾਲ ਪੁੱਛਣ ਮਗਰੋਂ ਮੋਹਾਲੀ ਦੇ ਐਸ ਪੀ ਸੌਰਵ ਜਿੰਦਲ ਨੇ ਦੱਸਿਆ ਕਿ ਹਮਲਾਵਰਾਂ ਖਿਲਾਫ਼ ਥਾਣਾ ਸੋਹਾਣਾ ਵਿਖੇ ਕਤਲ ਦੀ ਕੋਸ਼ਿਸ਼ ਦੇ ਸਰਕਾਰੀ ਮੁਲਾਜ਼ਮਾਂ ਤੇ ਹਮਲਾ ਕਰਨ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਏ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਏ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐਸ ਪੀ ਜਿੰਦਲ ਨੇ ਦੱਸਿਆ ਕਿ ਮੋਹਾਲੀ ਦੇ ਪਿੰਡ ਸਨੇਟਾ ਨੇੜਲੇ ਖੇਤਰ ਚ ਬੀਤੀ ਸ਼ਾਮ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਪਾਰਟੀ ਤੇ ਕਥਿਤ ਤੌਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।
1: ਸਾਡੀ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਜਿਹੜੀ ਲਾਂਡਰਾ ਬਨੂੜ ਰੋਡ ਤੇ ਹੈ। ਉੱਥੇ ਇੱਕ ਗੱਡੀ ਆਈ, ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਡੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕੀਤੀ ਤੇ ਕੁਛ ਹੋਰ ਬੰਦੇ ਆਪਣੇ ਸਾਥੀ ਬੁਲਾ ਲਏ ਤੇ ਉਹਨਾਂ ਨੇ ਆ ਕੇ ਪੁਲਿਸ ਪਾਰਟੀ ਤੇ ਹਮਲਾ ਕਰਤਾ ਤੇ ਫਾਇਰਿੰਗ ਵੀ ਕੀਤੀ। ਉੱਥੇ ਸਾਡੇ ਜਿਹੜੇ ਦੋ ਮੁਲਾਜ਼ਮ ਹੈ ਐਸ ਸੀ ਪਰਮਜੀਤ ਸਿੰਘ ਤੇ ਐਸ ਸੀ ਜੀਤ ਸਿੰਘ, ਉਹ ਇੰਜਰਡ ਹੋਏ ਹੈ, ਜਿਹਨਾਂ ਨੂੰ ਇਮੀਡੀਏਟਲੀ ਅਸੀਂ ਹੋਸਪਿਟਲ ਦੇ ਵਿੱਚ ਸ਼ਿਫਟ ਕਰਤਾ ਹੈ। ਦੋਨੋਂ ਠੀਕ ਹੈ ਤੇ ਐਫ ਆਈ ਆਰ ਅਸੀਂ ਲੌਜ ਕਰ ਰਹੇ ਹਾਂ ਤੇ ਅਸੀਂ ਜਲਦੀ ਇਹਨਾਂ ਨੂੰ ਕਾਬੂ ਕਰਾਂਗੇ।
0: ਸੁਲਤਾਨਪੁਰ ਲੋਧੀ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ ਤਹਿਤ ਇਨਿਊਮਰੇਸ਼ਨ ਫਾਰਮਾਂ ਦਾ 100% ਡਿਜੀਟਾਈਜੇਸ਼ਨ ਮੁਕੰਮਲ ਕਰ ਲਿਆ ਹੈ, ਜਿਸ ਨਾਲ ਇਹ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਵਜੋਂ ਉਭਰਿਆ ਹੈ। ਬੀਤੇ ਕੱਲ 25 ਜੁਲਾਈ ਤੱਕ ਹਲਕੇ ਦੇ ਸਾਰੇ 1,46,682 ਵੋਟਰਾਂ ਦੇ ਅੰਕੜੇ ਲੈ ਲਏ ਗਏ ਨੇ। ਖੇਡਾਂ ਚ ਭਾਰਤ ਦੀ ਮਰਦਾਂ ਦੀ ਸਬ ਜੂਨੀਅਰ ਹਾਕੀ ਟੀਮ ਨੇ ਐਫ ਆਈ ਐਚ ਯੂਥ ਹਾਕੀ ਐਫ ਆਈ ਐਫ ਏਸ਼ੀਅਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਭਾਰਤ ਨੇ ਫਾਈਨਲ ਵਿਚ ਪਾਕਿਸਤਾਨ ਨੂੰ 3-1 ਨਾਲ ਹਰਾਇਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫ ਐਮ ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਪ੍ਰਸਾਰਣਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 32 ਸਕਿੰਟ ਦਾ ਹੋ ਰਿਹਾ ਹੈ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

0: जी श्रोतियो, प्रोग्राम चल रहे जी, टेलीफोन मिलाओ जी। ਸਾਡੇ ਅਗਲੇ ਕਾਲਰ ਸਾਡੇ ਨਾਲ ਨੇ, ਜਾਣਦੇ ਆ ਕੌਣ ਗੱਲ ਕਰ ਰਹੇ ਨੇ।
1: ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਮੈਮ।
1: ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ।
2: ਕੁਲਵੰਤ ਸਿੰਘ, ਪਿੰਡ ਸੋਜੋ।
1: ਹੈਲੋ
0: ਜੀ, ਲੱਗਦਾ ਹੈ ਨੈਟਵਰਕ ਦੇ ਇਸ਼ੂ ਕਰਕੇ ਜਿਹੜਾ ਫੋਨ ਹੈ ਉਹ ਡਿਸਕਨੈਕਟ ਹੋ ਗਿਆ, ਪਰ ਇਹਨਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਤੇ ਫਰਮਾਇਸ਼ ਹੈ ਜਿਹੜੀ ਉਹ ਪੂਰੀ ਕਰਨ ਜਾ ਰਹੇ ਹੈ। ਇਹਨਾਂ ਦੀ ਫਰਮਾਇਸ਼ ਹੈਗੀ ਹੈ ਜੁਗਨੀ ਸੌਂਗ ਦੀ, ਤੇ ਆ ਗਿਆ ਜੀ ਜੁਗਨੀ ਸੌਂਗ ਤੁਹਾਡੇ ਰੇਡੀਓ ਸੈੱਟ 'ਤੇ।

0: ਜੀ ਸ਼੍ਰੋਤਿਓ, ਪ੍ਰੋਗਰਾਮ ਚੱਲ ਰਿਹਾ, ਟੈਲੀਫੋਨ ਮਿਲਾਓ ਜੀ ਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਨੇ। ਹੈਲੋ
1: ਜੀ ਨਮਸਤੇ,
0: ਨਮਸਤੇ ਜੀ, ਕੌਣ ਗੱਲ ਕਰ ਰਹੇ ਹੋ?
1: ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹੂੰ, ਗ੍ਰਾਮ ਬਛੋੜਾ ਤਹਿਸੀਲ ਨਾਗਦਾ ਜ਼ਿਲ੍ਹਾ ਉਜੈਨ ਸੇ।
0: ਪ੍ਰੇਮ ਸਿੰਘ ਜੀ, ਕੌਣ ਸਾ ਗੀਤ ਸੁਣੋਗੇ?
1: ਜੀ ਆਪਕੋ ਬਤਾਏ, ਆਜ ਕਾਰਗਿਲ ਵਿਜੈ ਦਿਵਸ ਹੈ ਤੋ ਉਸਕੇ ਉਪਲਕਸ਼ ਮੇਂ ਸੁਣਨਾ ਚਾਹੇਂਗੇ ਕਰਮਾ ਫਿਲਮ ਕਾ ਇਹ ਵਤਨ ਤੇਰੇ ਲਈ, ਵਾਹ ਲਗਾਣਾ ਹੈ ਨਾ
0: ਜੀ ਜੀ
1: ਹਰ ਕਰਮ ਅਪਣਾ ਕਰੇਂਗੇ ਇਹ ਵਤਨ ਤੇਰੇ ਲਈ।
0: ਜੀ, ਇਹ ਵਤਨ ਤੇਰੇ ਲਈ। ਸੋ ਸੁਣਤੇ ਹੈਂ ਗੀਤ, ਸ਼ੁਕਰੀਆ ਪ੍ਰੋਗਰਾਮ ਕਾ ਹਿੱਸਾ ਬਣਨੇ ਕੇ ਲੀਏ।
1: ਜੀ ਥੈਂਕ ਯੂ ਸੋ ਮਚ।
0: ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ ਫਿਲਮ ਕਰਮਾ ਦੇ ਵਿੱਚੋਂ।

0: ਜੀ ਸਰੋਤਿਓ, ਹੁਣ ਅਸੀਂ ਅਗਲੇ ਕਾਲਰ ਨੂੰ ਲੈਣ ਜਾ ਰਹੇ ਹਾਂ ਤੇ ਜੁੜਦੇ ਹਾਂ ਉਹਨਾਂ ਦੇ ਨਾਲ।
1: ਹੈਲੋ
2: ਹੈਲੋ,
0: ਜੀ ਨਮਸਕਾਰ,
2: ਨਮਸਕਾਰ ਜੀ।
0: ਕੌਣ ਗੱਲ ਕਰ ਰਹੇ ਹੋ?
2: ਮੈਂ ਜੀ ਬੰਟੀ ਗੱਲ
0: ਹੈਲੋ,
2: ਕਰ ਰਿਹਾ ਜੀ, ਬੰਟੀ ਗੱਲ ਕਰ ਰਿਹਾ ਜੀ।
0: ਹਾਂਜੀ, ਆਪਣਾ ਨਾਮ ਦੱਸ ਦਿਓ।
2: ਵਧੀਆ ਜੀ, ਵਧੀਆ। ਬੰਟੀ
0: ਨਾਮ ਦੱਸ ਦਿਓ ਆਪਣਾ।
2: ਜੀ, ਬੰਟੀ।
0: ਬੰਟੀ, ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਜੀ

0: ਰਾਮਨਗਰ ਤੋਂ।
1: ਬੱਲਾ ਰਾਮਨਗਰ ਚੋਂ, ਤੇ ਕੀ ਹਾਲ ਚਾਲ ਨੇ ਬੰਟੀ ਜੀ?
0: ਵਧੀਆ ਜੀ ਵਧੀਆ।
1: ਕੀ ਕਰ ਰਹੇ ਸੀ ਇਸ ਵੇਲੇ?
0: ਇਸ ਵੇਲੇ ਮੈਂ ਕਿਤੇ ਜਾ ਰਿਹਾ ਸੀਗਾ ਜੀ, ਰਸਤੇ ਚ ਸੁਣਦਾ ਹੋਏ ਗਾਣੇ
1: ਅੱਛਾ, ਤੇ
0: ਤੇ
1: ਨਾਲ ਗੀਤ
0: ਮੈਨੂੰ।
1: ਸੰਗੀਤ ਸੁਣ ਰਹੇ ਸੀਗੇ?
0: ਹਾਂਜੀ ਹਾਂਜੀ।
1: ਠੀਕ ਹੈ, ਤੇ ਮੌਸਮ ਦਾ ਕੀ ਹਾਲ ਚਾਲ ਹੈ?
0: ਮੌਸਮ ਬਹੁਤ ਵਧੀਆ ਜੀ, ਪਿਛਲੇ ਰਹੀ ਹੈ, ਹੁਣ ਥੋੜਾ ਜਿਹਾ ਠੀਕ ਹੈ ਕਿਉਂਕਿ ਬਾਰਿਸ਼ ਆਈ ਹੈ ਤੇ

0: ਬੀਬੋ, ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ, ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ, ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਦਿਨ ਐਤਵਾਰ, ਸਿਲਸਿਲਾ ਰਾਖੇ ਸਰਹੱਦਾਂ ਦੇ। ਇਸ ਵਾਰ ਦਾ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਲੈ ਕੇ ਆਪ ਜੀ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੀ ਬਹੁਤ ਹੀ ਮਿੱਠੀ, ਸੁਰੀਲੀ ਤੇ ਬੁਲੰਦ ਆਵਾਜ਼ ਮੈਡਮ ਸੀਮਾ ਮਹਿਰਾ ਜੀ। ਪ੍ਰਸਾਰਣ ਸਮਾਂ ਦੋਸਤੋ ਸ਼ਾਮ 5:30 ਵਜੇ, ਸੁਣਨਾ ਨਾ ਭੁੱਲਣਾ, ਦਿਨ ਹੋਵੇਗਾ ਐਤਵਾਰ।

ਇਸ ਬਾਰੇ ਤੁਸੀਂ ਸੁਣੋਗੇ ਭਾਰਤ ਦੇ ਮਹਾਨ ਯੋਧਾ ਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂ ਨਾਥ ਸਿੰਘ ਜੀ ਨੂੰ। ਵਾਚਕ ਸੰਪਾਦਨ ਮੈਡਮ ਸੀਮਾ ਮਹਿਰਾ ਜੀ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਪ੍ਰੋਗਰਾਮ ਰਾਖੀ ਸਰਹੱਦਾਂ ਦੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿੱਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ, ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ, ਤੇ ਟੈਲੀਫੋਨ ਮਿਲਾ ਕੇ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ ਕਵਿਤਾ ਜੀ, ਨਮਸਕਾਰ।
0: ਨਮਸਕਾਰ ਬਾਈ ਜੀ, ਰੇਡੀਓ ਤੋਂ ਪਾਸੇ ਹੋ ਜਾਓ ਥੋੜਾ ਜਾ।
1: ਮੈਂ ਦੂਰੀ ਆਈ ਰੇਡੀਓ ਤੋਂ ਚਲੀ ਜਾਂਦਾ,
0: ਪਰ ਮੈਨੂੰ ਸੁਣੀ ਜਾਂਦਾ ਰੇਡੀਓ, ਦੇਖ ਲਓ।
1: ਹੋ ਗਿਆ ਦੂਰ।
0: ਹੋ ਗਏ, ਠੀਕ ਹੈ। ਨਾਮ ਦੱਸ ਦਿਓ ਬਾਈ ਜੀ।
1: ਮੈਂ ਜੀ ਗੰਗਾ ਰਾਮ ਭੁੱਚੋ ਮੰਡੀ ਤੋਂ।
0: ਗੰਗਾ ਰਾਮ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਜੀ।
0: ਤੇ ਮੌਸਮ ਕਿਵੇਂ ਇੱਧਰ ਤੁਹਾਡੇ ਵੱਲ?
1: ਛਾਂ ਹੋ ਜਾਂਦੀ ਹੈ।
0: ਹਾਂ, ਕਿਉਂਕਿ ਕਹਿੰਦੇ ਹੁੰਦੇ ਆ ਨਾ, ਸੌਣ ਦਾ ਮੀਂਹ ਤਾਂ ਵੱਟ ਛੱਡ ਜਾਂਦਾ, ਮੈਂ ਤਾਂ ਪੁੱਛਿਆ ਸੀ।
1: ਹਾਂਜੀ ਹਾਂਜੀ।
0: ਹਾਂ, ਵੈਸੇ ਤਾਂ ਨੇੜੇ ਬੈਠੇ ਹੋ, ਪਰ ਮੈਂ ਕਿਹਾ ਹੋ ਸਕਦਾ ਹੈ ਇੱਧਰ ਮੌਸਮ ਠੰਡਾ ਹੋਵੇ ਸਾਡੇ ਨਾਲੋਂ।
1: ਨਹੀਂ, ਸਾਰੇ ਪਾਸੇ ਹੀ ਵਾਲੀ ਹੈ ਜੀ।
0: ਹਾਂ ਬਿਲਕੁਲ ਬਿਲਕੁਲ। ਤੇ ਗੀਤ ਦੱਸੋ ਬਾਈ ਜੀ, ਕਿਹੜਾ ਸੁਣੋਗੇ?
1: ਬਾਡੀਗਾਰਡ, ਉਹਦੇ ਵਿੱਚ ਤੇਰੀ ਮੇਰੀ ਪ੍ਰੇਮ ਕਹਾਣੀ।
0: ਠੀਕ ਹੈ ਜੀ, ਸੁਣਾਉਂਦੇ ਹਾਂ ਤੁਹਾਨੂੰ ਗੀਤ ਫਿਲਮ ਬਾਡੀਗਾਰਡ ਦੇ ਵਿੱਚੋਂ, ਤੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਸ਼ੁਕਰੀਆ।
1: ਧੰਨਵਾਦ। ਹਾਂਜੀ,
0: ਲਓ ਜੀ, ਫਿਲਮ ਹੈ ਜੀ ਬਾਡੀਗਾਰਡ, ਤੇ ਆਵਾਜ਼ਾਂ ਨੇ ਫਤਿਹ ਅਲੀ ਖਾਨ ਤੇ ਸ਼੍ਰੇਆ ਦੀਆਂ, ਤੇ ਆਓ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।

0: ਜੀ ਸੂਈ ਹੈ ਜਿਹੜੀ ਉਹ ਭੱਜੀ ਜਾ ਰਹੀ ਹੈ, ਅਤੇ ਕੋਸ਼ਿਸ਼ ਹੈ ਸਾਡੀ ਇੱਕ ਕਾਲਰ ਹੋਰ ਲੈ ਲਈਏ। ਅਤੇ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ ਬਾਈ ਜੀ, ਕੌਣ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ ਜੀ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਠੀਕ ਹੈ ਜੀ, ਦੋਨੋਂ ਗਿੱਲ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਫੋਨ ਕਰਨ ਲਈ, ਅਤੇ ਸਵਾਗਤ ਹੈ।
1: ਤੁਹਾਡਾ ਵੀ ਸਵਾਗਤ ਜੀ, ਸਵਾਗਤ ਸਾਡੇ ਪਿੰਡ ਢਿਲਮਾ ਦੇ ਵਿੱਚ।
0: ਠੀਕ ਹੈ ਬਾਈ ਜੀ, ਅਤੇ ਗੀਤ ਦੱਸ ਦਿਓ ਫਿਰ, ਅੱਜ ਕਿਹੜਾ ਸੁਣੋਗੇ?
1: ਗੀਤ ਜੀ ਪਹਿਚਾਨ ਮੂਵੀ ਆ, ਪੁਰਾਣੀ 1975 ਚਾਹੀ ਵੀ ਆ, ਉਹਦੇ ਵਿੱਚੋਂ ਸੁਣਾ ਦਿਓ ਗੀਤ ਓ ਪਰੀ।
0: ਉਹ ਪਰੀ ਕਿ ਵੋ ਪਰੀ?
1: ਓ ਭਾਈ,
0: ਅੱਛਾ, ਵੋ ਪਰੀ ਵਾਲਾ ਸੁਣਾ ਦਿੰਦੇ। ਠੀਕ ਹੈ
1: ਹਾਂਜੀ
0: ਜੀ,
1: ਹਾਂਜੀ,
0: ਸ਼ੁਕਰੀਆ ਸੁਖਦੀਪ ਬਾਈ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਸ਼ੁਕਰੀਆ ਜੀ, ਧੰਨਵਾਦ ਤੁਹਾਡਾ
0: ਜੀ। ਲਓ ਜੀ, ਢਿੱਲਵਾਂ ਵਾਲਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ, ਤੇ ਆ ਗਿਆ ਫਿਲਮ ਪਹਿਚਾਨ ਦੇ ਵਿੱਚੋਂ ਵੋ ਪਰੀ।

ਜੀ ਸਰੋਤੋ, ਇਸੇ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਆਪਣੀ ਸਮਾਪਤੀ ਦੇ ਵੱਲ ਹੈ। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ। ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, FM ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 1:59 ਤੇ 15 ਸਕਿੰਟ ਦਾ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਤੇ ਸਤਿਕਾਰੇ ਸਰੋਤਿਓ, ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ ਪਿੰਡ ਬੰਗੀ ਦੀਪਾ ਸਿੰਘ ਦੇ ਗੇੜੇ ਦੇ ਭਾਗ ਦੂਜੇ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਭਾਗ ਦੀ ਸ਼ੁਰੂਆਤ ਅਸੀਂ ਕਰਾਂਗੇ ਪਿੰਡ ਬੰਗੀ ਦੀਪਾ ਸਿੰਘ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਨੌਜਵਾਨ ਗਗਨਪ੍ਰੀਤ ਸਿੰਘ ਸਿੱਧੂ ਦੇ ਨਾਲ, ਜਿਹੜੇ ਕਿ ਛੋਟੇ ਉਦਯੋਗਾਂ ਜਾਂ ਜਿਹੜੇ ਸਵੈ ਸਹਾਇਤਾ ਸਮੂਹ ਨੇ ਉਹਨਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਦਾ ਬੜਮੁੱਲਾ ਕਾਰਜ ਕਰ ਰਹੇ ਨੇ। ਕਿਸ ਤਰ੍ਹਾਂ ਉਹ ਇਸ ਕਾਰਜ ਨੂੰ ਸਿਰੇ ਚਾੜਦੇ ਨੇ ਤੇ ਕਿਸ ਤਰ੍ਹਾਂ ਇਸ ਕਾਰਜ ਵੱਲ ਉਹਨਾਂ ਦਾ ਰੁਝਾਨ ਹੋਇਆ ਜਾਂ ਇੱਧਰ ਵੱਲ ਉਹ ਜੁੜੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਗਗਨਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
1: ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਐਫਐਮ ਦੀ ਪੂਰੀ ਟੀਮ ਦਾ।
0: ਤਾਂ ਗਗਨ ਜੀ, ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਜਿਹੜੇ ਛੋਟੇ ਉਦਯੋਗ ਨੇ ਜਾਂ ਜਿਹੜੇ ਸਵੈ ਸਹਾਇਤਾ ਗਰੁੱਪ ਜਿਹਨੂੰ ਆਪਾਂ ਸੈਲਫ ਹੈਲਪ ਗਰੁੱਪ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਇੱਕ ਮੰਚ ਪ੍ਰਦਾਨ ਕਰ ਰਹੇ ਹੋ, ਉਹਨਾਂ ਨੂੰ ਲੋਕਾਂ ਦੇ ਤੱਕ ਪਹੁੰਚਾਉਣ ਲਈ ਕਾਰਜ ਵਿੱਚ ਰੁੱਝੇ ਹੋਏ ਹੋ, ਤੇ ਬੜਾ ਵਧੀਆ ਕੰਮ ਹੈ ਕਿਉਂਕਿ ਅੱਜ ਕੱਲ੍ਹ ਜਿਹੜਾ

0: ਰੁਜ਼ਗਾਰ ਦੀ ਸਮੱਸਿਆ ਉਹ ਸਭ ਤੋਂ ਵੱਡੀ ਸਮੱਸਿਆ ਤੇ ਇਹਦੇ ਨਾਲ ਜਿੱਥੇ ਕਿ ਜਿਹੜੇ ਨੌਜਵਾਨ ਨੇ ਜਾਂ ਹੋਰ ਛੋਟੇ ਉਦਯੋਗਾਂ ਦੇ ਮਾਲਕ ਨੇ ਉਹਨਾਂ ਨੂੰ ਇੱਕ ਰੁਜ਼ਗਾਰ ਮਿਲਦਾ ਤੇ ਉੱਥੇ ਹੀ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਨੇ ਤਾਂ ਕਿਸ ਤਰ੍ਹਾਂ ਇਹ ਕਾਰਜ ਤੁਸੀਂ ਸ਼ੁਰੂ ਕੀਤਾ ਕਿਹੜੇ ਢੰਗ ਨਾਲ ਇਹ ਮੰਚ ਇਹਨਾਂ ਨੂੰ ਪ੍ਰਦਾਨ ਕਰ ਰਹੇ
1: ਅਸਲੀ ਗੱਲ ਇਹ ਸੀਗੀ ਜੀ ਵੀ ਅਸੀਂ ਪਹਿਲਾਂ ਪਿੰਡ ਦੇ ਵਿੱਚ ਕਲੱਬ ਬਣਾਇਆ ਤੇ ਸਾਡਾ ਸੰਬੰਧ ਮੰਨ ਕੇ ਚਲੋ ਬਾਹਰ ਜੁੜਦੇ ਗਏ ਫਿਰ ਅਸੀਂ ਕਲਚਰ ਪ੍ਰੋਗਰਾਮ ਕਰਵਾਉਂਦੇ ਹੁੰਦੇ ਸੀ ਜਦੋਂ ਅਸੀਂ ਕਲੱਬ ਬਣਾਇਆ ਤਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਉਦੋਂ ਚਾਹ ਹੁੰਦਾ ਨਵੇਂ ਨਵੇਂ ਨੂੰ ਹਨਾ ਵੀ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਾਡੇ ਬਜ਼ੁਰਗ ਮੰਨ ਕੇ ਚਲੋ ਵੀ ਬੜੇ ਮਚੌਰ ਸੀਗੇ ਉਹ ਕਹਿੰਦੇ ਯਾਰ ਜੇ ਤੁਸੀਂ ਇੱਕ ਵਾਰੀ ਕਿਸੇ ਨੂੰ ਦੇ ਦਿਓਗੇ ਜੇ ਕਿਸੇ ਨੂੰ ਆਟਾ ਦੇਤਾ ਤਾਂ ਮੁੱਕ ਜੂਗਾ ਤੇ ਫਿਰ ਤੁਸੀਂ ਕੀ ਕਰੋਗੇ ਕਿੰਨੇ ਇੱਕ ਵਾਰੀ ਦੇ ਦਿਓਗੇ ਉਹਨੂੰ ਅਸੀਂ ਆਖਿਆ ਵੀ ਇਹ ਗੱਲ ਤਾਂ ਸੋਚਣ ਵਾਲੀ ਆ ਫਿਰ ਅਸੀਂ ਇਹ ਦੇਖਿਆ ਵੀ ਅਸੀਂ ਇਹਨਾਂ ਨੂੰ ਪਲੇਟਫਾਰਮ ਕਿਵੇਂ ਦਈਏ ਫਿਰ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਵਗੈਰਾ ਦੇ ਵਿੱਚ ਜਦੋਂ ਗਏ ਸਾਨੂੰ ਪਤਾ ਲੱਗਿਆ ਵੀ ਜਿਹੜੇ ਲਘੂ ਉਦਯੋਗ ਇਹਨਾਂ ਨੂੰ ਪ੍ਰਮੋਟ ਬਹੁਤ ਘੱਟ ਇਹਨਾਂ ਨੂੰ ਪਲੇਟਫਾਰਮ ਮਿਲਦੇ ਆ
0: ਜੀ
1: ਲੋਕ ਕੰਮ ਕਰਦੇ ਆ ਪਰ ਉਹਨਾਂ ਨੂੰ ਸਹੀ ਪਲੇਟਫਾਰਮ ਨਹੀਂ ਮਿਲਦੇ ਫਿਰ ਅਸੀਂ ਇਸੇ ਦੇ ਵਿੱਚ ਹੀ ਅਸੀਂ ਟ੍ਰੇਡ ਫੇਅਰ ਕਰਾਉਣ ਲੱਗੇ ਫਿਰ ਸਾਨੂੰ ਪਤਾ ਲੱਗਿਆ ਵੀ ਟ੍ਰੇਡ ਫੇਅਰ ਕਰਵਾ ਲੈਂਦੇ ਆ ਬਹੁਤ ਬੰਦੇ ਕਰਾਉਂਦੇ ਆ ਪ੍ਰਾਈਵੇਟ ਤਾਂ ਪ੍ਰਾਈਵੇਟ ਵਾਲੇ ਉਹਨਾਂ ਤੋਂ ਪੈਸੇ ਲੈ ਲੈਂਦੇ ਆ ਉਹਨਾਂ ਦਾ ਕੰਮ ਹੋਵੇ ਜਾਂ ਨਾ ਹੋਵੇ ਅਸੀਂ ਆਖਿਆ ਵੀ ਇਹ ਵੀ ਬੜੀ ਵੱਡੀ ਸਮੱਸਿਆ ਫਿਰ ਅਸੀਂ ਸਕੀਮਾਂ ਬਾਰੇ ਪਤਾ ਕੀਤਾ ਵੀ ਕੀ ਸਕੀਮਾਂ ਹੈਗੀਆਂ ਮੰਨ ਕੇ ਚਲੋ ਹੁਣ ਸੈਲਫ ਹੈਲਪ ਗਰੁੱਪ ਪੇਂਡੂ ਏਰੀਏ ਦੇ ਤੇ ਸ਼ਹਿਰੀ ਦੇ ਇਹਨਾਂ ਦੀਆਂ ਅਲੱਗ ਅਲੱਗ ਸਕੀਮਾਂ ਸ਼ਹਿਰੀ ਆਜੀਵਿਕਾ ਦੇ ਅੰਤਰਗਤ ਆਉਂਦਾ ਇਹਨੂੰ ਨਗਰ ਨਿਗਮ ਦੇ ਥਰੂ ਰਜਿਸਟਰ ਹੁੰਦੇ ਨੇ ਇਹ ਜਾਂਦੇ ਸਾਰੇ ADC ਵਿਕਾਸ ਦੇ ਥਰੂ ਆ ਤੇ ਰੂਰਲ ਏਰੀਏ ਦੇ ਵਿੱਚ ਮੰਨ ਕੇ ਚਲੋ ਵੀ ਬਲਾਕ ਲੈਵਲ ਤੇ ਰਜਿਸਟਰ ਹੁੰਦੇ ਨੇ ਫਿਰ ਜਿਵੇਂ ਕੋਈ ਪ੍ਰਾਈਵੇਟ ਕਾਰਪੋਰੇਟ ਵਾਲੇ ਆ ਉਹ ਵੀ ਸੈਲਫ ਹੈਲਪ ਗਰੁੱਪ ਬਣਾਉਂਦੇ ਆ ਕਿਉਂਕਿ ਉਹਨਾਂ ਨੂੰ ਸੋਸ਼ਲ ਕਾਰਪੋਰੇਟ ਫੰਡ ਹੁੰਦਾ CSR ਕਹਿੰਦੇ ਨੇ ਆਪਾਂ ਅਸੀਂ ਉਹਨਾਂ ਨੂੰ ਮਿਲੇ ਫਿਰ ਅਸੀਂ ਜਦੋਂ ਦੇਖਿਆ ਵੀ ਇਹ ਸਕੀਮਾਂ ਕਿਵੇਂ ਨੇ ਫਿਰ ਬਹੁਤ ਸਾਰੇ ਡਿਪਾਰਟਮੈਂਟ ਅਸੀਂ ਦੇਖੇ ਵੀ ਕਿਹੜੇ ਕਿਹੜੇ ਆ ਜਿਵੇਂ ਭਾਰਤ ਸਰਕਾਰ ਦੇ ਹੈਗੇ ਜੂਟ ਹੈ ਕੇਅਰ ਬੋਰਡ ਆ ਹੋਰ ਵੀ ਹੈਗੇ ਨੇ ਹੈਂਡੀਕ੍ਰਾਫਟ ਡਿਪਾਰਟਮੈਂਟ ਆ ਫਿਰ ਅਸੀਂ ਉਹਨਾਂ ਨਾਲ ਦੇਖਿਆ ਵੀ ਕੀ ਸਿਸਟਮ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜਾ ਇੱਥੇ ਸਟਾਲ ਲਾਉਣ ਆਊਗਾ ਉਹਨੂੰ TADA ਵੀ ਸਰਕਾਰ ਦਿੰਦੀ ਹੈ ਤੁਸੀਂ ਪਲੇਟਫਾਰਮ ਇੱਥੇ ਲਾਓ ਮੇਲਾ ਲਾਓ ਜੇ ਉਹ ਰਹੂਗਾ ਉਹਦਾ ਵੀ ਖਰਚਾ ਉਹਨੂੰ ਮਿਲੂਗਾ ਜੇ ਕੋਈ ਉਹ ਟਰਾਂਸਪੋਰਟ ਤੇ ਮਾਲ ਲੈ ਕੇ ਆਉਂਦਾ ਤਾਂ ਉਹ ਵੀ ਸਰਕਾਰ ਖਰਚਾ ਰਹੂਗੀ ਫਿਰ ਅਸੀਂ ਹੌਲੀ ਹੌਲੀ ਲੋਕਾਂ ਨੂੰ ਜੋੜਨ ਲੱਗੇ ਤਾਂ ਅਸੀਂ ਫਿਰ ਇੱਕ ਸਕੀਮ ਹੈਗੀ ਆ ਸੈਂਟਰ ਗੌਰਮ PSM ਸਕੀਮ ਹੈ ਜਿਹੜੀ MSME ਦੇ ਅੰਡਰ ਆਉਂਦੀ ਆ ਉਹਦੇ ਵਿੱਚ ਕੀ ਹੈ ਜੀ ਵੀ 80,000 ਰੁਪਏ ਤੱਕ ਦੀ ਸਬਸਿਡੀ ਤੁਹਾਨੂੰ ਸਰਕਾਰ ਦਿੰਦੀ ਆ ਫਿਰ ਅਸੀਂ ਉੱਥੇ ਪੈਨਲ ਹੋਏ ਉਹਦੇ ਵਿੱਚ ਜੇ ਕੋਈ ਮੈਟਰੋ ਸਿਟੀ ਦੇ ਵਿੱਚ ਲਾਉਂਦਾ ਮੰਨ ਕੇ ਚਲੋ ਜਿਵੇਂ ਦਿੱਲੀ ਵਗੈਰਾ ਲਾਉਂਦਾ ਤਾਂ ਉੱਥੇ ਤੁਹਾਨੂੰ 1.5 ਲੱਖ ਰੁਪਏ ਤੱਕ ਦੀ ਸਬਸਿਡੀ ਆ ਸਟਾਲ ਤੇ 25,000 ਰੁਪਏ ਤੱਕ ਦਾ ਤੁਹਾਨੂੰ TADA ਮਿਲਦਾ ਗਾ
0: ਜੀ
1: ਤੇ ਅਸੀਂ ਇਸੇ ਕਰਦੇ ਕਰਦੇ ਬਸ ਚੱਲਦੇ ਗਏ ਤੇ ਕੰਮ ਚੱਲੀ ਗਿਆ ਜੀ ਬਸ ਹੁਣ ਅਸੀਂ ਹੁਣ ਪਿੱਛੇ ਬਠਿੰਡੇ ਮੇਲਾ ਲਾਇਆ ਸੀ ਉਹਦੇ ਵਿੱਚ 95 ਸੈਲਫ ਹੈਲਪ ਗਰੁੱਪ ਜੁੜੇ ਹੋਏ ਸੀ ਉਹਦੇ ਵਿੱਚ ਅਸੀਂ ਜਦੋਂ ਕਾਊਂਟਿੰਗ ਕੀਤੀ ਵੀ ਕਿੰਨੇ ਬੰਦੇ ਤੁਸੀਂ ਕੰਮ ਕਰਦੇ ਹੋ ਤਾਂ 850 ਦੇ ਲਗਭਗ ਬੰਦੇ ਜੁੜੇ ਹੋਏ ਸੀ ਖੁਸ਼ੀ ਹੁੰਦੀ ਆ ਵੀ ਯਾਰ ਆਪਾਂ ਇੰਨੇ ਬੰਦਿਆਂ ਨੂੰ ਰੁਜ਼ਗਾਰ ਦੇ ਰਹੇ ਹਨਾ ਨਾਲੇ ਸ਼ੌਂਕ ਆ ਤੇ ਨਾਲੇ
0: ਸਮਾਜ ਭਲਾਈ ਦਾ ਕੰਮ ਆ
1: ਉਹਦੇ ਨਾਲ ਵੀ ਜੁੜੇ ਹੋਏ ਬਿਲਕੁਲ ਜੀ
0: ਤੇ ਗਗਨ ਜੀ ਜਿਵੇਂ ਕਿ ਤੁਸੀਂ ਦੱਸਿਆ ਬੇਸ਼ੱਕ ਇਹ ਜਿਹੜਾ ਖੇਤਰ ਆ ਬੜਾ ਵਿਸ਼ਾਲ ਹੈ ਜੇ ਆਪਾਂ ਸਕੀਮਾਂ ਤੇ ਗੱਲ ਕਰਨੀ ਹੋਵੇ ਤਾਂ ਉਹ ਸਾਨੂੰ ਅਲੱਗ ਸਮਾਂ ਚਾਹੀਦਾ ਹੈ ਜੇ ਸ਼ੁਰੂਆਤ ਕਿਸੇ ਲਘੂ ਉਦਯੋਗ ਦੀ ਸ਼ੁਰੂਆਤ ਕਰਨੀ ਹੈ ਜਾਂ ਸੈਲਫ ਹੈਲਪ ਗਰੁੱਪ ਬਣਾਉਣਾ ਹੈ ਉਹਦੇ ਤੇ ਗੱਲਬਾਤ ਕਰਨੀ ਹੋਵੇ ਤਾਂ ਸਾਨੂੰ ਉਹ ਵੀ ਬੜਾ ਵਿਸਤਾਰ ਚ ਸਮਾਂ ਚਾਹੀਦਾ ਪਰ ਆਪਾਂ ਸੰਖੇਪ ਦੇ ਵਿੱਚ ਗੱਲ ਕਰਦੇ ਹਾਂ ਜਿਹੜੀ ਮੁੱਢਲੀ ਜਾਣਕਾਰੀ ਹੈ ਸਾਡਾ ਕਿਉਂਕਿ ਸਾਡਾ ਮੰਤਵ ਹੈ ਜਿਹੜੀ ਮੁੱਢਲੀ ਜਾਣਕਾਰੀ ਹੈ ਸਾਡੇ ਸਰੋਤਿਆਂ ਤੱਕ ਪਹੁੰਚੇ ਜੇ ਆਪਾਂ ਹੁਣ ਗੱਲ ਕਰਨੀ ਹੋਵੇ ਕਿ ਜਿਵੇਂ ਤੁਸੀਂ ਮੇਲਿਆਂ ਦਾ ਜ਼ਿਕਰ ਕੀਤਾ ਉਹ ਮੇਲੇ ਫਿਰ ਕਿੱਥੇ ਕਿੱਥੇ ਲਵਾਉਣੇ ਹੋ ਉਹਦਾ ਕੀ ਪ੍ਰਕਿਰਿਆ ਹੁੰਦੀ ਹੈ ਤੇ ਜਿਹੜੇ ਲਘੂ ਉਦਯੋਗ ਮਤਲਬ ਕਿ ਹੁਣ ਤੱਕ ਜਿਹੜੇ ਰਜਿਸਟਰਡ ਕਰਵਾ ਚੁੱਕੇ ਨੇ ਜਿਹੜੇ ਕੰਮ ਕਰ ਰਹੇ ਨੇ ਉਹ ਤੁਹਾਡੇ ਨਾਲ ਕਿਵੇਂ ਜੁੜ ਸਕਦੇ ਆ
1: ਜਿਹੜੇ ਜਿਨ੍ਹਾਂ ਕੋਲੇ ਉਦਯਮ ਹੈਗਾ MSME ਦਾ ਜਿਹੜਾ MSME ਦੀ ਸਕੀਮ ਆ ਉਹ ਸਿਰਫ ਮੈਨੂਫੈਕਚਰਾਂ ਵਾਸਤੇ ਆ ਇਹ ਟ੍ਰੇਡਰਾਂ ਵਾਸਤੇ ਨਹੀਂ ਗੀ ਕੋਈ ਵੀ ਸਕੀਮ ਹੈਗੀ ਆ ਜਿਹੜੀ ਮੰਨ ਕੇ ਚਲੋ ਟ੍ਰੇਡ ਫੇਅਰ ਵਗੈਰਾ ਲੱਗਦਾ ਉਹ ਸਿਰਫ ਮੈਨੂਫੈਕਚਰਾਂ ਵਾਲੇ ਜਿਹੜੇ ਵਾਕਈ ਹੀ ਕੰਮ ਕਰਦੇ ਨੇ ਬੰਦੇ
0: ਜੀ
1: ਇਹ ਜਿਹੜੇ MSME ਦੇ ਥਰੂ ਉਹਨਾਂ ਦਾ ਇੱਕ ਉਦਯਮ ਬਣਦਾ ਗਾ ਉਹ ਨਾਰਮਲ ਪ੍ਰਕਿਰਿਆ ਵੀ ਬਣ ਜਾਂਦੀ ਉਦੋਂ ਬਾਅਦ ਇੱਕ ਜੈਡ ਸਰਟੀਫਿਕੇਟ ਬਣਦਾ ਉਹ ਜੈਡ ਸਰਟੀਫਿਕੇਟ ਕੀ ਬਣਦਾ ਵੀ ਉਹਨਾਂ ਦੀ ਵਾਕਈ ਹੀ ਯੂਨਿਟ ਲੱਗੀ ਹੋਈ ਆ ਤੇ ਉਦੋਂ ਬਾਅਦ ਭਾਰਤ ਸਰਕਾਰ ਦਾ ਮੰਨ ਕੇ ਚਲੋ ਪੋਰਟਲ ਆ ਮਾਈ MSME ਤੇ ਜਾਓ ਤੁਸੀਂ ਉੱਥੇ ਵਿਊ ਇਵੈਂਟ ਤੇ ਜਾਓ ਉੱਥੇ ਤੁਹਾਨੂੰ ਸਾਰੀ ਲਿਸਟ ਆ ਜਾਂਦੀ ਹੈ ਵੀ ਕਿੱਥੇ ਕਿੱਥੇ ਮੇਲੇ ਲੱਗ ਰਹੇ ਆ ਕਿਹੜੀ ਕੈਟਾਗਰੀ ਦੇ ਲੱਗ ਰਹੇ ਆ ਤੇ ਹੈਂਡੀਕ੍ਰਾਫਟ ਡਿਪਾਰਟਮੈਂਟ ਹੈ ਇਮੀ ਉਹਦੇ ਵਿੱਚ ਵੀ ਜਿਵੇਂ ADC ਆਫਿਸ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਖਰਾ ਆਫਿਸ ਬਣਿਆ ਹੋਇਆ ਸੈਲਫ ਹੈਲਪ ਗਰੁੱਪ ਜਿਹੜਾ ਦੇਖਦੇ ਉਹਨਾਂ ਦੀਆਂ ਮੀਟਿੰਗਾਂ ਵਗੈਰਾ ਮਹੀਨਾਵਾਰ ਹੁੰਦੀਆਂ ਰਹਿੰਦੀਆਂ ਤਾਂ ਤੁਸੀਂ ਉੱਥੇ ਵੀ ਕਰ ਸਕਦੇ ਹੋ ਜੇ ਛੋਟੇ ਲੈਵਲ ਤੇ ਜਾਣਾ ਤਾਂ ਤੁਸੀਂ ਬਲਾਕ ਲੈਵਲ ਤੇ ਵੀ ਕਰ ਸਕਦੇ ਹੋ ਜਾਂ ਨਗਰ ਨਿਗਮ ਦੇ ਵਿੱਚ ਆਜੀਵਿਕਾ ਮਿਸ਼ਨ ਦੇ ਥਰੂ ਹੁੰਦਾ ਤਾਂ ਤੁਸੀਂ ਉੱਥੇ ਵੀ ਰਜਿਸਟਰ ਕਰਵਾ ਸਕਦੇ ਹੋ ਜਿਹੜਾ ਸੈਲਫ ਹੈਲਪ ਗਰੁੱਪ ਆ ਉਹਦੇ ਵਿੱਚ ਘੱਟੋ ਘੱਟ 7 ਲੇਡੀਜ਼ ਚਾਹੀਦੀਆਂ ਤੁਸੀਂ ਤਾਂ ਸ਼ੁਰੂ ਕਰ ਸਕਦੇ ਹੋ ਜਿਹੜਾ MSME ਦੀ ਮੈਨੂਫੈਕਚਰਿੰਗ ਵਾਲਾ ਉਹਦੇ ਵਿੱਚ ਤੁਸੀਂ ਸਿੰਗਲ ਬੰਦਾ ਵੀ ਰਜਿਸਟਰ ਹੋ

0: ਜੀ ਬੇਸ਼ੱਕ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਕਰ ਸਕਦੇ ਹਾਂ, ਪਰ ਫਿਰ ਵੀ ਅਸੀਂ ਚਾਹਾਂਗੇ ਕਿ ਸਾਡੇ ਸਰੋਤਿਆਂ ਨੂੰ ਤੁਸੀਂ ਸੰਖੇਪ ਦੇ ਵਿੱਚ ਇਹ ਦੱਸੋ ਕਿ ਜਦੋਂ ਜਿਹੜੇ ਨਵੇਂ ਨੇ, ਜਿਹੜੇ ਹੁਣ ਜ਼ੀਰੋ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਨੇ, ਸਿਫਰ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਨੇ, ਉਹ ਕਿੱਥੇ ਪਹੁੰਚ ਕਰਨ ਤੇ ਕਿਹੜੇ ਕਿਹੜੇ ਉਹਨਾਂ ਨੂੰ ਦਸਤਾਵੇਜ਼ਾਂ ਦੀ ਲੋੜ?
1: ਜਿਹੜਾ ਤਾਂ ਵੀਰੇ, ਜੇ ਤਾਂ ਕੋਈ ਮੰਨ ਕੇ ਚੱਲੋ ਜਿਵੇਂ ਕੋਈ ਕੰਮ ਕਰ ਰਿਹਾ ਹੈਗਾ ਸਿੰਗਲ ਬੰਦਾ, ਤਾਂ ਉਹ MSME ਦੇ ਵਿੱਚ ਰਜਿਸਟਰ ਹੋ ਸਕਦਾ, ਉਹ ਉਦਯਮ ਬਣਾ ਕੇ ਉਹ ਕਰ ਸਕਦਾ। ਉਸ ਨੂੰ ਮੈਂ ਦੱਸ ਹੀ ਦਿੱਤਾ ਵੀ ਤੁਸੀਂ ਉਹਨਾਂ ਦਾ ਇੱਕ ਬਣੀ ਵੀ MI MSME, ਉਹਦੇ ਵਿੱਚ ਵਿਊ ਇਵੈਂਟ ਤੇ ਜਾਓ, ਉੱਥੇ ਤੁਹਾਨੂੰ ਪੂਰੀ ਲਿਸਟ ਆ ਜਾਊਗੀ ਵੀ ਕਿੱਥੇ ਕਿੱਥੇ ਆਪਣੇ ਦੇਸ਼ ਦੇ ਵਿੱਚ ਇਵੈਂਟ ਲੱਗ ਰਹੇ ਆ। ਉਹਦੇ ਸਾਹਮਣੇ ਆਰਗੇਨਾਈਜ਼ਰ ਦਾ ਨੰਬਰ ਹੋਊਗਾ, ਉਹਦੇ ਵਿੱਚ ਤੁਹਾਨੂੰ ਲੇਡੀਜ਼ ਤੇ SC ਨੂੰ 100% ਸਬਸਿਡੀ ਹੈ
0: ਜੀ,
1: ਤੇ ਜਰਨਲ ਨੂੰ ਹੈਗੀ 80% ਸਬਸਿਡੀ।
0: ਮੈਂ ਤੁਹਾਨੂੰ ਵਿੱਚ ਰੋਕਣਾ ਚਾਹੂੰਗਾ ਕਿ ਜਿਹੜੇ MSME ਹੈ,

0: 100% ਸਬਸਿਡੀ ਹੈ ਤੇ ਜਰਨਲ ਨੂੰ ਹੈਗੀ 80% ਸਬਸਿਡੀ।
1: ਮੈਂ ਤੁਹਾਨੂੰ ਵਿੱਚ ਰੋਕਣਾ ਚਾਹੂੰਗਾ ਕਿ ਜਿਹੜੇ MSME ਹੈ ਉਹਦੇ ਲਈ ਚਲੋ ਲਿਸਟ ਸਾਨੂੰ ਮਿਲ ਗਈ ਕਿ ਕਿੱਥੇ ਕਿੱਥੇ ਜਿਹੜੇ ਸਮਾਗਮ ਹੋ ਰਹੇ ਨੇ ਜਾਂ ਈਵੈਂਟਸ ਹੋ ਰਹੇ ਨੇ, ਉਹਦੇ ਲਈ ਪਹਿਲਾਂ ਕੋਈ ਸਾਨੂੰ ਰਜਿਸਟਰਡ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ?
0: ਹਾਂ, ਉਹਦੇ ਵਿੱਚ MSME ਉਦਮ ਬਣਦਾ ਗਾ ਉਹਦੀ ਕੋਈ ਫੀਸ ਨੀ ਗੀ। ਬਹੁਤ ਸਾਰੇ ਬੰਦੇ ਤਾਂ ਉਹ ਆਪ ਹੀ ਰਜਿਸਟਰ ਕਰ ਲੈਂਦੇ ਨੇ, ਉਦੋਂ ਬਾਅਦ ਇੱਕ ਜੈੱਡ ਸਰਟੀਫਿਕੇਟ ਬਣਦਾ ਉਹਦੀ ਵੀ ਕੋਈ ਫੀਸ ਨੀ ਗੀ। ਜੈੱਡ ਵਾਲਾ ਬੰਦਾ ਤੁਹਾਡੇ ਕੋਲ ਆਊਗਾ ਘਰੇ, ਜੀਰੋ ਟੈਗਿੰਗ ਨਾਲ ਜਿਵੇਂ ਫੋਟੋ ਕਰਦੇ ਆ ਉਹ ਦੇਖੂਗਾ ਵੀ ਵਾਕਈ ਇਹਦੀ ਯੂਨਿਟ ਲੱਗੀ ਹੋਈ ਆ, ਤਾਂ ਤੁਸੀਂ ਉਹਦੇ ਤੇ ਉਸ ਨੂੰ ਸਰਟੀਫਿਕੇਟ ਜਦੋਂ ਬਣ ਗਿਆ ਫਿਰ ਤੁਸੀਂ ਆਰਗੇਨਾਈਜ਼ਰ ਨਾਲ ਗੱਲ ਕਰ ਸਕਦੇ ਹੋ। ਜਿਹੜਾ ਹੈਗਾ ਸੈਲਫ ਹੈਲਪ ਗਰੁੱਪ ਵਾਲਾ ਉਸ ਨੂੰ ਬਲਾਕ ਲੈਵਲ ਤੇ ਰਜਿਸਟਰ ਕਰਵਾਉਣਾ ਪਊਗਾ, ਉਹਦੇ ਚ ਵੀ ਬੜੀਆਂ ਸਕੀਮਾਂ ਆਈਆਂ। ਅਜੀਵਿਕਾ ਆ ਗਈ ਹੁਣ, ਲੱਖਪਤੀ ਦੀਦੀ ਇਹਨਾਂ ਨੇ ਇੱਕ ਸਰਕਾਰ ਦਾ ਪਾਲਿਸੀ ਸੀਗੀ ਵੀ ਲੱਖਪਤੀ ਦੀਦੀਆਂ ਹੈਗੀਆਂ ਜਿੰਨੇ ਵੀ ਮੰਨ ਕੇ ਚਲੋ ਸਰਸ ਮੇਲੇ ਲੱਗਦੇ ਨੇ ਉਹ ਜ਼ਿਆਦਾਤਰ ਸੈਲਫ ਹੈਲਪ ਗਰੁੱਪ ਵਾਲੇ ਲੱਗਦੇ ਨੇ।
1: ਜੀ ਗਗਨ ਜੀ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ MSME ਵਾਲੇ ਆ, ਜਿਹੜੇ ਉਦਮ ਉਦਯੋਗ ਆਪਾਂ ਕਹਿ ਦਈਏ, ਉਹ ਤਾਂ ਅਸੀਂ ਵੈਬਸਾਈਟ ਤੇ ਜਾ ਕੇ ਉੱਥੋਂ ਅਪਲਾਈ ਕਰ ਸਕਦੇ ਹਾਂ ਸਰਟੀਫਿਕੇਟ ਲੈਣ ਦੇ ਲਈ, ਤੇ ਜਿਹੜੇ ਸੈਲਫ ਹੈਲਪ ਗਰੁੱਪ ਆ ਜਾਂ ਸਵੈ ਸਹਾਇਤਾ ਸਮੂਹ ਨੇ ਉਹਨਾਂ ਨੂੰ ਅਸੀਂ ਬਲਾਕ ਪੱਧਰ ਤੇ ਜਾ ਕੇ ਰਜਿਸਟਰਡ ਕਰਵਾ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ। ਤੇ ਹੁਣ ਆਉਂਦੀ ਹੈ ਜਿਹੜੀ ਕਿ ਫਾਇਦੇ ਦੀ ਜਾਂ ਸਹੂਲਤਾਂ ਦੀ ਗੱਲ, ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਜਿਹੜੀਆਂ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਜਾਂ ਕਾਰਜਾਂ ਦੇ ਵਿੱਚ ਮਿਲਦੀਆਂ ਨੇ?
0: ਜਿਹੜੇ ਵੀਰੇ ਸੈਲਫ ਹੈਲਪ ਗਰੁੱਪ ਆ ਉਹਨਾਂ ਨੂੰ ਲੋਨ ਵਗੈਰਾ ਵੀ ਮਿਲਦਾ ਹੈ, ਤੇ ਮੰਨ ਕੇ ਚੱਲੋ ਵੀ ਬਿਨਾਂ ਵਿਆਜ ਵਾਲਾ ਕੰਮ ਹੀ ਆ ਉਹ, ਬਹੁਤ ਹੀ ਥੋੜਾ ਵਿਆਜ ਹੁੰਦਾ ਉਹਨਾਂ ਦਾ। ਸਿਸਟਮ ਇਹ ਹੁੰਦਾ ਵੀ ਜੇ 7 ਲੇਡੀਜ਼ ਕਿਰਾਂ ਪੈਸੇ ਪਾਉਂਦੀਆਂ, ਉਹਨਾਂ ਨੇ 50,000 ਰੁਪਏ ਲੋਨ ਲੈ ਲਿਆ, ਜਦੋਂ ਉਹਨਾਂ ਨੇ 6 ਮਹੀਨਿਆਂ ਬਾਅਦ ਭਰਤਾ ਤਾਂ ਉਹਨੂੰ 1,00,000 ਮਿਲ ਜਾਂਦਾ, ਜਦੋਂ ਉਹਨਾਂ ਨੇ ਫਿਰ ਭਰਤਾ ਤਾਂ ਉਹ ਡਬਲ ਹੀ ਹੁੰਦਾ ਜਾਂਦਾ। ਬਾਕੀ ਤੁਹਾਡੀ ਯੂਨਿਟ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ। ਤੇ ਇਹਦੀ ਜਿਹੜੀ ਗੱਲ ਹੈਗੀ ਹੈ ਕਿ ਇਹਦਾ ਫਾਇਦਾ ਮੰਨ ਕੇ ਚਲੋ ਜਿਵੇਂ ਕੋਈ ਵੱਡੇ ਫੇਅਰ ਲੱਗਦੇ ਨੇ, ਜਿਵੇਂ ਇੰਟਰਨੈਸ਼ਨਲ ਟ੍ਰੇਡ ਫੇਅਰ ਲੱਗਦਾ ਪ੍ਰਗਤੀ ਮੈਦਾਨ ਦੇ ਵਿੱਚ, ਉਹਦੇ ਵਿੱਚ ਵੀ ਡਿਸਟ੍ਰਿਕਟ ਲੈਵਲ ਤੇ 2-4 ਸਟਾਲਾਂ ਇਹ ਹਰ ਵਾਰ ਭੇਜਦੇ ਨੇ, ਤੇ ਹਰ ਦੇਸ਼ ਦੇ ਵਿੱਚ ਲਗਭਗ ਹੈਂਡੀਕ੍ਰਾਫਟ ਡਿਪਾਰਟਮੈਂਟ ਆ ਉਹਨਾਂ ਦੇ ਵੀ ਮੇਲੇ ਲੱਗਦੇ ਰਹਿੰਦੇ ਨੇ, ਉਹਨਾਂ ਦੀ ਵੀ ਸਾਈਟ ਬਣੀ ਹੋਈ ਆ, ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਕਰ ਸਕਦੇ ਹੋ। ਜਦੋਂ ਤੁਸੀਂ ਸੈਲਫ ਹੈਲਪ ਗਰੁੱਪ ਰਜਿਸਟਰ ਕਰਵਾਤਾ ਤਾਂ ਉਹਨਾਂ ਕੋਲੇ ਵੀ ਲਿਸਟਾਂ ਆਉਂਦੀਆਂ ਰਹਿੰਦੀਆਂ ਵੀ ਇੱਥੇ ਇੱਥੇ ਆ ਰਹੇ ਨੇ, ਉਹਨਾਂ ਨੂੰ ਐਪਲੀਕੇਸ਼ਨ ਦੇਣੀਆਂ ਪੈਂਦੀਆਂ, ਤਾਂ ਫਿਰ ਉੱਥੇ ਉਹ ਹੋ ਜਾਂਦਾ ਪਹੁੰਚ ਕਰ ਸਕਦੇ।
1: ਤਾਂ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੇਸ਼ੱਕ ਇਹਦਾ ਜਿਹੜਾ ਘੇਰਾ ਬੜਾ ਵਿਸ਼ਾਲ ਆ, ਤੁਸੀਂ ਵੀ ਗੱਲ ਕੀਤੀ ਕਿ ਇਹ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਇਹ ਮੇਲੇ ਲੱਗਦੇ ਨੇ, ਕਿਉਂਕਿ ਹੁਣ ਆਪਾਂ ਜੇ ਬਠਿੰਡੇ ਦੀ ਗੱਲ ਕਰੀਏ, ਬਠਿੰਡੇ ਦੇ ਵਿੱਚ ਵੀ ਕਿਉਂਕਿ ਬੜਾ ਵੱਡਾ ਜ਼ਿਲ੍ਹਾ, ਬਹੁਤ ਸਾਰੇ ਪਿੰਡ, ਸੈਂਕੜੇ ਪਿੰਡ ਇਹਦੇ ਅਧੀਨ ਆਉਂਦੇ ਨੇ, ਤੇ ਇੱਥੇ ਵੀ ਬਹੁਤ ਸਾਰੇ ਜਿਹੜੇ ਗਰੁੱਪ ਨੇ ਜਾਂ ਲਘੂ ਉਦਯੋਗ ਨੇ ਉਹ ਕੰਮ ਕਰ ਰਹੇ ਨੇ, ਪਰ ਬਹੁਤ ਸਾਰੇ ਅਜਿਹੇ ਨੇ ਜਿਹੜੇ ਅਜਿਹੇ ਮੇਲਿਆਂ ਤੱਕ ਅਜੇ ਤੱਕ ਪਹੁੰਚ ਨਹੀਂ ਕਰ ਸਕੇ। ਤਾਂ ਬਠਿੰਡੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੇਲੇ ਆ ਜਿਹੜੇ ਤੁਸੀਂ ਲਗਵਾ ਰਹੇ ਹੋ ਜਾਂ ਹੋਰ ਜਿਹੜੇ ਜਿਹੜੀਆਂ ਕੋਈ ਸੰਸਥਾਵਾਂ ਨੇ ਉਹ ਉਹਨਾਂ ਨੂੰ ਲਗਵਾ ਰਹੀਆਂ ਨੇ, ਤੇ ਉਹਨਾਂ ਤੱਕ ਉਹਨਾਂ ਦੀ ਪਹੁੰਚ ਕਿਵੇਂ ਹੋ ਸਕਦੀ ਹੈ?
0: ਗੱਲ ਇਹ ਹੈ ਵੀਰੇ, ਜਿਹੜਾ ਸਾਡਾ ਮੇਲਾ ਹੁਣ ਸਾਡਾ ਗਵਾਲੀਅਰ ਹੈ ਜੀ, 16 ਅਗਸਤ ਤੋਂ ਲੈ ਕੇ 23 ਅਗਸਤ, ਐਸੇ ਤਰ੍ਹਾਂ ਹੀ ਮੰਨ ਕੇ ਚਲੋ MSME ਦੇ ਮੇਲੇ ਤਾਂ ਤੁਹਾਨੂੰ ਦੱਸਤਾ ਵੀ ਉਹਨਾਂ ਦੀ ਪੋਰਟਲ ਤੇ ਉਹਨਾਂ ਦੇ ਪਏ ਨੇ ਵੀ ਤੁਸੀਂ ਜਿੱਥੇ ਜਿੱਥੇ ਵੀ ਲੱਗਦੇ ਨੇ ਸ਼ਹਿਰ ਦਾ ਨਾਮ ਆਜੂ, ਵੈਨਿਊ ਆਜੂਗਾ, ਕਿਹੜੀ ਸੰਸਥਾ ਲਾ ਰਹੀ ਆ, ਕਿੰਨਾ ਉਹਦਾ ਰੇਟ ਹੈ, ਕਿੰਨਾ ਹੈਗਾ ਗਾ, ਉਹਦੇ ਵਿੱਚ ਤੁਸੀਂ ਮੰਨ ਕੇ ਚਲੋ ਤੁਹਾਨੂੰ ਉਹਦੀ ਲਿਸਟ ਮਿਲ ਜਾਂਦੀ ਆ। ਬਠਿੰਡੇ ਮੰਨ ਕੇ ਚਲੋ ਜਿਹੜਾ ਵੀ ਹੈਗਾ ਗੱਲ ਹੈ ਵੀ ਜੇ ਤੁਸੀਂ ਸੈਲਫ ਹੈਲਪ ਗਰੁੱਪਾਂ ਦੀ ਗੱਲ ਆ ਤਾਂ ਤੁਸੀਂ ਬਲਾਕ ਲੈਵਲ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਜਦੋਂ ਤੁਸੀਂ ਜਾਓਗੇ, ਕਿਉਂਕਿ ਇਹਦੇ ਚ ਨਾ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ, ਤਾਂ ਬੰਦਾ ਕਹਿੰਦਾ ਯਾਰ ਵੀ ਬੜੀ ਪਕਾਈ ਕਰਾਉਂਦੇ ਆ, ਹਾਂ ਮਿਹਨਤ ਤੋਂ ਭੱਜ ਜਾਂਦੇ ਆ। ਜੇ ਤੁਸੀਂ ਮਿਹਨਤ ਕਰੋਗੇ ਤਾਂ ਬੜੀਆਂ ਸਹੂਲਤਾਂ ਸਰਕਾਰ ਬਹੁਤ ਕੁਛ ਦਿੰਦੀ ਆ। ਹੁਣ ਸਾਡਾ ਬਲਾਕ ਮੰਨ ਕੇ ਚਲੋ ਜੀ ਤਲਵੰਡੀ ਪੈਂਦਾ ਹੈ, ਸਾਡੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਆ, ਇਹਨਾਂ ਦਾ ਸੋਸ਼ਲ ਕਾਰਪੋਰੇਟ ਫੰਡ ਇੰਨਾ ਹੈ ਵੀ ਇੱਕ ਪਿੰਡ ਦੇ ਵਿੱਚ ਇਹਨਾਂ ਦੇ 20-20 ਸੈਲਫ ਹੈਲਪ ਗਰੁੱਪ ਬਣੇ ਹੋਏ ਆ, ਪਰ ਗੱਲ ਇਹ ਆ ਵੀ ਉਹਨਾਂ ਨੇ ਮਸ਼ੀਨਰੀ ਵੀ ਸਾਰੀ ਫ੍ਰੀ ਦੇਤੀ, ਸੈਲਫ ਹੈਲਪ ਗਰੁੱਪ ਵੀ ਬਣਾਤੇ, ਪਰ ਉਹਨਾਂ ਨੂੰ ਮਾਰਕੀਟਿੰਗ ਬਾਰੇ ਹੁਣ ਉਹ
1: ਜਾਣਕਾਰੀ
0: ਹੈ ਨੀਗੀ। ਅਸੀਂ ਵੀ ਜਿੰਨਾ ਕੁ ਹੁੰਦਾ ਗਾ ਅਸੀਂ ਵੀ ਲੋਕਾਂ ਨੂੰ ਅਵੇਅਰ ਕਰਦੇ ਹਾਂ ਵੀ ਯਾਰ ਐਂ ਹੁੰਦਾ, ਫਿਰ ਗੱਲ ਇਹੀ ਹੈ ਫਿਰ ਅਗਲਾ ਕਹਿੰਦਾ ਯਾਰ ਅਸੀਂ ਦਿੱਲੀ ਕਿਵੇਂ ਜਾਵਾਂਗੇ। ਫਿਰ ਇਹ ਹੈ ਵੀ ਜੇ ਤੁਸੀਂ ਕਾਮਯਾਬ ਹੋਣਾ ਥੋੜੀ ਜਿਹੀ ਮਿਹਨਤ ਵੀ ਕਰਨੀ ਪਊ। ਸੈਲਫ ਹੈਲਪ ਗਰੁੱਪ ਤਾਂ ਵੀਰੇ ਇਹ ਹੈ, ਮੈਂ ਪਿੱਛੇ ਜੇ ਪੜ੍ਹ ਰਿਹਾ ਸੀ ਵੀ ਲੇਡੀਜ਼ ਨੇ ਸ਼ੁਰੂ ਕੀਤਾ ਤੇ ਉਹਨਾਂ ਦਾ ਅੱਜ ਆਪਣਾ ਬੈਂਕ ਹੈ, ਸਹੂਲਤਾਂ ਹੈਗੀਆਂ ਜਿਹੜਾ ਬੰਦਾ ਮਿਹਨਤ ਕਰ ਲੈਂਦਾ, ਕਿਉਂਕਿ ਇਹਦੇ ਚ ਪੇਸ਼ੈਂਸ ਚਾਹੀਦਾ ਤੇ ਪੇਸ਼ੈਂਸ ਜਿਹੜੇ ਕੋਲ ਹੈਗਾ ਗਾ ਬਾਈ ਉਹਦੇ ਕੋਲ ਸਭ ਕੁਛ ਹੀ ਹੈ।
1: ਤਾਂ ਕਹਿਣ ਦਾ ਭਾਵ ਇਹੀ ਹੈ ਕਿ ਮਿਹਨਤ ਤਾਂ ਦੇਖੋ ਹਰੇਕ ਕੰਮ ਦੇ ਵਿੱਚ ਹੀ ਸਾਨੂੰ ਚਾਹੀਦੀ ਆ, ਤੇ ਜੇ ਕੋਈ ਇਸ ਖੇਤਰ ਨਾਲ ਜੁੜਨਾ ਚਾਹੁੰਦਾ ਹੈ, ਆਪਣੇ ਸਵੈ ਸਹਾਇਤਾ ਗਰੁੱਪ ਚਲਾਉਣਾ ਚਾਹੁੰਦਾ ਹੈ ਜਾਂ ਆਪਣੇ ਪੈਰਾਂ ਤੇ ਖੜਾ ਹੋ ਕੇ ਕੋਈ ਰੁਜ਼ਗਾਰ ਪੈਦਾ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਖੇਚਲ ਦੀ ਤਾਂ ਜਿਹੜੀ ਜ਼ਰੂਰਤ ਪੈਣੀ ਹੀ ਹੈ। ਤਾਂ ਗਗਨ ਜੀ, ਉਮੀਦ ਹੈ ਕਿ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹੈ ਉਹ ਸਾਡੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਹੋਰ ਵੀਰ ਭੈਣਾਂ ਨੇ ਉਹ ਲਘੂ ਉਦਯੋਗਾਂ ਨਾਲ ਜਾਂ ਸਵੈ ਸਹਾਇਤਾ ਗਰੁੱਪਾਂ ਨਾਲ ਜੁੜਨਾ ਚਾਹੁੰਦੇ ਨੇ ਜਾਂ ਆਪਣੇ ਸ਼ੁਰੂ ਕਰਨਾ ਚਾਹੁੰਦੇ ਨੇ, ਉਹਨਾਂ ਤੋਂ ਸੇਧ ਲੈ

0: ਜ਼ਰੂਰ ਖੇਚਲ ਕਰਨਗੇ, ਮਿਹਨਤ ਕਰਨਗੇ ਤੇ ਹੋਰ ਵੀ ਨੌਜਵਾਨਾਂ ਦਾ, ਲੋਕਾਂ ਦਾ ਰੁਜ਼ਗਾਰ ਦਾ ਸਾਧਨ ਬਣਨਗੇ। ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਪਿਆਰੇ ਸਰੋਤਿਓ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਹਫ਼ਤਾਵਾਰੀ ਸਿਲਸਿਲੇ ਮੇਰਾ ਪਿੰਡ ਦੇ ਨਾਲ, ਤੇ ਇਸ ਸਿਲਸਿਲੇ ਦੇ ਤਹਿਤ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਦੀਪਾ ਵਿਖੇ, ਜਿਸ ਦੇ ਗੇੜੇ ਦਾ ਅੱਜ ਤੁਸੀਂ ਦੂਜਾ ਭਾਗ ਸੁਣ ਰਹੇ ਹੋ। ਹੁਣ ਤੱਕ ਅਸੀਂ ਪਿੰਡ ਬੰਗੀ ਦੀਪਾ ਸਿੰਘ ਦੇ ਇਤਿਹਾਸ ਬਾਰੇ, ਵਿਕਾਸ ਕਾਰਜਾਂ ਬਾਰੇ ਤੇ ਕੁਝ ਨੌਜਵਾਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੇ ਅੱਗੇ ਸਾਡੇ ਨਾਲ ਮੌਜੂਦ ਨੇ ਪਿੰਡ ਬੰਗੀ ਦੀਪਾ ਦੇ ਨੰਬਰਦਾਰ ਨਰਵਿੰਦਰ ਸਿੰਘ ਜੀ। ਤੇ ਨਰਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
2: ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
0: ਜੀ। ਤਾਂ ਨਰਵਿੰਦਰ ਸਿੰਘ ਜੀ, ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਜਿਹੜਾ ਪਿੰਡ ਬੰਗੀ ਦੀਪਾ ਹੈ, ਜਿਹੜਾ ਰਕਬਾ ਹੈ, ਇਹ ਕਿੰਨਾ ਰਕਬਾ ਇਹਦੇ ਕੋਲ ਹੈ, ਉਹਦੇ ਵਿੱਚ ਕਿੰਨਾ ਵਾਕ ਹੈ ਤੇ ਕਿੰਨਾ ਆਬਾਦੀ ਦੇ ਅਧੀਨ ਆ?
2: ਬੰਗੀ ਦੀਪਾ ਸਿੰਘ ਦਾ ਰਕਬਾ ਜੀ 1400 1500 ਹੈਗਾ ਜੀ ਏਕੜ ਸਾਰਾ, ਤੇ ਇਹਦੇ ਵਿੱਚ 900 ਕਿੱਲਾ ਬਹਿਗਾ ਜੀ। ਕੁਛ ਪਿੰਡ ਦੀ ਆਬਾਦੀ ਹੈਗੀ ਜੀ, ਕੋਈ ਖਾਲ ਪਈਆਂ ਨਿਕਲ ਗਈਆਂ ਇਹਦੇ ਵਿੱਚੋਂ ਜੀ, 900 ਕਿੱਲਾ ਬਹਿਗਾ ਜੀ।
0: ਤੇ ਜੇ ਹੁਣ ਆਪਾਂ ਰਾਜਨੀਤਿਕ ਭੂਗੋਲਿਕ ਸਥਿਤੀ ਦੀ ਗੱਲ ਕਰੀਏ, ਪਿੰਡ ਦੀ ਗੱਲ ਕਰੀਏ, ਤਾਂ ਪਿੰਡ ਦੇ ਵਿੱਚ ਕਿੰਨੇ ਵਾਰਡ ਨੇ ਤੇ ਕਿੰਨੀ ਪਿੰਡ ਬੰਗੀ ਦੀਪਾ ਸਿੰਘ ਦੀ ਵੋਟ?
2: ਪਿੰਡ ਬੰਗੀ ਦੀਪਾ ਸਿੰਘ ਦੀ 7 ਵਾਰਡ ਆ ਜੀ, 1400-1500 ਵੋਟ ਆ ਜੀ।
0: ਕਿਉਂਕਿ ਹਰੇਕ ਪਿੰਡ ਦੇ ਵਿੱਚ ਕੁਝ ਨਾ ਕੁਝ ਵਿਰਾਸਤੀ ਥਾਵਾਂ ਹੁੰਦੀਆਂ ਨੇ, ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਵਿਰਾਸਤੀ ਥਾਵਾਂ ਨੇ ਜਿਹੜੀਆਂ ਕਿ ਹੁਣ ਤੱਕ ਲੋਕਾਂ ਨੇ ਸਾਂਭੀਆਂ ਹੋਈਆਂ?
2: ਪਹਿਲਾਂ ਤਾਂ ਜੀ ਗੁਰੂ ਘਰ ਸਾਹਿਬ ਹੈ, ਗੁਰਦੁਆਰਾ ਸਾਹਿਬ ਹੈਗਾ ਜੀ, ਬਾਕੀ ਬਾਬਾ ਜੀ ਦਾ ਮੰਦਿਰ ਹੈਗਾ ਬਾਬਾ ਬਜਰੰਗ ਬਲੀ ਦਾ ਜੀ, ਦੋ ਸਮਾਧਾਂ ਜੀ, ਬਾਬਾ ਨਰਾਇਣ ਦਾਸ ਜੀ, ਬਾਬਾ ਪ੍ਰੇਮ ਦਾਸ ਜੀ, ਬਾਕੀ ਸੱਥ ਹੈਗੀ ਆ ਜੀ, ਸੱਥ ਦੇ ਵਿੱਚ ਖੂਹ ਹੈ ਜੀ ਵਿਰਾਸਤੀ ਪਹਿਲਾਂ ਤੋਂ ਪੁਰਾਣਾ ਜੀ। ਹਾਂਜੀ,
0: ਤੇ ਉਹਨਾਂ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਲਈ ਲੋਕ ਕਿੰਨੇ ਕੁ ਤਤਪਰ ਰਹਿੰਦੇ ਨੇ, ਕਿੰਨਾ ਕੁ ਏਕਾ ਦਿਖਾਉਂਦੇ?
2: ਬਹੁਤ ਵਧੀਆ ਜੀ, ਪਿੰਡ ਦਾ ਚੰਗਾ ਸਾਥ ਹੈ ਜੀ, ਸਾਰਾ ਪਿੰਡ ਸਹਿਯੋਗ ਦਿੰਦਾ ਜੀ ਇਸ ਕੰਮ ਚ, ਸਾਂਝੇ ਕੰਮ ਚ, ਬਹੁਤ ਵਧੀਆ ਜੀ।
0: ਕਿਉਂਕਿ ਨੰਬਰਦਾਰ ਸਾਹਿਬ ਜਿਹੜੇ ਪਿੰਡ ਨੇ, ਉਹਨਾਂ ਦੀ ਆਰਥਿਕਤਾ ਦਾ ਮੁੱਖ ਸਾਧਨ ਖੇਤੀਬਾੜੀ ਹੁੰਦੀ ਹੈ। ਜੇ ਆਪਾਂ ਤੁਹਾਡੇ ਪਿੰਡ ਦੀ ਜ਼ਮੀਨ ਦੀ ਗੱਲ ਕਰੀਏ, ਤਾਂ ਜ਼ਮੀਨ ਕਿੰਨੀ ਕੁ ਉਪਜਾਊ ਹੈ ਤੇ ਕਿਹੜੀਆਂ ਕਿਹੜੀਆਂ ਫਸਲਾਂ ਦੀ ਇਹਦੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ?
2: ਸਾਡੇ ਜੀ ਜ਼ਮੀਨ ਬਹੁਤ ਵਧੀਆ ਜੀ, ਜ਼ਮੀਨ ਸਾਰੀ ਕਣਕ, ਝੋਨਾ ਜੀ, ਮੱਕੀ, ਮੂੰਗੀ, ਸਾਰੀਆਂ ਫਸਲਾਂ ਹੁੰਦੀਆਂ ਜੀ, ਬਹੁਤ ਸੋਹਣੀ ਜ਼ਮੀਨ ਹੈ ਜੀ।
0: ਫਸਲਾਂ ਲਈ ਜਿਹੜੀ ਮੁੱਖ ਲੋੜ ਹੁੰਦੀ ਹੈ ਉਹ ਹੁੰਦਾ ਪਾਣੀ, ਤੇ ਪਾਣੀ ਦਾ ਫਿਰ ਕਿਸ ਤਰ੍ਹਾਂ ਦਾ ਪ੍ਰਬੰਧ ਹੈ, ਨਹਿਰੀ ਪਾਣੀ ਦਾ ਕੀ ਪ੍ਰਬੰਧ ਹੈ ਤੇ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਕਿਸ ਤਰ੍ਹਾਂ ਦਾ?
2: ਨਹਿਰੀ ਪਾਣੀ ਵੀ ਠੀਕ ਹੈ ਜੀ, ਵਧੀਆ ਆਉਂਦਾ, ਬਾਕੀ ਸਿਰੇ ਧਰਤੀ ਹੇਠਲਾ ਪਾਣੀ, ਮੋਟਰਾਂ ਦਾ ਸਾਧਨ ਬਹੁਤ ਹੈ ਜੀ, ਸੋਲਰ ਮੋਟਰਾਂ, ਆਪਣੇ ਬਿਜਲੀ ਕਨੈਕਸ਼ਨ ਮੋਟਰਾਂ ਬਹੁਤ ਹੈ ਜੀ, ਪਾਣੀ ਬਹੁਤ ਚੰਗਾ ਜੀ।
0: ਅੱਗੇ ਜੇ ਆਪਾਂ ਗੱਲ ਕਰੀਏ ਪਿੰਡ ਬੰਗੀ ਦੀਪਾ ਸਿੰਘ ਦੀਆਂ ਸਹੂਲਤਾਂ ਦੀ, ਕਿਉਂਕਿ ਪਿੰਡ ਜੇ ਆਪਾਂ ਸ਼ਹਿਰ ਤੋਂ ਦੇਖੀਏ ਤਾਂ ਕਾਫੀ ਦੂਰ ਰਹਿ ਜਾਂਦਾ, ਤੇ ਇੱਧਰ ਜੇ ਨੇੜੇ ਜਿਹੜੀ ਰਾਮਾ ਮੰਡੀ ਪੈਂਦੀ ਹੈ ਉਸ ਤੋਂ ਵੀ ਤਕਰੀਬਨ ਇਹ 8-10 ਕਿਲੋਮੀਟਰ ਮੇਰਾ ਖਿਆਲ ਹੈ ਦੂਰੀ ਤੇ ਸਥਿਤ ਹੈ। ਇਸ ਲਈ ਪਿੰਡ ਦੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਜਾਂ ਸਿੱਖਿਆ ਸਹੂਲਤਾਂ ਜਾਂ ਹੋਰ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਦਾ ਹੋਣਾ ਲਾਜ਼ਮੀ ਹੈ, ਤੇ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਪਿੰਡ ਬੰਗੀ ਦੀਪਾ ਸਿੰਘ ਦੇ?
2: ਪਿੰਡ ਜੀ ਪਹਿਲੇ ਤੌਰ ਤੇ ਸਕੂਲ ਆ ਜੀ ਪ੍ਰਾਇਮਰੀ, ਉਦੋਂ ਬਾਕੀ ਗਰਾਊਂਡ ਬਹੁਤ ਸੋਹਣਾ ਬਣਾਇਆ ਜੀ, ਤੇ ਆਪਣੇ ਪਸ਼ੂ ਡਿਫੈਂਸਰੀ ਹੈ ਜੀ, ਹਾਂਜੀ, ਜਿਮ ਹੈਗੀ ਹੈ ਜੀ ਬੱਚਿਆਂ ਦੇ ਸਿਹਤ ਲਈ, ਬਹੁਤ ਵਧੀਆ ਚੀਜ਼ ਹੈ ਜੀ।
0: ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਪਿੰਡ ਬੰਗੀ ਦੀਪਾ ਸਿੰਘ ਦੇ ਵਿੱਚ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਲੋਕਾਂ ਦੀਆਂ ਉਹਨਾਂ ਦੀ ਪੂਰਤੀ ਪਿੰਡ ਦੇ ਵਿੱਚ ਹੀ ਹੋ ਜਾਂਦੀ ਹੈ, ਤੇ ਕੋਈ ਚੀਜ਼ ਜਿਹੜੀ ਤੁਹਾਨੂੰ ਲੱਗਦੀ ਹੋਵੇ ਜਿਹੜੀ ਕਿ ਇਸ ਚੀਜ਼ ਦੀ ਕਮੀ ਹੈ ਤੇ ਜਾਂ ਕਿਸੇ ਤਰ੍ਹਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਪਿੰਡ ਦੀਆਂ ਨੇ ਉਹ ਕਿਹੜੀਆਂ ਕਿਹੜੀਆਂ?
2: ਸਮੱਸਿਆਵਾਂ ਤਾਂ ਜੀ ਬਸ ਪਾਣੀ ਦਾ ਵਿਕਾਸ ਲਾ ਲਓ ਤੇ ਹੋਰ ਬਸ ਸੜਕਾਂ ਸੁੜਕਾਂ ਦਾ ਇਹ ਕੁਛ ਹੈਗਾ ਜੀ, ਉਹ ਠੀਕ ਹੈ ਕੁੱਲ ਮਿਲਾ ਕੇ।
0: ਤਾਂ ਨੰਬਰਦਾਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਆਉਣ ਤੇ।
0: ਪਿਆਰੇ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਮੇਰਾ ਪਿੰਡ ਤੇ ਮੇਰਾ ਪਿੰਡ ਦੇ ਤਹਿਤ, ਅੱਗੇ ਅਸੀਂ ਗੱਲਬਾਤ ਕਰਾਂਗੇ ਪਿੰਡ ਬੰਗੀ ਦੀਪਾ ਸਿੰਘ ਦੇ ਅਗਾਂਹ ਵਧੂ ਕਿਸਾਨ ਬੂਟਾ ਸਿੰਘ ਦੇ ਨਾਲ। ਬੂਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
3: ਧੰਨਵਾਦ ਜੀ।
0: ਬੂਟਾ ਸਿੰਘ ਜੀ, ਜਿਵੇਂ ਕਿ ਸਾਨੂੰ ਪਤਾ ਲੱਗਿਆ ਕਿ ਤੁਸੀਂ ਖੇਤੀ ਵਿਭਿੰਨਤਾ ਵੱਲ ਆਪਣਾ ਜਿਹੜਾ ਰੁਖ ਕੀਤਾ, ਫਸਲਾਂ ਦੀਆਂ ਜਿਹੜੀ ਵੱਖ ਵੱਖ ਫਸਲਾਂ ਦੀ ਕਾਸ਼ਤ ਆਪਣੇ ਖੇਤ ਵਿੱਚ ਕਰ ਰਹੇ ਹੋ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲ ਕੁੱਲ ਕਿੰਨਾ ਰਕਬਾ ਜ਼ਮੀਨ?
3: 8 ਕਿੱਲੇ ਬਣਾ ਜੀ ਮੇਰੇ ਕੋਲੇ।

0: ਦੋ ਭਰਾ ਸੀ ਅਸੀਂ, ਮੇਰੇ ਕੋਲ 4 ਕਿੱਲੇ ਹੋਈ ਆ।
1: ਜੀ, ਤਾਂ ਜਿਵੇਂ ਕਿ ਸਾਨੂੰ ਪਤਾ ਲੱਗਿਆ ਕਿ ਆਪਾਂ ਗੱਲ ਕਰ ਰਹੇ ਸੀ ਕਿ ਖੇਤੀ ਵਿਭਿੰਨਤਾ ਵੱਲ ਤੁਸੀਂ ਜਾ ਰਹੇ ਹੋ ਜਾਂ ਆਪਣਾ ਰੁਖ ਕੀਤਾ ਹੋਇਆ, ਖੇਤੀ ਵਿਭਿੰਨਤਾ ਦੇ ਤਹਿਤ ਤੁਸੀਂ ਕਿਹੜੀਆਂ ਕਿਹੜੀਆਂ ਫਸਲਾਂ ਨੇ ਜਿਨ੍ਹਾਂ ਦੀ ਕਾਸ਼ਤ ਕਰ ਰਹੇ?
0: ਮੇਨ ਹਲਦੀ ਆ ਗਈ ਇੱਕ, ਧਨੀਆ ਵਗੈਰਾ, ਮਿਰਚ, ਜੋ ਵੀ ਸਬਜ਼ੀਆਂ ਆਪਣੀਆਂ ਸਰਦੀ ਵਾਲੀਆਂ, ਗਰਮੀ ਵਾਲੀਆਂ ਤੇ ਫਰੂਟ ਦੇ ਗੁਜੇ, ਤੇ ਆਪਣਾ ਬਾਗਵਾਨੀ ਵਾਲਾ ਸਿਸਟਮ ਆ ਗਿਆ ਇੱਕ, ਨੈਚੁਰਲ ਤੌਰ ਤੇ ਆਪਣੇ ਬਾਸਪਤੀ
1: ਜੀ,
0: ਬਨਸਪਤੀ ਦੇ ਨਾਲ ਸਫੈਦਾ ਵਗੈਰਾ, 800 ਮੇਰੇ ਵਾਲ ਵਿੱਚ ਲੱਗਿਆ ਹੋਇਆ
1: ਜੀ। ਕਹਿਣ ਦਾ ਭਾਵ ਹੈ ਕਿ ਫਲਾਂ ਸਬਜ਼ੀਆਂ ਤੋਂ ਲੈ ਕੇ ਜੰਗਲਾਤ ਤੱਕ ਦੇ ਸਾਰੇ ਦਰਖਤ ਬੂਟੇ ਨੇ ਤੁਸੀਂ ਆਪਣੇ ਖੇਤ ਦੇ ਵਿੱਚ ਲਾਏ ਹੋਏ ਨੇ, ਤੇ ਕੁੱਲ ਕਿੱਦਾਂ ਕੁ ਰਕਬਾ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਤੁਸੀਂ ਦਿੱਤਾ ਹੋਇਆ, ਇਹਨਾਂ ਫਸਲਾਂ ਵਾਸਤੇ ਤੁਸੀਂ ਰੱਖਿਆ ਹੋਇਆ?
0: ਮੇਰੇ ਕੋਲ 1.5 ਕਨਾਲ ਜਿਹੜੀ ਹਲਦੀ ਆ, 1.5 ਕਨਾਲ ਸਬਜ਼ੀ ਆ ਜਿਹੜੀਆਂ ਸਾਰੀਆਂ ਆਪਣੀਆਂ, ਤੇ 4 ਕਨਾਲ ਮੇਰੀ ਸਫੈਦ ਲੱਗੇ ਹੋਏ ਆ, ਤੇ ਜਿਹੜੇ ਦੂਜੇ ਸਫੈਦ ਲੱਗੇ ਉਹ ਬੱਠੇ ਲੱਗੇ ਹੋਏ ਆ, ਘੱਟੋ ਘੱਟ 6 ਕਿੱਲਿਆਂ ਦੀ ਵਾਹੀ ਤੇ ਖਾਲ ਦੇ ਉੱਪਰ। 3 ਸਾਲ ਹੋ ਗਏ ਮੈਨੂੰ ਇਹ ਸਫੈਦ ਲਾਇਆ ਨੂੰ, ਹਰ ਸਾਲ ਹੀ ਲਾਉਣਾ, ਹੁਣ ਵੀ ਲਾਉਂ, ਹੁਣ ਟਾਲੀਆਂ ਲਾਉਂਗਾ, 20 ਟਾਲੀਆਂ ਉਹ ਵਿੱਚ ਹੀ ਲਾਊਂਗਾ ਉਹਨਾਂ ਦੀ ਸਾਈਡ ਤੇ, ਜੰਗਲਾਤ ਪੂਰੀ ਕਰ ਦੇਣਾ, ਕਿਉਂਕਿ ਮੇਰੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਦਰੋਗਾ ਸਾਹਿਬ ਨਾਲ ਵੀ, ਆਪਣਾ UN ਦੀ ਜਿਹੜੀ ਮੀਟਿੰਗ ਹੋਈ ਸੀ ਪਹਿਲਾਂ 18 ਫਰਵਰੀ ਨੂੰ ਬਠਿੰਡੇ, ਉਹ ਭਾਗ ਵੀ ਰਿਹਾ ਸੀ, ਅਸੀਂ ਉਹਨਾਂ ਨੂੰ ਇਸ ਬਾਰੇ ਦੱਸਿਆ ਸੀ ਜਿਹੜੇ ਸਾਡੇ ਛੋਟੇ ਕਿਸਾਨਾਂ ਦੀਆਂ ਸਮੱਸਿਆ ਆ ਰਹੀਆਂ ਇਲਾਕੇ ਪ੍ਰਤੀ, ਇਹ ਕੋਲ ਸੋਰਸ ਕਿਹੜਾ ਸਾਡਾ, ਅਸੀਂ ਪਾਣੀ ਕੱਢ ਰਹੇ ਹਾਂ ਉਹਦੇ ਪ੍ਰਤੀ ਸੀਵੇਜ, ਉਹਦੇ ਵਿੱਚ ਬਿਮਾਰੀਆਂ ਵੀ ਜ਼ਿਆਦਾ ਆ ਰਹੀਆਂ, ਹੋਰ ਵੀ ਨੈਚੁਰਲ ਤੌਰ ਤੇ ਸੀ ਉਹ ਚੀਜ਼, ਜਿਹੜੀਆਂ ਸਾਡੀਆਂ ਸਬਜ਼ੀਆਂ ਉਹ ਔਰਗੈਨਿਕ ਹੀ ਹੋ ਰਹੀਆਂ, ਅਸੀਂ ਕਦਮ ਵਧਾ ਰਹੇ ਹਾਂ, ਦੱਸ ਵੀ ਰਹੇ ਹਾਂ ਲੋਕਾਂ ਨੂੰ। ਮੈਂ ਫਿਰੀ ਕਈ ਕਿਸਾਨਾਂ ਨੂੰ ਬੀ ਹਲਦੀ ਦਾ ਦੇ ਵੀ ਚੁੱਕਾ
1: ਜੀ,
0: ਕਈ ਪਿੰਡਾਂ 'ਚ ਮੇਰਾ ਬਾਗੇ ਵੀ ਕੰਮ ਆ, ਹੋਰ ਵੀ ਕਈ ਥਾਂ ਅਸੀਂ ਦਿੰਦੇ, ਜਗਰਤ ਕਰਦੇ ਹੀ ਰਹਿੰਦਾ
1: ਜੀ। ਬੂਟਾ ਸਿੰਘ ਜੀ, ਜਿਵੇਂ ਕਿ ਚਲੋ ਤੁਸੀਂ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਖੇਤੀ ਵਿਭਿੰਨਤਾ ਵੱਲ ਮੁੜੇ ਹੋ, ਤੇ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਇਹ ਆਪਣੇ ਘਰੇਲੂ ਵਰਤੋਂ ਲਈ ਇਹਨਾਂ ਦੀ ਕਾਸ਼ਤ ਕਰਦੇ ਹੋ ਜਾਂ ਫਿਰ ਵਪਾਰਕ ਪੱਧਰ ਤੇ ਵੀ ਤੁਹਾਡਾ ਕੋਈ ਮਨ ਹੈ ਇਹਨੂੰ, ਇਹਦਾ ਮੰਡੀਕਰਨ ਕਰਕੇ ਇਹ ਤੋਂ ਇਹਨਾਂ ਦੀ ਜਿਹੜੀਆਂ ਵੱਖ ਵੱਖ ਫਸਲਾਂ ਦੀ ਤੁਸੀਂ ਕਾਸ਼ਤ ਕਰਦੇ ਹੋ, ਉਹਨਾਂ ਤੋਂ ਮੁਨਾਫਾ ਲੈਣ ਦੀ ਖਾਤਰ ਇਸ ਪਾਸੇ ਵੱਲ ਆਪਣਾ ਰੁਝਾਨ ਵਧਾਇਆ?
0: ਮੇਨ ਪਹਿਲਾਂ ਆਪਦੇ ਘਰ ਦੇ ਜਿਹੜੇ ਖਰਚੇ ਉਹਨੂੰ ਘਟਾਉਣ ਦੀ ਖਾਤਰ ਮੈਂ ਬਜਟ ਬਣਾਇਆ ਹੋਇਆ, ਉਦੋਂ ਬਾਅਦ ਜੇਕਰ ਮੈਂ ਹੁੰਦਾ ਲੋਕਾਂ ਨੂੰ ਅਵੇਅਰ ਕਰਕੇ 2-4 ਘਰ ਹੋਰ ਜੋੜ ਕੇ ਉਹਨਾਂ ਨੂੰ, ਕਿਵੇਂ ਹਲਦੀ ਹੋ ਗਈ ਆਪਣੀ, ਲਸਣ ਹੋ ਗਈ, ਗੰਢੇ ਹੋ ਗਏ, ਮਿਰਚਾਂ ਥੋੜੇ ਥੋੜੇ, ਕੱਦੂ, ਇਹ ਸਪਲਾਈ ਕਰਦਾ ਬਿਨਾਂ ਰੇਹ ਸਪਰੇ ਤੋਂ, ਮੈਂ ਵਧਾ ਰਿਹਾ। ਜੇਕਰ ਮੇਰਾ ਵਿਚਾਰ ਹੋਇਆ ਤਾਂ ਮੈਂ ਕਰ ਸਕਦਾ, ਨਹੀਂ ਕੇਰਾਂ ਤਾਂ ਆਪਦੇ ਪੱਧਰ ਤੇ ਮੈਂ ਸਕਸੈਸਫੁੱਲ ਹਾਂ ਇਹਦੇ ਵਿੱਚ, ਕੰਮ ਦੇ ਵਿੱਚ ਕੋਈ ਚੀਜ਼ ਮੰਡੀ ਤੋਂ ਮੈਂ ਨਹੀਂ ਲਿਆਉਂਦਾ, ਲੂਣ ਤੋਂ ਬਿਨਾਂ ਦੂਜੀਆਂ ਚੀਜ਼ਾਂ ਮੇਰੇ ਆਪਦੇ ਘਰ ਹੀ ਆ, ਹੁਣ ਵੀ ਹਜੇ ਪੰਗੀਆਂ ਰਹਿਣੀਆਂ ਸਾਲ ਭਰ ਦੀਆਂ
1: ਜੀ। ਬੂਟਾ ਸਿੰਘ ਜੀ, ਜਿਵੇਂ ਕਿ ਤੁਸੀਂ ਦੱਸ ਹੀ ਚੁੱਕੇ ਹੋ ਕਿ ਤੁਸੀਂ ਵੱਖ ਵੱਖ ਜਿਹੜੇ ਜ਼ਿਲ੍ਹਾ ਪੱਧਰ ਦੇ ਜਾਂ ਰਾਜ ਪੱਧਰ ਦੇ ਖੇਤੀ ਵਿਭਿੰਨਤਾ ਨਾਲ ਜਾਂ ਜੰਗਲਾਤ ਵਿਭਾਗ ਦੇ ਕੋਈ ਸਮਾਗਮ ਹੁੰਦੇ ਨੇ ਉਹਨਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹੋ, ਪਰ ਜਦੋਂ ਆਪਾਂ ਕੋਈ ਸ਼ੁਰੂਆਤ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਗੱਲ ਨੂੰ, ਘਟਨਾ ਨੂੰ ਲੈ ਕੇ ਸਾਡਾ ਮਨ ਬਣਦਾ ਹੈ, ਤੁਹਾਡਾ ਇੱਧਰ ਆਉਣ ਦਾ ਜਿਹੜਾ ਮਨ ਕਿਸ ਤਰ੍ਹਾਂ ਬਣਿਆ?
0: ਮੋਟੀਵੇਸ਼ਨ ਬਹੁਤ ਥਾਂ ਲਈ ਸੀ ਉਹਨਾਂ ਨੂੰ, ਪਰ ਮੋਟੀਵੇਸ਼ਨ ਤਾਂ ਮਿਲ ਜਾਂਦੀ, ਪਰ ਡੈਡੀਕੇਟਰ ਬਹੁਤ ਲੋਕਾਂ ਨੂੰ ਘੱਟ ਮਿਲਦਾ, ਡੈਡੀਕੇਟਰ ਹੋਣਾ ਜ਼ਰੂਰੀ ਹੈ ਮੋਟੀਵੇਸ਼ਨ ਦੇ ਨਾਲ, ਤਾਂ ਹੀ ਤੁਸੀਂ ਕਦਮ ਘੱਟੇ ਵਾਧੇ ਤਾਂ ਚੱਲਦੇ ਰਹਿੰਦੇ ਹੁੰਦੇ ਕੁਦਰਤੀ, ਕਿਹੜੀਆਂ ਮੈਂ ਹਸਪਤਾਲਾਂ 'ਚ ਵੀ ਮੇਰਾ ਕੰਮ ਡਾਕਟਰ ਦਾ ਹੀ ਆ, ਤੇ ਦੇਖ ਰਹੇ ਹਾਂ ਉੱਥੇ ਪੈਸਾ ਇੰਨੀ ਵੈਲਿਊ ਨਹੀਂ ਰੱਖਦਾ ਜਿੰਨੇ ਉੱਥੇ ਸਾਡੀ ਸਿਹਤ ਵਾਸਤੇ ਖਿਆਲ ਰੱਖਿਆ ਜਾਂਦਾ, ਅਸੀਂ ਸਿਹਤ ਵਾਸਤੇ ਜ਼ਰੂਰੀ ਕਰਦੇ ਹਾਂ, ਪੈਸਾ ਵੱਧ ਹੀ ਹੋਇਆ ਵਾ।
1: ਤੁਸੀਂ ਸਿਹਤ ਪ੍ਰਤੀ ਬੜੇ ਸੁਚੇਤ ਹੋ, ਹਸਪਤਾਲਾਂ ਦੇ ਨਾਲ ਤੁਹਾਡਾ ਸੰਬੰਧ ਹੈ, ਜੇ ਆਪਾਂ ਦੇਖੀਏ ਕਿ ਅੱਜ ਕੱਲ੍ਹ ਜਿਵੇਂ ਬਹੁਤ ਜ਼ਿਆਦਾ ਰੇਹਾਂ ਦੀ, ਸਪਰੇਹਾਂ ਦੀ, ਖਾਦਾਂ ਦੀ, ਰਸਾਇਣਾਂ ਦੀ ਵਰਤੋਂ ਹੋ ਰਹੀ ਹੈ ਜਿਹੜੀ ਕਿ ਸਾਡੀ ਸਿਹਤ ਦੇ ਲਈ ਬੜੇ ਘਾਤਕ ਨੇ, ਹਾਨੀਕਾਰਕ ਨੇ, ਤਾਂ ਤੁਸੀਂ ਫਿਰ ਵੱਖ ਵੱਖ ਫਸਲਾਂ ਦੀ ਕਾਸ਼ਤ ਕਰਦੇ ਹੋ, ਉਹਦੇ ਲਈ ਕਿਸ ਤਰ੍ਹਾਂ ਦੀਆਂ ਤਕਨੀਕਾਂ ਨੂੰ ਅਪਣਾਇਆ ਹੋਇਆ, ਜੈਵਿਕ ਵਿਧੀ ਨੂੰ ਅਪਣਾਇਆ ਹੋਇਆ ਜਾਂ ਕੁਦਰਤੀ ਖੇਤੀ ਢੰਗ ਨਾਲ ਇਹਨਾਂ ਫਸਲਾਂ ਦੀ ਕਾਸ਼ਤ ਕਰਦੇ ਹੋ, ਤੇ ਜਾਂ ਫਿਰ ਕਿੰਨਾ ਕੁ ਜਿਹੜਾ ਰਸਾਇਣਾਂ ਦੀ ਜਿਹੜੀ ਵਰਤੋਂ ਕਰਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਇਹਨਾਂ ਦਾ ਉਤਪਾਦਨ ਵਧਾਉਣ ਲਈ ਜਾਂ ਇਹਨਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ?
0: ਜਿਹੜੇ ਖਾਦਾਂ ਦਾ ਨਾਂ ਮਾਤਰ ਦਾ ਹੀ ਆ, ਕਿਉਂਕਿ ਮੈਂ ਕਿਹੜਾ ਬਾਓ ਆਪਣਾ ਰੂੜੀ ਖਾਦ ਆ, ਵੱਧ ਤੋਂ ਵੱਧ ਪਾਈ ਜਾਂਦੀ ਆ, ਜੋ ਵੀ ਆਪਣੀ ਪਰਾਲੀ ਆ ਉਹ ਵੀ ਸਿੱਟੀ ਜਾਂਦੀ ਆ, ਜਿੰਨਾ ਵੀ ਘਾਹ ਕੰਦਾ ਉਹਦੇ ਵਿੱਚ ਹੀ ਰੱਖਿਆ ਜਾਂਦਾ, ਉਹਦੇ ਵਿੱਚ ਟਰੈਕਟਰ ਨਹੀਂ ਨਾ ਚਲਾਇਆ ਜਾਂਦਾ, ਜੋ ਵੀ ਚੀਜ਼ ਹੈ ਨਾ ਉਹ ਕਿਹੜੇ ਆਪਣੇ ਗੰਢੋਈ ਵਗੈਰਾ ਮੀਂਹ ਕਰਨ ਉਹ ਗਲ ਕੇ ਹੋ ਜਾਂਦਾ, ਥੋੜਾ ਜਿਹਾ ਸਬਰ ਰੱਖੋ, ਕੁਛ ਨਹੀਂ ਹੁੰਦਾ ਉਹਦੇ ਵਿੱਚ, ਘਾਟਾ ਕਿਤੇ ਨਹੀਂ ਪੈਂਦਾ, ਫਸਲ ਵੱਧ ਹੁਣ ਵੀ ਦੇ ਤੁਸੀਂ ਦੇ ਸਕਦੇ ਜਿੰਨੀ ਵੀ ਹੈ। ਇੱਕ ਮੇਰੇ ਕੋਲ ਝਿੰਜਨ ਬੀਜਿਆ ਹੋਇਆ ਕਿਹੜਾ, ਉਹ ਵੀ ਆਪਣੇ ਨਾਈਟ੍ਰੋਜਨ ਕੰਮ ਕਰਦਾ, ਜਦੋਂ ਤੁਸੀਂ ਲਾਓਗੇ ਕੱਦੂਆਂ ਦੀਆਂ ਤੋਰੀਆਂ ਬੱਲਾਂ ਜਾਂ ਹੋਰ ਵੀ ਕੋਈ ਪੈਸਟੀਸਾਈਡ ਕਰਨ ਦੀ ਲੋੜ ਨਹੀਂ, ਤੇ ਨਾ ਸਾਨੂੰ ਆਪਣਾ ਝਿੰਜਨ ਹੀ ਆਪਣੀ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰ ਦਿੰਦਾ ਨੈਚੁਰਲ ਤੌਰ ਤੇ। ਕੁਦਰਤ ਨੇ ਬਹੁਤ ਵਿਸ਼ਾਲ ਚੀਜ਼ਾਂ ਦਿੱਤੀਆਂ ਸਾਨੂੰ, ਉਹਨਾਂ ਬਾਰੇ ਪਤਾ ਨਹੀਂ, ਅਣਜਾਣ ਕੌਣ ਕਰਕੇ ਕਿਸਾਨ ਕਿਹੜੇ ਇਹਨੇ ਪੈਸਟੀਸਾਈਡ ਤੇ ਜਿਹੜੀਆਂ ਸਪਰੇਹਾਂ ਰੀਹਾਂ ਜ਼ਿਆਦਾ ਪਾ ਰਿਹਾ।
1: ਜੀ ਬਿਲਕੁਲ, ਤੁਸੀਂ ਦਰੁਸਤ ਫਰਮਾਇਆ ਕਿ ਅੱਜ ਕੱਲ੍ਹ ਜਿਹੜੇ ਕਿਸਾਨ ਨੇ ਕਾਫੀ ਜਿਹੜੇ ਰਸਾਇਣਿਕ ਖਾਦਾਂ ਦੀ ਵਰਤੋਂ ਕਰ ਰਹੇ ਨੇ ਉਤਪਾਦਨ ਵਧਾਉਣ ਦੇ ਲਈ, ਉਹਦੇ ਦੂਜੇ ਪਾਸੇ ਤੁਹਾਡੇ ਵਰਗੇ ਅਗਾਂਹ ਵਧੂ ਕਿਸਾਨ ਵੀ ਨੇ ਜਿਹੜੇ ਕੁਦਰਤੀ ਢੰਗ ਨਾਲ ਜਾਂ ਜੈਵਿਕ ਵਿਧੀ ਰਾਹੀਂ ਖੇਤੀ ਫਸਲਾਂ ਤੋਂ ਆਪਣਾ ਮੁਨਾਫਾ ਵੀ ਲੈ ਰਹੇ ਨੇ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖ ਰਹੇ ਨੇ।

0: ਤੇ ਜਿਹੜੇ ਕਿਸਾਨ ਵੀਰ ਅਸਲੀ ਵਿਭਿੰਨਤਾ ਨੂੰ ਅਪਣਾਉਣਾ ਚਾਹੁੰਦੇ ਨੇ ਜਾਂ ਜੈਵਿਕ ਜਾਂ ਕੁਦਰਤੀ ਖੇਤੀ ਢੰਗਾਂ ਨੂੰ ਅਪਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਉਹਨਾਂ ਨੂੰ ਸੁਨੇਹਾ ਵੀ ਇੱਕ ਤਾਂ ਮਿਹਨਤ ਜ਼ਰੂਰੀ ਹੈ ਇਹਦੇ ਵਿੱਚ ਥੋੜਾ ਜਿਹਾ, ਸਾਬਰ ਸੰਯੋਗ ਰੱਖੋ, ਪਰਮਾਤਮਾ ਨੇ ਸਾਰਾ ਕੁਛ ਦਿੱਤਾ ਹੋਇਆ ਇੱਥੇ, ਸਿਰਫ ਸਾਨੂੰ ਲਾਲਚ ਨੂੰ ਥੋੜਾ ਇਹਨੂੰ ਘਟਾ ਕੇ ਇਹਦੇ ਪਾਸੇ ਆਵਾਂਗੇ ਤੇ ਬਹੁਤ ਵਧੀਆ ਰਹਾਂਗੇ, ਖੁਸ਼ ਵੀ ਰਹਾਂਗੇ, ਆਪਦੀ ਸਿਹਤ ਵੀ, ਪਰਿਵਾਰ ਨੂੰ ਵੀ ਰੱਖਾਂਗੇ ਤੇ ਆਲੇ ਦੁਆਲੇ ਨੂੰ ਤੇ ਸਮਾਜ ਨੂੰ ਵੀ ਇੱਕ ਚੰਗਾ ਸੁਨੇਹਾ ਦੇਵਾਂਗੇ ਅਸੀਂ।
0: ਬੂਟਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਸਾਡੇ ਸਰੋਤਿਆਂ ਨੂੰ ਤੇ ਕਿਸਾਨ ਵੀਰਾਂ ਨੂੰ ਖਾਸ ਕਰਕੇ ਬਹੁਤ ਵਧੀਆ ਸੁਨੇਹਾ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ, ਧੰਨਵਾਦ ਜੀ।

0: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ। ਔਰ ਅੱਜ ਦਾ ਪਿੰਡ ਸੀ ਬੰਗੀ ਦੀਪਾ ਸਿੰਘ, ਜੋ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਸਥਿਤ ਹੈ। ਇਸ ਦਾ ਭਾਗ ਦੂਸਰਾ ਤੁਸੀਂ ਸੁਣਿਆ। ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਸਨ ਕੁਲਵਿੰਦਰ ਸਿੰਘ ਚਾਨੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ ਜੀ। ਆਓ ਸੁਣਦੇ ਹਾਂ ਇੱਕ ਸੰਦੇਸ਼।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿੱਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ, ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

ਇਸ ਵਾਰੇ ਤੁਸੀਂ ਸੁਣੋਗੇ ਭਾਰਤ ਦੇ ਮਹਾਨ ਯੋਧਾ ਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂ ਨਾਥ ਸਿੰਘ ਜੀ ਨੂੰ। ਵਾਚਕ ਸੰਪਾਦਨ ਮੈਡਮ ਸੀਮਾ ਮਹਿਰਾ ਜੀ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਪ੍ਰੋਗਰਾਮ ਰਾਖੀ ਸਰਹੱਦਾਂ ਦੇ।

ਜੀ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਦੇ ਸਮਾਂ 2:59 ਤੇ 20 ਸਕਿੰਟ ਦਾ ਹੋ ਰਿਹਾ ਹੈ। ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਦੇ ਵਿੱਚ 3 ਵਜੇ ਪ੍ਰੋਗਰਾਮ ਰਹੇਗਾ ਵਿਵਿਧਾ। 3:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਨ ਚਾਹੇਗੀ ਅਤੇ 4 ਵਜੇ ਪ੍ਰੋਗਰਾਮ ਰਹੇਗਾ ਉਜਾਲੇ ਉਨਕੀ ਯਾਦੋਂ ਕੀ। ਸ਼ਾਮੀ 5 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 5:23। ਸਰੋਤਿਓ, ਸਮਾਂ ਹੋ ਰਿਹਾ ਹੈ ਕਿਸਾਨ ਵੀਰਾਂ ਅਤੇ ਭੈਣਾਂ ਦੇ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ। ਪ੍ਰੋਗਰਾਮ ਨੂੰ ਪੇਸ਼ ਕਰਨਗੇ ਰਜਿੰਦਰ ਮਾਨ, ਪ੍ਰੋਗਰਾਮ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਮਿੱਟੀ ਵਾਜ਼ਾਂ ਮਾਰਦੀ।

ਜੀ ਸਰੋਤਿਓ, ਮੈਂ ਰਜਿੰਦਰ ਮਾਨ ਹਾਜ਼ਰ ਹਾਂ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਲੈ ਕੇ, ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਜਿੰਦਰ ਮਾਨ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਜਿਵੇਂ ਕਿ ਸਰੋਤਿਓ, ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਰਨਾ ਹੈ ਜੀ ਸਟੂਡੀਓ ਦਾ ਫੋਨ ਨੰਬਰ ਡਾਇਲ। ਸਟੂਡੀਓ ਦਾ ਨੰਬਰ ਹੈ ਜੀ 0164-22-4231, ਅਤੇ ਸੁਣਨਾ ਹੈ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬਹੁਤ ਹੀ ਖੂਬਸੂਰਤ ਜਿਹੇ ਗੀਤ ਦੇ ਨਾਲ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 5:03 ਤੇ 45 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਮਿੱਟੀ ਆਵਾਜ਼ਾਂ ਮਾਰਦੀ, ਤੇ ਪ੍ਰੋਗਰਾਮ ਦੇ ਵਿੱਚ ਸਾਡੇ ਇੱਕ ਵੀਰ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਬਾਈ ਜੀ ਆਪਣਾ।
1: ਨਾਮ ਜੀ ਰਾਮ ਸਿੰਘ, ਮਾੜੀ।
0: ਰਾਮ ਸਿੰਘ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਗੀਤ ਕਿਹੜਾ ਸੁਣੋਗੇ ਜੀ?
1: ਕੁਲਦੀਪ ਮਾਨਕ ਦਾ ਸੁਣਾ ਦੇ ਜੀ।
0: ਕੁਲਦੀਪ ਮਾਨਕ ਦਾ ਜੀ?
1: ਹਾਂਜੀ
0: ਜੀ। ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆ ਰਿਹਾ ਤੁਹਾਡੀ ਪਸੰਦ ਦਾ ਗੀਤ। ਤੇ ਇੱਕ ਹੋਰ ਗੱਲ ਦੱਸੋ, ਝੋਨੇ ਦਾ ਕੀ ਹਾਲ ਚਾਲ ਹੈ ਜੀ?
1: ਝੋਨਾ ਬਹੁਤ ਵਧੀਆ ਜੀ, ਮੀਂਹ ਹਜੇ ਜ਼ਿਆਦਾ ਟੁੱਟ ਕੇ ਤਾਂ ਪਿਆ ਨੀ, ਥੋੜੇ ਥੋੜੇ ਬੁਰਕਲੇ ਜੇ ਪਈ ਜਾਂਦੇ। ਝੋਨਾ ਬਹੁਤ ਵਧੀਆ ਖਰਾ ਸੀ।
0: ਹਾਂ, ਕਿਤੇ ਗਰਮੀ ਨਾਲ ਮੱਚ ਤਾਂ ਨੀ ਰਿਹਾ ਕਹਿੰਦੇ ਹੁੰਦੇ ਵੀ?
1: ਸਾਡੇ ਏਰੀਏ ਚ ਨੀ ਮੱਚ ਰਿਹਾ, ਸਾਡੇ ਪਾਣੀ ਪੂਣੀ ਵਧੀਆ ਜੀ, ਵਿੱਚ ਪਾਣੀ ਜਿੱਥੇ ਪਾਣੀ ਮਾੜੇ ਉੱਥੇ ਹੈਗੀ ਹੈ, ਧੱਕਾ ਵੀ ਹੈਗਾ।
0: ਕਈ ਵਾਰੀ ਲਾਈਟ ਦੀ ਦਿੱਕਤ ਆ ਜਾਂਦੀ ਹੈ, ਲਾਈਟ ਪੂਰੀ ਨੀ ਆਉਂਦੀ, ਹੈਨਾ?
1: ਨਾ ਜੀ, ਲਾਈਟ ਦੀ ਕੋਈ ਦਿੱਕਤ ਨੀ, ਲਾਈਟ ਤਾਂ ਵਾਧੂ ਕਰੀ ਬੈਠੇ ਮੈਂ ਹੁਣ ਕਹੀ ਜਾ ਕੇ। ਜੇ ਵੀ ਘੱਟੋ ਕੋਈ ਲੋੜ ਪੈ ਗਈ ਜੀ, ਕੋਈ ਸ਼ੋਰਟ ਪੈ ਗਈ, ਕੋਈ ਖਰਾਬ ਹੋ ਜਾਏ ਲੈਣ ਜਾਂ ਕੁਛ ਹੋ ਜਾਏ, ਨਹੀਂ ਲਾਈਟ ਤਾਂ ਵਾਧੂ ਆਉਂਦੀ ਹੈ।
0: ਚਲੋ, ਚੰਗੀ ਗੱਲ ਹੈ ਜੀ। ਫਸਲਾਂ ਤਾਂ ਸਾਰੀ ਅਰਥ ਵਿਵਸਥਾ ਆਪਣੀ, ਹੈਨਾ?
1: ਹਾਂਜੀ ਹਾਂਜੀ, ਨਹਿਰੀ ਪਾਣੀ ਵੀ ਵਾਧੂ ਆ ਰਿਹਾ ਕੋਈ ਜੀ।

0: ਨਹੀਂ ਹੈ, ਡਿੱਗ ਤੇ ਕੋਈ ਨੀ, ਆਏ ਤਾਂ ਫਿਰ ਅਕਸਰ ਨੂੰ ਬਾੜੀ ਮਿਲਦਾ ਹੁੰਦਾ, ਬਹੁਤ ਵਧੀਆ ਆ ਰਿਹਾ।
1: ਤੇ ਥੋੜਾ ਘਣਾ ਨਰਮਾ ਨੁਰਮਾ ਵੀ ਬੀਜਿਆ ਜੀ?
0: ਨਹੀਂ ਜੀ, ਨਰਮਾ ਸਾਡੇ ਏਰੀਏ ਹੋ ਨਹੀਂ ਰਿਹਾ, ਮੋੜ ਦੇ ਨੇੜੇ ਹੀ ਆ ਜੀ। ਜਮਾ
1: ਕਿੰਨਾ ਕਿੰਨਾ ਕੁ ਟਾਈਮ ਹੋ ਗਿਆ? ਪਹਿਲਾਂ ਤਾਂ ਮੈਨੂੰ ਲੱਗਦਾ ਨਰਮਾ ਨੁਰਮਾ ਇੱਧਰ ਬੀਜਦੇ ਹੋਣਗੇ, ਹਨਾ ਕਿ ਨਹੀਂ?
0: ਪਹਿਲਾਂ ਤਾਂ ਬੀਜਦੇ ਸੀ ਜੀ 2010 ਤੋਂ ਬਾਅਦ ਨਹੀਂ ਬੀਜਿਆ।
1: ਹਾਂ, ਜਦੋਂ ਉਦੋਂ ਮੱਚ ਜੇ ਗਿਆ ਸਿੱਕੇ ਦਾ, ਹਨਾ?
0: ਹਾਂ ਹਾਂ ਜੀ, ਹਾਂ ਮੱਚ ਗਿਆ, ਸੁੰਡੀ ਸਾਂਡੀ ਜੀ ਬੜੀ ਪੈਣ ਲੱਗ ਗਈ, ਲਾ ਫਲੈਟ ਜੀ ਪੈਣ ਲੱਗ ਗਈ, ਉਹਦੇ ਬਾਅਦ ਨਹੀਂ।
1: ਠੀਕ ਹੈ ਜੀ, ਠੀਕ ਹੈ ਜੀ, ਫੋਨ ਕਰਨ ਲਈ ਧੰਨਵਾਦ ਤੁਹਾਡਾ। ਆ ਰਿਹਾ ਜੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗੀਤ।
0: ਠੀਕ ਹੈ ਜੀ, ਓਕੇ
1: ਓਕੇ ਜੀ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78379 63306।
1: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ 2।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਿੱਟੀ ਵਾਜ਼ਾਂ ਮਾਰਦੀ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਜੀ 5:12 ਤੇ 41 ਦਾ ਤੇ ਇੱਕ ਸਰੋਤਾ ਸਾਡੇ ਨਾਲ ਹੋਰ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਸਤਿ ਸ੍ਰੀ ਅਕਾਲ ਮੈਡਮ ਜੀ।
0: ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਤੇ ਆਪਣੀ ਫਰਮਾਇਸ਼ ਦੱਸ ਦਿਓ ਜੀ।
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾੜ ਪਿੰਜੂ ਤੋਂ।
0: ਗੀਤ ਜੀ
1: ਰਣਜੀਤ ਕੌਰ ਜੀ, ਖਾਲੀ ਘੋੜੀ ਐਨਕ ਦੀ
0: ਜੀ। ਫੋਨ ਕਰਨ ਲਈ ਧੰਨਵਾਦ, ਆ ਰਿਹਾ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ ਜੀ।

ਜੀ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਮਿੱਟੀ ਆਵਾਜ਼ਾਂ ਮਾਰਦੀ ਅਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਜੀ 5:17 ਅਤੇ 38 ਦਾ ਅਤੇ ਸਾਡੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕਰਨਾ ਸਟੂਡੀਓ ਦਾ ਨੰਬਰ ਡਾਇਲ 0112-40-331 ਅਤੇ ਸੁਣਨਾ ਹੈ ਆਪਣੀ ਪਸੰਦ ਦਾ ਗੀਤ। ਜਿੰਨਾ ਚਿਰ ਸਾਡੇ ਕੋਲਰ ਕੋਲ ਮਿਲਾਉਂਦੇ ਆ ਜੀ ਉਨ੍ਹਾਂ ਚਿਰ ਸੁਣਦੇ ਹਾਂ ਇੱਕ ਹੋਰ ਗੀਤ।

0: ਜੀ ਸਰੋਤਿਓ, ਸਟੂਡੀਓ ਦਾ ਨੰਬਰ ਹੋ ਚੁੱਕਿਆ ਜੀ ਡਾਇਲ, ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ, ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਜੀ ਆਪਣਾ।
1: ਬਰਤਨ ਸਿੰਘ ਬੇਦੀ।
0: ਥੋੜਾ ਜਿਹਾ ਰੇਡੀਓ ਸੈੱਟ ਤੇ ਸਾਈਡ ਤੇ ਹੋ ਜਾਓ ਜੀ। ਹਾਂਜੀ ਦਰਸ਼ਨ ਸਿੰਘ ਜੀ, ਕਿਹੜਾ ਗੀਤ ਸੁਣਨਾ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਤੁਸੀਂ?
1: ਫੁੱਲੋ ਮਿੱਠੀ ਤੋਂ।
0: ਫੁੱਲੋ ਮਿੱਠੀ ਤੋਂ?
1: ਹਾਂਜੀ, ਬਿਨ ਰੱਖੀਏ ਗਲਾ ਦੇ ਵਿੱਚ ਤੂੰ ਨਹੀਂ ਬੋਲਦੀ, ਰਕਾਲੇ ਤੂੰ ਨਹੀਂ ਬੋਲਦੀ, ਤੇਰੇ ਤੇਰਾ ਯਾਰ ਬੋਲਦਾ।
0: ਚਲੋ ਜੀ, ਫੋਨ ਕਰਨ ਲਈ
1: ਧੰਨਵਾਦ ਜੀ।
0: ਧੰਨਵਾਦ ਜੀ। ਆ ਰਿਹਾ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 5:24 ਤੇ 10 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਜੀ ਮਿੱਟੀ ਆਵਾਜ਼ਾਂ ਮਾਰਦੀ, ਤੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਰੋਤਾ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ,
1: ਸਤਿ ਸ੍ਰੀ ਅਕਾਲ ਭਾਈ।
0: ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਨਾਮ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਾਂਵਾਲੀ ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਗੀਤ ਕਿਹੜਾ
1: ਸੁਣਨਾ ਜੀ? ਧੰਨਵਾਦ ਭਾਈ ਰਜਿੰਦਰ।
0: ਗੀਤ ਕਿਹੜਾ ਸੁਣਨਾ ਜੀ?
1: ਗੀਤ ਸੁਣਨਾ ਜੀ ਪਾਲੀ ਦੇ ਦਿਵਾਲੀ ਦਾ
0: ਜੀ, ਤੇ
1: ਪੁੱਤਰ ਜਿਨ੍ਹਾਂ ਦੇ ਪਰਦੇਸੀ ਦੁੱਖੜੇ ਮਾਵਾਂ ਜਾਂਦੇ ਆ।
0: ਫਸਲ ਵਾੜੀ ਠੀਕ ਹੈ ਜੀ?
1: ਫਸਲ ਵਾੜੀ ਬੇਟਾ ਨਰਮਾ ਦਾ ਕੁਝ ਮੱਚ ਮੁੱਚ ਗਿਆ ਸੀ।
0: ਅੱਛਾ ਜੀ।
1: ਤੇ ਝੋਨਾ ਤੁਹਾਨੂੰ ਪਤਾ ਹੀ ਆ ਵੀ ਆਪਣੇ ਹਲਕੇ ਦੇ ਪਾਣੀ ਨਰਮ ਹੈ, ਵਾਹਵਾ ਜਾ ਕੋਈ

0: ਤਾਂ ਵੱਧ ਜਾਣੀ ਕਿ ਨਹੀਂ ਹੈ, ਬਹੁਤ ਮਿਹਨਤ ਕਰਨੀ ਪੈ ਰਹੀ ਹੈ।
1: ਉਹੀ ਹੈ ਨਾ, ਨਾ ਮੈਨੂੰ ਲੱਗਦਾ ਪੂਰਾ ਸੂਰਾ ਪਾਣੀ
0: ਵੀ ਨਹੀਂ ਪੂਰਾ ਆ ਰਿਹਾ। ਸਾਡੇ ਮੀਂਹ ਵੀ ਪੈ ਗਿਆ ਸੀਗਾ ਹੁਣ ਤਾਂ।
1: ਹਾਂਜੀ,
0: ਤੇ ਮੈਂ ਬੁਰਕੜੇ ਪਏ ਇੱਕ ਦੋ ਵਾਰੀ ਮੀਂਹ ਪਿਆ, ਪਹਿਲਾਂ ਮੀਂਹ ਦੀ ਕਮੀ ਹੈ ਸਾਰੀ, ਹੋਰ ਦਾ ਸਾਰਾ ਕੁਝ ਠੀਕ ਹੀ ਹੈ।
1: ਫਿਰ ਨਾਲੇ ਝੋਨੇ ਲਾਈਏ ਨੇ, ਵਿੱਚੇ ਡੱਕੇ ਜੇ ਲਾਈ ਜਾਂਦੇ ਉਹਨਾਂ ਦੇ, ਹਨਾ ਜੀ, ਮੱਚ ਜਾਂਦਾ
0: ਫਿਰ ਲਾ ਦਿੰਦੇ ਭਾਈ, ਅਸੀਂ ਵੀ ਲਵਾਇਆ ਕੀ ਕਰੀਏ ਫਿਰ।
1: ਉਹੀ ਹੈ, ਵਿੱਚ ਫਿਰ ਡੱਕੇ ਜੇ ਲਾ ਦਿੰਦੇ ਆ, ਫਿਰ
0: ਤਾਂਬਾ ਛਿੜਕਣਿਆ ਕੀ ਕਰੀਏ। ਮੈਂ ਤਾਂ ਕਹਿੰਦੀ ਤੁਸੀਂ ਕਦੇ ਘਰੇ ਦੇ ਪ੍ਰੈਕਟੀਕਲ ਕਰੋ, ਮੈਂ ਕਿਹਾ ਉਹਦੇ ਪਾਣੀ ਨੂੰ ਘੱਟ ਲਾਓ।
1: ਸਹੀ ਹੈ ਜੀ।
0: ਅੱਗੇ ਮੱਚ ਜੂ, ਮੈਂ ਨਹੀਂ ਮੱਚਦਾ ਪਾਣੀ ਬਿਨਾਂ, ਨੀ ਮੱਚਦਾ ਹੁੰਦਾ।
1: ਹਾਂਜੀ ਹਾਂਜੀ,
0: ਪਹਿਲੇ 15 ਦਿਨ ਜ਼ਰੂਰੀ ਹੁੰਦਾ ਪਾਣੀ ਦਾ, ਬਾਹਲਾ ਮਾੜਾ ਪਾਣੀ ਬਾਹਲਾ ਚਿੜਕੜੇ ਉਹ ਵੀ ਖਰਾਬ ਕਰ ਜਾਂਦਾ।
1: ਜੀ ਜੀ, ਚਲੋ ਜੀ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆ ਰਿਹਾ ਤੁਹਾਡੀ
0: ਤੁਹਾਡਾ ਵੀ ਧੰਨਵਾਦ ਬੇਟਾ
1: ਜੀ, ਧੰਨਵਾਦ
0: ਕਰੇ ਜਾਂਦੇ ਬਹਾਦਰ
1: ਜੀ।

ਸਿੱਧ ਨਾਲ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 5:30। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਪੇਸ਼ ਕਰਨਗੇ ਰਜਿੰਦਰ ਮਾਨ।

ਜੀ ਸਰੋਤਿਓ, ਰਜਿੰਦਰ ਮਾਨ ਹਾਜ਼ਰ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ। ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਜਿੰਦਰ ਮਾਨ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਰਾਖੀ ਸਰਹੱਦਾਂ ਦੇ। ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਭਾਰਤ ਦੇ ਮਹਾਨ ਯੋਧਾ ਅਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂਨਾਥ ਸਿੰਘ। ਇਸ ਪ੍ਰੋਗਰਾਮ ਦੇ ਵਾਚਕ ਹਨ ਸੀਮਾ ਮਹਿਰਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਆਓ ਜੀ ਸੁਣਦੇ ਹਾਂ ਸਿਲਸਿਲਾ ਰਾਖੀ ਸਰਹੱਦਾਂ ਦੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਸਿਲਸਿਲਾ ਰਾਖੀ ਸਰਹੱਦਾਂ ਦੇ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸੀਮਾ ਮਹਿਰਾ, ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਯਾਦ ਕਰਾਂਗੇ ਭਾਰਤ ਦੇ ਮਹਾਨ ਯੋਧਾ ਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂਨਾਥ ਸਿੰਘ ਜੀ ਨੂੰ। ਮਿੱਟੀ ਦੇਸ਼ ਦੀ ਮੱਥੇ ਲਾਵਾਂ, ਅਣਖੀ ਖੂਨ ਦੀ ਮਹਿਕ ਨਾਲ ਭਰੀ ਹੋਈ ਹੈ। ਮਿੱਟੀ ਦੇਸ਼ ਦੀ ਮੱਥੇ ਲਾਵਾਂ, ਅਣਖੀ ਖੂਨ ਦੀ ਮਹਿਕ ਨਾਲ ਭਰੀ ਹੋਈ ਹੈ। ਜਿਗਰੇ ਵਤਨ ਹੈ ਸਾਡਾ ਸਲੂਟ ਤੈਨੂੰ, ਜਾਨ ਤੇਰੇ ਲਈ ਤਲੀ ਤੇ ਤਰੀ ਹੋਈ ਹੈ। ਦੋਸਤੋ, ਅਜਿਹਾ ਹੀ ਜਜ਼ਬਾ ਹੁੰਦਾ ਏ ਸਾਡੇ ਬਹਾਦਰ ਫੌਜੀ ਵੀਰਾਂ ਦਾ, ਜਿਨ੍ਹਾਂ ਦੇ ਸਦਕੇ ਅਸੀਂ ਆਪਣੇ ਘਰਾਂ ਵਿੱਚ ਸੁੱਖ ਦੀ ਨੀਂਦ ਸੌਂਦੇ ਹਾਂ। ਜਦੋਂ ਅਸੀਂ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਂਦੇ ਹਾਂ, ਉਸ ਵੇਲੇ ਸਾਡੇ ਦੇਸ਼ ਦਾ ਸਿਪਾਹੀ ਸਰਹੱਦ ਤੇ ਖੜਾ ਆਪਣਾ ਫਰਜ਼ ਨਿਭਾ ਰਿਹਾ ਹੁੰਦਾ ਹੈ। ਸਿਪਾਹੀ ਸਿਰਫ ਵਰਦੀ ਪਹਿਨਣ ਵਾਲਾ ਵਿਅਕਤੀ ਨਹੀਂ ਹੁੰਦਾ, ਉਹ ਹਿੰਮਤ, ਅਨੁਸ਼ਾਸਨ, ਤਿਆਗ ਅਤੇ ਦੇਸ਼ ਪ੍ਰੇਮ ਦਾ ਜਿਉਂਦਾ ਜਾਗਦਾ ਰੂਪ ਹੁੰਦਾ ਹੈ। ਉਹ ਜਾਣਦਾ ਹੈ ਕਿ ਹਰ ਦਿਨ ਇੱਕ ਨਵੀਂ ਚੁਣੌਤੀ ਹੈ, ਪਰ ਫਿਰ ਵੀ ਉਹ ਆਪਣੇ ਦੇਸ਼ ਦੀ ਸੁਰੱਖਿਆ ਲਈ ਡਟਿਆ ਰਹਿੰਦਾ ਹੈ। ਸਾਡੇ ਦੇਸ਼ ਦੀ ਧਰਤੀ ਅਜਿਹੇ ਵੀਰ ਯੋਧਿਆਂ ਨਾਲ ਭਰੀ ਹੋਈ ਹੈ, ਜੋ ਸਰਹੱਦਾਂ ਤੇ ਜਾਗ ਕੇ ਸਾਡੇ ਸੁਪਨਿਆਂ ਦੀ ਰਾਖੀ ਕਰਦੇ ਨੇ। ਭਾਰਤ ਦੇ ਅਣਗਿਣਤ ਪੁੱਤਰ ਫੌਜ ਵਿੱਚ ਰਹਿ ਕੇ ਨਾ ਸਿਰਫ ਦੇਸ਼ ਦੀ ਸੇਵਾ ਕਰਦੇ ਨੇ, ਪਰ ਲੋੜ ਪੈਣ ਤੇ ਆਪਣੀ ਜਾਨ ਵਾਰ ਦਿੰਦੇ ਨੇ। ਕੁਝ ਅਜਿਹੇ ਬਹਾਦਰ ਸ਼ਹੀਦ ਜੋ ਸਾਡੇ ਕੱਲ ਲਈ ਆਪਣਾ ਅੱਜ ਵਾਰ ਗਏ ਸਨ, ਭਾਰਤ ਦੇ ਇਤਿਹਾਸ ਵਿੱਚ ਪਰਮ ਵੀਰ ਦੇ ਸਨਮਾਨ ਨਾਲ ਅਮਰ ਹੋ ਗਏ ਹਨ। ਸਰੋਤਿਓ, ਅੱਜ ਅਸੀਂ ਅਜਿਹੇ ਹੀ ਇੱਕ ਅਮਰ ਯੋਧੇ ਦੀ ਪ੍ਰੇਰਣਾਦਾਇਕ ਜੀਵਨ ਗਾਥਾ ਤੁਹਾਡੇ ਨਾਲ ਸਾਂਝੀ ਕਰਾਂਗੇ, ਜੋ ਸਾਨੂੰ ਹਿੰਮਤ, ਦੇਸ਼ ਪ੍ਰੇਮ ਅਤੇ ਕਰਤੱਵ ਪ੍ਰਤੀ ਨਿਸ਼ਠਾ ਦਾ ਅਸਲ ਅਰਥ ਸਮਝਾ ਗਏ। ਅਸੀਂ ਗੱਲ ਕਰ ਰਹੇ ਹਾਂ ਪਰਮਵੀਰ ਚੱਕਰ ਨਾਲ ਸਨਮਾਨਿਤ ਨਾਇਕ ਜਾਦੂਨਾਥ ਸਿੰਘ ਜੀ ਦੀ। ਉਹਨਾਂ ਦੀ ਅਦੁੱਤੀ ਬਹਾਦਰੀ ਅਤੇ ਦੇਸ਼ ਪ੍ਰਤੀ ਸਮਰਪਣ ਨੇ ਭਾਰਤੀ ਫੌਜ ਦੇ ਇਤਿਹਾਸ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ। ਉਹਨਾਂ ਦੇ ਸ਼ੁਰੂਆਤੀ ਜੀਵਨ ਦੀ ਗੱਲ ਕਰੀਏ ਤਾਂ ਨਾਇਕ ਜਾਦੂਨਾਥ ਸਿੰਘ ਦਾ ਜਨਮ 21 ਨਵੰਬਰ 1916 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਖਜੂਰੀ ਪਿੰਡ ਵਿੱਚ ਇੱਕ ਰਾਠੌੜ ਰਾਜਪੂਤ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਬੀਰਬਲ ਸਿੰਘ ਰਾਠੌੜ ਇੱਕ ਕਿਸਾਨ ਸਨ ਅਤੇ ਮਾਤਾ ਦਾ ਨਾਮ ਜਮੁਨਾ ਕਨਵਰ ਸੀ। ਉਹਨਾਂ ਦੇ 6 ਭਰਾ ਅਤੇ 1 ਭੈਣ ਸੀ। ਜਾਦੂਨਾਥ ਸਿੰਘ ਨੇ ਆਪਣੇ ਪਿੰਡ ਦੇ ਸਕੂਲ ਵਿੱਚ 4th ਜਮਾਤ ਤੱਕ ਪੜ੍ਹਾਈ ਕੀਤੀ। ਬਚਪਨ ਦਾ ਵੱਡਾ ਹਿੱਸਾ ਉਹਨਾਂ ਨੇ ਆਪਣੇ ਪਰਿਵਾਰ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਂਦਿਆਂ ਬਿਤਾਇਆ। ਉਹਨਾਂ ਨੂੰ ਕੁਸ਼ਤੀ ਦਾ ਬਹੁਤ ਸ਼ੌਕ ਸੀ ਤੇ ਆਪਣੀ ਮਿਹਨਤ ਸਦਕਾ ਉਹ ਆਪਣੇ ਪਿੰਡ ਦੇ ਕੁਸ਼ਤੀ ਚੈਂਪੀਅਨ ਵੀ ਬਣੇ। ਉਹਨਾਂ ਦੇ ਉੱਚੇ ਚਰਿੱਤਰ, ਸਾਦੇ ਜੀਵਨ ਅਤੇ ਅਨੁਸ਼ਾਸਨ ਨੂੰ ਦੇਖਦਿਆਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਿਆਰ ਨਾਲ ਹਨੂਮਾਨ ਭਗਤ ਬਾਲ ਬ੍ਰਹਮਚਾਰੀ ਦਾ ਨਾਮ ਦਿੱਤਾ। ਇਹ ਉਪਨਾਮ ਭਗਵਾਨ ਹਨੂਮਾਨ ਜੀ ਦੇ ਜੀਵਨ ਤੋਂ ਪ੍ਰੇਰਿਤ ਸੀ, ਜਿਨ੍ਹਾਂ ਨੇ ਸਾਰੀ ਉਮਰ ਬ੍ਰਹਮਚਰਿਆ ਦਾ ਪਾਲਣ ਕੀਤਾ। ਜਾਦੂਨਾਥ ਸਿੰਘ ਨੇ ਵੀ ਸਾਰੀ ਉਮਰ ਵਿਆਹ ਨਹੀਂ ਕਰਵਾਇਆ।

ਦੂਜੇ ਵਿਸ਼ਵ ਯੁੱਧ ਦੌਰਾਨ 21 ਨਵੰਬਰ 1941 ਨੂੰ ਉਹਨਾਂ ਨੇ ਬ੍ਰਿਟਿਸ਼ ਭਾਰਤੀ ਫੌਜ ਦੀ 7ਵੀਂ ਰਾਜਪੂਤ ਰੈਜੀਮੈਂਟ ਵਿੱਚ ਭਰਤੀ ਲਈ। 1942 ਦੇ ਅੰਤ ਵਿੱਚ ਉਹਨਾਂ ਦੀ ਬਟਾਲੀਅਨ ਨੂੰ ਬਰਮਾ ਮੁਹਿੰਮ ਦੌਰਾਨ ਅਰਾਕਾਨ ਸੂਬੇ ਵਿੱਚ ਭੇਜਿਆ ਗਿਆ, ਜਿੱਥੇ ਉਹਨਾਂ ਨੇ ਜਾਪਾਨੀ ਫੌਜਾਂ ਦੇ ਵਿਰੁੱਧ ਡਟ ਕੇ ਲੜਾਈ ਕੀਤੀ। 1945 ਵਿੱਚ ਜਾਦੂਨਾਥ ਸਿੰਘ ਦੀ ਬਟਾਲੀਅਨ ਨੂੰ ਦੂਜੀ ਭਾਰਤੀ ਇਨਫੈਂਟਰੀ ਬ੍ਰਿਗੇਡ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਹਨਾਂ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ। ਉਸ ਸਮੇਂ ਇਨ੍ਹਾਂ ਟਾਪੂਆਂ ਦੇ ਕੁਝ ਹਿੱਸਿਆਂ ਤੇ ਜਾਪਾਨੀ ਫੌਜ ਦਾ ਕਬਜ਼ਾ ਸੀ, ਪਰ 7 ਅਕਤੂਬਰ 1945 ਨੂੰ ਜਾਪਾਨੀ ਫੌਜ ਨੇ ਆਤਮ ਸਮਰਪਣ ਕਰ ਦਿੱਤਾ। ਭਾਰਤ ਵਾਪਸ ਆਉਣ ਤੋਂ ਬਾਅਦ ਜਾਦੂਨਾਥ ਸਿੰਘ ਨੂੰ ਉਹਨਾਂ ਦੀ ਬਹਾਦਰੀ ਅਤੇ ਸ਼ਾਨਦਾਰ ਸੇਵਾਵਾਂ ਲਈ ਨਾਇਕ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ। 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ 7ਵੀਂ ਰਾਜਪੂਤ ਰੈਜੀਮੈਂਟ ਭਾਰਤੀ ਫੌਜ ਦੇ ਹਿੱਸੇ ਵਿੱਚ ਆਈ। ਜਾਦੂਨਾਥ ਸਿੰਘ ਵੀ ਇਸ ਨਵੀਂ ਭਾਰਤੀ ਰੈਜੀਮੈਂਟ ਵਿੱਚ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਉਂਦੇ ਰਹੇ। 1947 ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ ਕਬਾਇਲੀ ਹਮਲਾਵਰਾਂ ਨੇ ਜਦ ਜੰਮੂ ਕਸ਼ਮੀਰ ਤੇ ਹਮਲਾ ਕਰ ਦਿੱਤਾ ਤਾਂ ਰਾਜਪੂਤ ਰੈਜੀਮੈਂਟ ਨੂੰ 9 ਸ਼ਹਿਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਝਾਂਗੜ ਵਿੱਚ ਆਪਣਾ ਸੈਨਿਕ ਅੱਡਾ ਸਥਾਪਿਤ ਕਰਨ ਦਾ ਹੁਕਮ ਦਿੱਤਾ। 6 ਫਰਵਰੀ 1948 ਨੂੰ ਤੈਨਤਾਰ ਵਿਖੇ ਨੰਬਰ 2 ਪਿਕੇਟ ਤੇ ਨਾਇਕ ਜਾਦੂਨਾਥ ਸਿੰਘ ਇੱਕ ਅਗਲੇ ਮੋਰਚੇ ਦੀ ਟੁਕੜੀ ਦੀ ਕਮਾਨ ਸੰਭਾਲ ਰਹੇ ਸਨ। ਇਹ ਮੋਰਚਾ ਦੁਸ਼ਮਣ ਦੇ ਭਿਆਨਕ ਹਮਲੇ ਦਾ ਸਭ ਤੋਂ ਪਹਿਲਾਂ ਸਾਹਮਣਾ ਕਰ ਰਿਹਾ ਸੀ। ਇਸ ਛੋਟੇ ਜਿਹੇ ਮੋਰਚੇ ਤੇ ਸਿਰਫ 9 ਭਾਰਤੀ ਜਵਾਨ ਤਾਇਨਾਤ ਸਨ, ਜਦਕਿ ਸਾਹਮਣੇ ਦੁਸ਼ਮਣ ਦੀ ਗਿਣਤੀ ਕਈ ਗੁਣਾ ਵੱਧ ਸੀ। ਦੁਸ਼ਮਣ ਨੇ ਇਸ ਮੋਰਚੇ ਨੂੰ ਜਿੱਤਣ ਲਈ ਇੱਕ ਤੋਂ ਬਾਅਦ ਇੱਕ ਲਹਿਰਾ ਵਾਂਗ ਬਹੁਤ ਹੀ ਜ਼ਬਰਦਸਤ ਹਮਲੇ ਕੀਤੇ। ਪਹਿਲਾ ਹਮਲਾ ਬਹੁਤ ਹੀ ਭਿਆਨਕ ਸੀ, ਪਰ ਨਾਇਕ ਜਾਦੂਨਾਥ ਸਿੰਘ ਨੇ ਅਸਾਧਾਰਨ ਬਹਾਦਰੀ, ਸੂਝਬੂਝ

ਅਤੇ ਸ਼ਾਨਦਾਰ ਅਗਵਾਈ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਛੋਟੀ ਜਿਹੀ ਟੁਕੜੀ ਨੂੰ ਇੰਨੀ ਕੁਸ਼ਲਤਾ ਨਾਲ ਸੰਭਾਲਿਆ ਕਿ ਦੁਸ਼ਮਣ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਤੇ ਉਹ ਪੂਰੀ ਤਰ੍ਹਾਂ ਘਬਰਾ ਕੇ ਪਿੱਛੇ ਹਟਣ ਲਈ ਮਜਬੂਰ ਹੋ ਗਿਆ। ਇਸ ਲੜਾਈ ਦੌਰਾਨ ਉਨ੍ਹਾਂ ਦੇ 4 ਸਾਥੀ ਜਵਾਨ ਜ਼ਖਮੀ ਹੋ ਗਏ। ਫਿਰ ਵੀ ਨਾਇਕ ਜਾਦੂਨਾਥ ਸਿੰਘ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੇ ਤੁਰੰਤ ਆਪਣੀ ਜ਼ਖਮੀ ਅਤੇ ਬਿਖਰੀ ਹੋਈ ਟੁਕੜੀ ਨੂੰ ਮੁੜ ਸੰਗਠਿਤ ਕੀਤਾ ਅਤੇ ਅਗਲੇ ਹਮਲੇ ਦਾ ਸਾਹਮਣਾ ਕਰਨ ਲਈ ਆਪ ਜਵਾਨਾਂ ਨਾਲ ਮਨੋਬਲ ਕਾਇਮ ਰੱਖਿਆ। ਦੂਜਾ ਹਮਲਾ ਪਹਿਲੇ ਨਾਲੋਂ ਕਿਤੇ ਵੱਧ ਤਾਕਤਵਰ ਸੀ ਅਤੇ ਦੁਸ਼ਮਣ ਦੀ ਗਿਣਤੀ ਵੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੀ। ਭਾਵੇਂ ਭਾਰਤੀ ਜਵਾਨ ਗਿਣਤੀ ਵਿੱਚ ਬਹੁਤ ਘੱਟ ਸਨ, ਫਿਰ ਵੀ ਨਾਇਕ ਜਾਦੂਨਾਥ ਸਿੰਘ ਦੀ ਬਹਾਦਰ ਅਗਵਾਈ ਹੇਠ ਉਨ੍ਹਾਂ ਨੇ ਆਪਣੇ ਮੋਰਚੇ ਨੂੰ ਡਟ ਕੇ ਸੰਭਾਲਿਆ ਤੇ ਦੁਸ਼ਮਣ ਨੂੰ ਅੱਗੇ ਵਧਣ ਨਹੀਂ ਦਿੱਤਾ। ਇਸ ਭਿਆਨਕ ਲੜਾਈ ਵਿੱਚ ਲਗਭਗ ਸਾਰੇ ਜਵਾਨ ਜ਼ਖਮੀ ਹੋ ਗਏ। ਨਾਇਕ ਜਾਦੂਨਾਥ ਸਿੰਘ ਦੀ ਆਪਣੀ ਸੱਜੀ ਬਾਂਹ ਵਿੱਚ ਗੋਲੀ ਲੱਗਣ ਕਰਕੇ ਉਹ ਜ਼ਖਮੀ ਹੋ ਗਏ। ਉਹ ਫਿਰ ਵੀ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਰਹੇ। ਉਸ ਵੇਲੇ ਦੁਸ਼ਮਣ ਲਗਭਗ ਮੋਰਚੇ ਦੀਆਂ ਦੀਵਾਰਾਂ ਤੱਕ ਪਹੁੰਚ ਚੁੱਕਿਆ ਸੀ ਅਤੇ ਸਾਰੇ ਜਵਾਨ ਗੰਭੀਰ ਜ਼ਖਮੀ ਹੋ ਚੁੱਕੇ ਸਨ। ਤੀਜੇ ਅਤੇ ਆਖਰੀ ਹਮਲੇ ਲਈ ਉਨ੍ਹਾਂ ਨੇ ਇਕੱਲੇ ਹੀ ਦੁਸ਼ਮਣ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ। ਅਸਾਧਾਰਨ ਹਿੰਮਤ, ਦ੍ਰਿੜ ਇਰਾਦੇ ਅਤੇ ਦੇਸ਼ ਪ੍ਰੇਮ ਨਾਲ ਭਰੇ ਹੋਏ ਉਹ ਆਪਣੀ ਬੰਕਰ ਵਿੱਚੋਂ ਬਾਹਰ ਨਿਕਲੇ। ਆਪਣੇ ਹੱਥ ਵਿੱਚ ਸਟੇਨ ਗਨ ਫੜ ਕੇ ਉਨ੍ਹਾਂ ਨੇ ਇਕੱਲੇ ਹੀ ਦੁਸ਼ਮਣ ਉੱਤੇ ਬਿਜਲੀ ਦੀ ਤਰ੍ਹਾਂ ਹਮਲਾ ਬੋਲ ਦਿੱਤਾ। ਉਨ੍ਹਾਂ ਦੇ ਇਸ ਅਚਾਨਕ ਅਤੇ ਨਿਡਰ ਹਮਲੇ ਨਾਲ ਦੁਸ਼ਮਣ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਕੁਝ ਪਲਾਂ ਲਈ ਪਾਕਿਸਤਾਨੀ ਸੈਨਿਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਉਹ ਘਬਰਾ ਕੇ ਪਿੱਛੇ ਹਟਣ ਲੱਗੇ। ਪਰ ਇਸ ਆਖਰੀ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਸਿਰ ਅਤੇ ਛਾਤੀ ਵਿੱਚ 2 ਗੋਲੀਆਂ ਲੱਗੀਆਂ। ਭਾਰਤ ਮਾਂ ਦਾ ਇਹ ਵੀਰ ਸਪੂਤ ਰਣਭੂਮੀ ਵਿੱਚ ਲੜਦਿਆਂ ਲੜਦਿਆਂ ਸ਼ਹੀਦ ਹੋ ਗਿਆ। ਉਨ੍ਹਾਂ ਦੇ ਇਸ ਮਹਾਨ ਬਲੀਦਾਨ ਨੇ ਨਾ ਸਿਰਫ ਉਨ੍ਹਾਂ ਦੀ ਆਪਣੀ ਟੁਕੜੀ ਸਗੋਂ ਪੂਰੀ ਪੈਕੇਟ ਨੂੰ ਦੁਸ਼ਮਣ ਦੇ ਕਬਜ਼ੇ ਵਿੱਚ ਜਾਣ ਤੋਂ ਬਚਾ ਲਿਆ। 9 ਸ਼ਹਿਰਾਂ ਦੀ ਰੱਖਿਆ ਲਈ ਚੱਲ ਰਹੀ ਇਸ ਨਿਰਣਾਇਕ ਲੜਾਈ ਦੇ ਸਭ ਤੋਂ ਔਖੇ ਅਤੇ ਨਾਜ਼ੁਕ ਪਲਾਂ ਵਿੱਚ ਉਨ੍ਹਾਂ ਦੀ ਬਹਾਦਰੀ ਨੇ ਜੰਗ ਦਾ ਰੁੱਖ ਹੀ ਬਦਲ ਦਿੱਤਾ। ਇਸ ਅਦੁੱਤੀ ਸਾਹਸ ਅਤੇ ਅਮਰ ਬਲੀਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰਾਂਤ ਪਰਮਵੀਰ ਚੱਕਰ ਭਾਰਤ ਦਾ ਸਰਵਉੱਚ ਸੈਨਿਕ ਸਨਮਾਨ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੰਡੀਅਨ ਇੰਡੀਪੈਂਡੈਂਸ ਮੈਡਲ, ਬਰਮਾ ਸਟਾਰ ਜਨਰਲ ਸਰਵਿਸ ਮੈਡਲ ਤੇ ਵਾਰ ਮੈਡਲ ਵਰਗੇ ਕਈ ਮਹੱਤਵਪੂਰਨ ਸੈਨਿਕ ਸਨਮਾਨ ਵੀ ਪ੍ਰਾਪਤ ਹੋਏ। ਉਨ੍ਹਾਂ ਦੀ ਯਾਦ ਨੂੰ ਅਮਰ ਬਣਾਈ ਰੱਖਣ ਲਈ ਭਾਰਤ ਸਰਕਾਰ ਅਤੇ ਹੋਰ ਸੰਸਥਾਵਾਂ ਵੱਲੋਂ ਕਈ ਕਦਮ ਚੁੱਕੇ ਗਏ। ਉਨ੍ਹਾਂ ਦੇ ਜਨਮ ਸਥਾਨ ਦੇ ਨੇੜਲੇ ਸ਼ਹਿਰ ਸ਼ਾਹਜਹਾਂਪੁਰ ਵਿੱਚ ਇੱਕ ਖੇਡ ਸਟੇਡੀਅਮ ਦਾ ਨਾਮ ਵੀ ਉਨ੍ਹਾਂ ਦੇ ਸਨਮਾਨ ਵਿੱਚ ਪਰਮਵੀਰ ਚੱਕਰ ਲਾਂਸ ਨਾਇਕ ਜਾਦੂਨਾਥ ਸਿੰਘ ਸਪੋਰਟਸ ਸਟੇਡੀਅਮ ਰੱਖਿਆ ਗਿਆ। ਜੰਮੂ ਵਿੱਚ ਸਥਿਤ ਬਲੀਦਾਨ ਸਤੰਭ ਵਿੱਚ 2009 ਵਿੱਚ ਨਾਇਕ ਜਾਦੂਨਾਥ ਸਿੰਘ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਰਕ ਦੇ ਅਰਧ ਗੋਲਾਕਾਰ ਸਤੰਭਾਂ ਤੇ ਉਨ੍ਹਾਂ ਦਾ ਨਾਮ ਉਕਰਿਆ ਹੋਇਆ ਹੈ। ਨਾਇਕ ਜਾਦੂਨਾਥ ਸਿੰਘ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਜੀਵਨ ਤੇ ਕਈ ਰਚਨਾਵਾਂ ਵੀ ਬਣਾਈਆਂ ਗਈਆਂ ਹਨ। 1988 ਵਿੱਚ ਦੂਰਦਰਸ਼ਨ ਦੇ ਪ੍ਰਸਿੱਧ ਧਾਰਾਵਾਹਿਕ ਪਰਮਵੀਰ ਚੱਕਰ ਵਿੱਚ ਇਨ੍ਹਾਂ ਦੀ ਭੂਮਿਕਾ ਪ੍ਰਸਿੱਧ ਅਦਾਕਾਰ ਪੁਨੀਤ ਇੱਸਰ ਨੇ ਨਿਭਾਈ। ਨਾਇਕ ਜਾਦੂਨਾਥ ਸਿੰਘ ਨੇ ਆਪਣੇ ਲਹੂ ਨਾਲ ਇਹ ਇਤਿਹਾਸ ਲਿਖਿਆ ਕਿ ਦੇਸ਼ ਦੀ ਰੱਖਿਆ ਲਈ ਹਥਿਆਰਾਂ ਦੀ ਗਿਣਤੀ ਨਹੀਂ ਸਗੋਂ ਹੌਸਲੇ ਦੀ ਉਚਾਈ ਮਾਇਨੇ ਰੱਖਦੀ ਹੈ। ਅੱਜ ਵੀ 9 ਸ਼ਹਿਰਾਂ ਦੀ ਧਰਤੀ ਦਾ ਉਹ ਮੋਰਚਾ ਤੇ ਹਰ ਭਾਰਤੀ ਦਾ ਦਿਲ ਉਨ੍ਹਾਂ ਦੀ ਵੀਰਤਾ ਦੀ ਗਾਥਾ ਗਾਉਂਦਾ ਹੈ। ਆਓ ਅਸੀਂ ਵੀ ਇਸ ਅਮਰ ਪਰਮਵੀਰ ਚੱਕਰ ਵਿਜੇਤਾ ਨੂੰ ਸਿਰ ਝੁਕਾ ਕੇ ਸ਼ਰਧਾਂਜਲੀ ਭੇਂਟ ਕਰੀਏ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਕਰੀਏ।

0: जवानी जो शहीद हुए हैं उनकी जरा याद करो
1: ਸਰੋਤਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਭਾਰਤ ਦੇ ਮਹਾਨ ਯੋਧਾ ਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂਨਾਥ ਸਿੰਘ ਜੀ ਦੀ ਤੇ ਹੁਣ ਇਸ ਦੇ ਨਾਲ ਹੀ ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਰਾਖੇ ਸਰਹੱਦਾਂ ਦੀ ਖਤਮ ਕਰਨ ਦੀ ਦਿਓ ਆ ਗਿਆ ਨਮਸਕਾਰ।

0: ਸਰਹੱਦਾਂ ਦੇ ਤਹਿਤ ਭਾਰਤ ਦੇ ਮਹਾਨ ਯੋਧਾ ਅਤੇ ਦੂਸਰੇ ਪਰਮਵੀਰ ਚੱਕਰ ਵਿਜੇਤਾ ਨਾਇਕ ਜਾਦੂਨਾਥ ਸਿੰਘ ਤੇ ਇੱਕ ਪ੍ਰੋਗਰਾਮ। ਵਾਚਕ ਸਨ ਸੀਮਾ ਮਹਿਰਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।
1: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰਾਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲੋ, ਰਾਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿੱਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ, ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

0: प्रोग्राम दे निर्माता ते निर्देशक बलजीत शर्मा ता फिर सुनना ना भुलना मिति 27 जुलाई दिन सोमवार सवेरे 7 बजे प्रोग्राम सजरी सवेर दे तहत क्वांटम कंप्यूटर भविख दी दुनिया दा सुपर दिमाग।
1: जी श्रोतियो प्रोग्राम चल रहा है जी गल्लां चो गल ते प्रोग्राम दे विच अज आपां गल करांगे जी 26 जुलाई दी यानी कि कारगिल विजय दिवस बारे। हैगा जी कारगिल विजय दिवस हर साल 26 जुलाई नूं पूरे भारत विच मनाया जांदा है। इह दिन साडे देश दे उन्हां बहादुर सैनिकां दी सूरवीरता देश भगती अते सर्वोच्च बलिदान नूं याद करन लई मनाया जांदा है जिन्हां ने 1999 दे कारगिल युद्ध विच अपनियां जानां दी परवाह कीते बिना देश दीआं सरहदां दी रक्षा कीती। इह सिर्फ इक जित दा दिन ही नहीं ਸਗੋਂ ਦੇਸ਼ ਲਈ ਕੁਰਬਾਨ ਹੋਏ ਹਰ ਵੀਰ ਸਪੂਤ ਨੂੰ ਸ਼ਰਧਾਂਜਲੀ ਦੇਣ ਦਾ ਪਵਿੱਤਰ ਦਿਨ ਹੈ। ਸਾਲ 1999 ਵਿੱਚ ਪਾਕਿਸਤਾਨ ਵੱਲੋਂ ਘੁਸਪੈਠੀਆਂ ਅਤੇ ਪਾਕਿਸਤਾਨੀ ਫੌਜ ਦੇ ਕੁਝ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਕਾਰਗਿਲ ਖੇਤਰ ਵਿੱਚ ਕਈ ਉੱਚੀਆਂ ਚੋਟੀਆਂ ਅਤੇ ਚੌਂਕੀਆਂ 'ਤੇ ਜਿਹੜਾ ਕਿ ਕਬਜ਼ਾ ਕਰ ਲਿਆ ਸੀ। ਇਹ ਇਲਾਕਾ ਬਹੁਤ ਹੀ ਦੁਸ਼ਵਾਰ ਅਤੇ ਬਰਫ਼ ਨਾਲ ਢੱਕਿਆ ਰਹਿੰਦਾ ਹੈ। 1000 ਫੁੱਟ ਦੀ ਉਚਾਈ 'ਤੇ ਜਿਹੜਾ ਲੜਾਈ ਲੜਨ ਦਾ ਕੰਮ ਸੀ ਬਹੁਤ ਹੀ ਔਖਾ ਸੀ, ਪਰ ਭਾਰਤੀ ਫੌਜ ਨੇ ਹਿੰਮਤ ਨਹੀਂ ਹਾਰੀ। ਭਾਰਤੀ ਸੈਨਾ ਦੇ ਓਪਰੇਸ਼ਨ ਵਿਜੇ ਜਿਹੜਾ ਸ਼ੁਰੂ ਕੀਤਾ ਅਤੇ ਅਦੁੱਤੀ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਇੱਕ ਇੱਕ ਚੋਟੀ ਨੂੰ ਮੁੜ ਤੋਂ ਆਪਣੇ ਕਬਜ਼ੇ ਵਿੱਚ ਲਿਆ। ਇਹ ਯੁੱਧ ਲਗਭਗ 2 ਮਹੀਨੇ ਚੱਲਿਆ। ਭਾਰਤੀ ਸੈਨਿਕਾਂ ਨੇ ਸਖ਼ਤ ਮੌਸਮ, ਘੱਟ ਆਕਸੀਜਨ ਅਤੇ ਦੁਸ਼ਮਣ ਦੀ ਗੋਲਾਬਾਰੀ ਦੇ ਬਾਵਜੂਦ ਵੀ ਅਦਭੁਤ ਸਾਹਸ ਦਾ ਪ੍ਰਦਰਸ਼ਨ ਕੀਤਾ। ਆਖਿਰਕਾਰ 26 ਜੁਲਾਈ 1999 ਨੂੰ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੇਸ਼ ਦਾ ਤਿਰੰਗਾ ਮੁੜ ਕਾਰਗਿਲ ਦੀਆਂ ਚੋਟੀਆਂ 'ਤੇ ਲਹਿਰਾਇਆ।

ਵਾਰੀ ਸੋ ਕਾਰਗਿਲ ਯੁੱਧ ਵਿੱਚ ਕਈ ਵੀਰ ਜਵਾਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਕੁਰਬਾਨ ਕੀਤੀਆਂ ਤੇ ਕੁਰਬਾਨੀ ਦਿੱਤੀ, ਉਹਨਾਂ ਵਿੱਚੋਂ ਕੈਪਟਨ ਵਿਕਰਮ ਬੱਤਰਾ, ਲੈਫਟੀਨੈਂਟ ਮਨੋਜ ਕੁਮਾਰ ਪਾਂਡੇ, ਕੈਪਟਨ ਅਨੁਜ ਨਈਅਰ ਤੇ ਬ੍ਰਿਗੇਡੀਅਰ ਜੋਗਿੰਦਰ ਯਾਦਵ ਅਤੇ ਰਾਈਫਲਮੈਨ ਸੰਜੇ ਕੁਮਾਰ ਵਰਗੇ ਅਨੇਕਾਂ ਸੂਰਮੇ ਸ਼ਾਮਿਲ ਹਨ। ਇਹਨਾਂ ਵਿੱਚੋਂ ਕਈਆਂ ਨੂੰ ਉਹਨਾਂ ਦੀ ਅਸਾਧਾਰਨ ਬਹਾਦਰੀ ਅਤੇ ਭਾਰਤ ਦੇ ਸਰਵੋੱਚ ਸੈਨਿਕ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ। ਕਾਰਗਿਲ ਵਿਜੈ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਦੀ ਕੀਮਤ ਜਿਹੜੀ ਬਹੁਤ ਹੀ ਵੱਡੀ ਹੈ।

ਸੋ ਸਰੋਤਿਓ, ਅੱਜ ਦੇ ਦਿਨ ਅਸੀਂ ਇਹ ਸੰਕਲਪ ਲਈਏ ਕਿ ਅਸੀਂ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਾਣ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਾਂਗੇ ਅਤੇ ਅਸੀਂ ਆਪਣੇ ਵੀਰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਮਿਹਨਤ ਕਰਾਂਗੇ ਅਤੇ ਹਮੇਸ਼ਾ ਰਾਸ਼ਟਰ ਹਿੱਤ ਨੂੰ ਸਭ ਤੋਂ ਉੱਪਰ ਰੱਖਾਂਗੇ।

0: ਹਾਂਜੀ ਸਰੋਤੇ, ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਪੇਸ਼ਕਰਤਾ ਸਨ ਰਜਿੰਦਰ ਮਾਨ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:19 ਅਤੇ 53 ਸੈਕਿੰਡ ਤੇ। ਹੁਣੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
2: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।
3: ਨਮਸਕਾਰ।

0: ਏ ਆਕਾਸ਼ਵਾਣੀ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਕਿਹਾ ਹੈ ਕਿ ਭਾਰਤ ਰੱਖਿਆ ਬਰਾਮਦਾਂ, ਸਿਆਸੀ ਸਹਿਯੋਗ ਅਤੇ ਮਿੱਤਰ ਦੇਸ਼ਾਂ ਨਾਲ ਸਹਿਯੋਗ ਵਿੱਚ ਲਗਾਤਾਰ ਨਵੀਆਂ ਉਚਾਈਆਂ ਤੇ ਪਹੁੰਚ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਜਲੰਧਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅਹਿਮ ਕਾਰਕੁਨ ਨੂੰ 1 ਕਿਲੋਗ੍ਰਾਮ ਤੋਂ ਵੱਧ ਉੱਚ ਸ਼ਕਤੀਸ਼ਾਲੀ ਆਈਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਭਾਰਤ ਦੀ ਅਨਾਹਤ ਸਿੰਘ ਨੇ ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ 28 ਤੋਂ 30 ਜੁਲਾਈ ਤੱਕ ਵਿਆਪਕ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੱਖਿਆ ਬਰਾਮਦਾਂ, ਸਿਆਸੀ ਸਹਿਯੋਗ ਅਤੇ ਮਿੱਤਰ ਦੇਸ਼ਾਂ ਨਾਲ ਸਹਿਯੋਗ ਵਿੱਚ ਲਗਾਤਾਰ ਨਵੀਆਂ ਉਚਾਈਆਂ ਤੇ ਪਹੁੰਚ ਰਿਹਾ ਹੈ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਾਰਗਿਲ ਵਿਜੈ ਦਿਵਸ ਤੇ ਬਹਾਦਰ ਫੌਜੀਆਂ ਨੂੰ ਯਾਦ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਹ ਦਿਨ ਦੇਸ਼ ਵਾਸੀਆਂ ਨੂੰ ਸਾਡੇ ਬਹਾਦਰ ਫੌਜੀਆਂ ਦੀ ਅਸਾਧਾਰਨ ਬਹਾਦਰੀ ਦੀ ਯਾਦ ਦਿਵਾਉਂਦਾ ਹੈ।
1: आज कारगिल विजय दिवस है। ये दिन हमें गर्व से भर देता है। ये दिन हमें अपने वीर जवानों के अद्भुत साहस की याद दिलाता है। कारगिल की ऊंची ऊंची चोटियां, कठिन मौसम, दुश्मन की चुनौती, हर परिस्थिति हमारे सैनिकों के सामने थी, लेकिन उनका हौसला हर चुनौती से बड़ा था। उन्होंने माँ भारती की रक्षा के लिए अपना सर्वस्व अर्पित कर दिया। आज कारगिल विजय दिवस पर मैं सभी वीर शहीदों और वीर सैनिकों को श्रद्धापूर्वक नमन करता हूँ।
0: ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਵਿਕਰਮ 1 ਦੇ ਸਫਲ ਲਾਂਚ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਪਹਿਲਾ ਨਿੱਜੀ ਖੇਤਰ ਦਾ ਰਾਕੇਟ ਹੈ। ਕੈਚ ਦਾ ਰੇਨ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਦੇਸ਼ ਵਿਆਪੀ ਮੁਹਿੰਮ 4 ਜੁਲਾਈ ਤੋਂ ਚਲਾਈ ਜਾ ਰਹੀ ਹੈ।
1: कैच द रेन का संदेश बहुत सीधा है। जब बारिश गिरे, पानी को वहीं सहेजिए। इसलिए 4 जुलाई से देश भर में एक विशेष अभियान भी चलाया जा रहा है। इसके तहत बारिश के पानी के संचयन, ग्राउंड वाटर रिचार्ज, पुराने जल स्रोतों के पुनर्जीवन और वृक्षारोपण को नई गति दी जा रही। मुझे बहुत खुशी है कि गांव हो या शहर, पंचायतें हो या सामाजिक संस्थाएं, हर जगह लोगों ने बढ़ चढ़ कर भागीदारी की है।
0: ਰਾਸ਼ਟਰੀ ਹੱਥਖੜੀ ਦਿਵਸ 7 ਅਗਸਤ ਨੂੰ ਦੇਸ਼ ਭਰ ਵਿੱਚ ਮਨਾਇਆ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਦੇਸ਼ ਦੇ ਬੁਨਕਰਾਂ ਦੇ ਹੁਨਰ ਅਤੇ ਸਿਰਜਣਾਤਮਕਤਾ ਲਈ ਸਤਿਕਾਰ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਬਾਰੇ ਵੀ ਗੱਲ ਕੀਤੀ।
1: 15 अगस्त हर भारतीय के लिए गर्व का दिन है। ये उन असंख्य वीरों को याद करने का दिन है जिन्होंने भारत माता की स्वतंत्रता के लिए अपना सब कुछ समर्पित कर दिया। उनके त्याग और तपस्या की वजह से आज हमारे हाथ में तिरंगा है। इस तिरंगे में हमारे संविधान के आदर्श हैं। साथियों, पिछले कुछ वर्षों में हर घर तिरंगा अभियान ने पूरे देश को एक अद्भुत भावना से जोड़ा है।
0: ਸ਼੍ਰੀ ਮੋਦੀ ਨੇ ਹਮੇਸ਼ਾ ਵਾਂਗ ਸਾਰਿਆਂ ਨੂੰ 15 ਅਗਸਤ ਤੋਂ ਪਹਿਲਾਂ MyGOV ਪੋਰਟਲ ਤੇ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ। ਦੇਸ਼ ਅੱਜ ਕਾਰਗਿਲ ਵਿਜੈ ਦਿਵਸ ਮਨਾ ਰਿਹਾ ਹੈ। ਇਸ ਮੌਕੇ ਤੇ 1999 ਵਿਚ ਕਾਰਗਿਲ ਜੰਗ ਵਿਚ ਦੇਸ਼ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਤਭੂਮੀ ਦੀ ਰੱਖਿਆ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚੰਡੀਗੜ੍ਹ ਦੀ ਜੰਗੀ ਯਾਦਗਾਰ ਵਿਖੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਸਿਰਫ਼ ਇਕ ਪਰਿਵਾਰ ਦੇ ਪਰਿਵਾਰਕ ਮੈਂਬਰ ਨਹੀਂ, ਸਗੋਂ ਹਰੇਕ ਭਾਰਤੀ ਦੇ ਪਰਿਵਾਰ ਦਾ ਹਿੱਸਾ ਨੇ। ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਕਾਰਗਿਲ ਜੰਗ ਦੌਰਾਨ ਆਪਣੀ ਸਰਵਉੱਚ ਕੁਰਬਾਨੀ ਦਿੱਤੀ। ਅੱਜ ਜਲੰਧਰ ਵਿਚ ਵਜਰ ਕੋਰ ਦੇ ਕਾਰਗਿਲ ਵਿਜੈ ਦਿਵਸ ਦੀ 27ਵੀਂ ਵਰੇਗੰਢ ਸਤਕਾਰ ਤੇ ਫੌਜੀ ਰਵਾਇਤਾਂ ਨਾਲ ਮਨਾਈ। ਇਹ ਸਮਾਗਮ ਵਜਰ ਸ਼ੌਰਿਆ ਸਥਲ ਵਿਖੇ ਇਕ ਸਮਾਰੋਹ ਨਾਲ ਸਮਾਪਤ ਹੋਇਆ ਜਿਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਅਤੇ ਸੇਵਾ ਵਿਚਲੇ ਫੌਜੀ ਵੀ ਸ਼ਾਮਲ ਸਨ। ਵਜਰ ਕੋਰ ਦੇ ਜਨਰਲ ਆਫਿਸਰ ਕਮਾਂਡਿੰਗ GOC ਅਤੇ ਮੌਜੂਦ ਸਾਰਿਆਂ ਨੇ ਸ਼ਹੀਦਾਂ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਆਪਰੇਸ਼ਨ ਕਾਰਗਿਲ ਦੇ ਨਾਇਕਾਂ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਵਜੋਂ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਨੇ ਕਾਰਗਿਲ ਵਿਜੈ ਦਿਵਸ ਤੇ ਸੰਡੇਜ਼ ਔਨ ਸਾਈਕਲ ਪਹਿਲਕਦਮੀ ਦਾ ਇੱਕ ਵਿਸ਼ੇਸ਼

0: ਟ੍ਰੈਡੀਸ਼ਨ ਕਰਾਇਆ। ਇਸ ਪ੍ਰੋਗਰਾਮ ਦਾ ਉਦੇਸ਼ ਫੌਜੀ ਨਾਗਰਿਕ ਸੰਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਸਰੀਰਕ ਤੰਦਰੁਸਤੀ, ਦੇਸ਼ ਭਗਤੀ ਅਤੇ ਚੁਗਿਰਦੇ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਵਿਚ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xandla@eir.rn ਜਲੰਧਰ। ਸਰਹੱਦ ਪਾਰ ਦਹਿਸ਼ਤਗਰਦ ਨੈਟਵਰਕਾਂ ਵਿਰੁੱਧ ਇੱਕ ਵੱਡੀ ਸਫਲਤਾ ਵਿੱਚ ਜਲੰਧਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਵਿਦੇਸ਼ੀ ਹੈਂਡਲਰ ਵੱਲੋਂ ਚਲਾਏ ਜਾ ਰਹੇ ISI ਦੀ ਹਮਾਇਤ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ ਦਹਿਸ਼ਤਗਰਦ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਜਲੰਧਰ ਤੋਂ ਇੱਕ ਮੁੱਖ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪਿੰਡ ਧੰਧੌਰ ਵਿਖੇ ਨਾਕਾ ਲਾਇਆ ਅਤੇ ਸ਼ੱਕੀ ਸਤਬੀਰ ਸਿੰਘ ਦੇ ਮੋਟਰਸਾਈਕਲ ਰੋਕਿਆ, ਜਿਸ ਤੋਂ ID ਵਾਲਾ ਇੱਕ ਬੈਗ ਬਰਾਮਦ ਕੀਤਾ ਗਿਆ ਸੀ। ਪੁਲਿਸ ਹਲਕਿਆਂ ਮੁਤਾਬਿਕ 1.3 ਕਿਲੋਗ੍ਰਾਮ ਉੱਚ ਵਿਸਫੋਟਕ ਨਾਲ ਭਰਿਆ ਇੰਪਰੋਵਾਈਜ਼ ਐਕਸਪਲੋਸਿਵ ਡਿਵਾਈਸ IED ਜਨਤਕ ਸ਼ਾਂਤੀ ਨੂੰ ਭੰਗ ਕਰਨ ਦੇ ਉਦੇਸ਼ ਨਾਲ ਇੱਕ ਉੱਚ ਪ੍ਰਭਾਵ ਵਾਲੇ ਹਮਲੇ ਦੀ ਤਿਆਰੀ ਦਾ ਸੰਕੇਤ ਦਿੰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਤੇਜ਼ ਅਤੇ ਸਮੇਂ ਸਿਰ ਕਾਰਵਾਈ ਨੇ ਇੱਕ ਵੱਡੇ ਦਹਿਸ਼ਤਗਰਦ ਖਤਰੇ ਨੂੰ ਸਫਲਤਾ ਨਾਲ ਟਾਲ ਦਿੱਤਾ ਤੇ ਮਾਸੂਮ ਜਾਨਾਂ ਦੀ ਰਾਖੀ ਕੀਤੀ ਹੈ। ਜਾਂਚ ਜਾਰੀ ਹੈ। ਪੰਜਾਬ ਸਰਕਾਰ ਨੇ ਮਾਲੀ ਸਾਲ 2026-27 ਦੌਰਾਨ ਆਸ਼ੀਰਵਾਦ ਸਕੀਮ ਤਹਿਤ ਪੱਟੀਦਾਰ ਜਾਤਾਂ ਦੇ 5,492 ਲਾਭਪਾਤਰੀਆਂ ਲਈ 28 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਦੇ 19 ਜ਼ਿਲ੍ਹਿਆਂ ਦੇ ਯੋਗ ਲਾਭਪਾਤਰੀਆਂ ਲਈ ਮਾਲੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ, ਤਾਂ ਜੋ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਆਪਣੀਆਂ ਧੀਆਂ ਦੇ ਵਿਆਹ ਦੇ ਖਰਚੇ ਪੂਰੇ ਸਤਿਕਾਰ ਅਤੇ ਆਤਮ ਵਿਸ਼ਵਾਸ ਨਾਲ ਕਰ ਸਕਣ। ਭਾਰਤ ਦੀ ਅਨਾਹਤ ਸਿੰਘ ਨੇ ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ। ਅਨਾਹਤ ਨੇ ਕੈਨੇਡਾ ਵਿੱਚ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਮਿਸਰ ਦੀ ਰੁਕਈਆ ਸਲੀਮ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਜਿੱਤ ਦੇ ਨਾਲ ਅਨਾਹਤ ਜੂਨੀਅਰ ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸਕੁਐਸ਼ ਖਿਡਾਰਨ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨਾਹਤ ਸਿੰਘ ਨੂੰ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਇਸ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਸਕੁਐਸ਼ ਦੀ ਪ੍ਰਸਿੱਧੀ ਹੋਰ ਵਧੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਲਕੇ 27 ਜੁਲਾਈ ਤੱਕ ਮੌਨਸੂਨ ਦੀ ਕਮਜ਼ੋਰ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਏ। ਇਸ ਤੋਂ ਬਾਅਦ 28 ਤੋਂ 30 ਜੁਲਾਈ ਤੱਕ ਹਰਿਆਣਾ ਤੇ ਚੰਡੀਗੜ੍ਹ ਵਿੱਚ ਵਿਆਪਕ ਬਾਰਿਸ਼ ਅਤੇ ਪੰਜਾਬ ਵਿੱਚ ਕਈ ਥਾਵਾਂ ਤੇ ਵਿਆਪਕ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਏ। ਇਸ ਦੌਰਾਨ ਪੰਜਾਬ ਤੇ ਹਰਿਆਣਾ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਵਿੱਚ ਕੁਝ ਥਾਵਾਂ ਤੇ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈ ਸਕਦਾ ਹੈ। ਮੌਨਸੂਨ ਦੇ ਮੱਦੇਨਜ਼ਰ ਲੋੜੀਂਦੀ ਅਹਤਿਆਤੀ ਅਤੇ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਕਈ ਹਿੱਸਿਆਂ ਅਤੇ ਹਰਿਆਣਾ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਹੈ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਕਿਹਾ ਕਿ ਭਾਰਤ ਰੱਖਿਆ ਬਰਾਮਦਾਂ, ਸਿਆਸੀ ਸਹਿਯੋਗ ਅਤੇ ਮਿੱਤਰ ਦੇਸ਼ਾਂ ਨਾਲ ਸਹਿਯੋਗ ਵਿਚ ਲਗਾਤਾਰ ਨਵੀਆਂ ਉਚਾਈਆਂ ਤੇ ਪਹੁੰਚ ਰਿਹਾ ਹੈ। ਅੱਜ ਦੇਸ਼ ਭਰ ਵਿਚ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਜਲੰਧਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਹਿਮ ਕਾਰਕੁਨ ਨੂੰ 1 ਕਿਲੋਗ੍ਰਾਮ ਤੋਂ ਵੱਧ ਉੱਚ ਸ਼ਕਤੀਸ਼ਾਲੀ IED ਸਮੇਤ ਗ੍ਰਿਫਤਾਰ ਕੀਤਾ ਹੈ। ਭਾਰਤ ਦੇ ਅਨਾਹਤ ਸਿੰਘ ਨੇ ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 28 ਤੋਂ 30 ਜੁਲਾਈ ਤੱਕ ਵਿਆਪਕ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ ਦੀ। ਆ ਗਈ ਤਨਖਾਹ ਹੁਣ ਨਵੇਂ ਚੁਮਕੇ ਨਾ, ਪਹਿਲਾ ਬਚਤ ਪਹਿਲਾ ਚੁਮਕੇ। ਸੁਣੋ, ਹਰ ਮਹੀਨੇ ਥੋੜਾ ਬਚਾਓ, ਥੋੜਾ ਨਿਵੇਸ਼ ਕਰੋ ਅਤੇ ਕੁਝ ਐਮਰਜੈਂਸੀ ਦੇ ਲਈ ਵੀ ਬਚਾਓ, ਤਾਂ ਕਿ ਰਹੋ ਟੈਨਸ਼ਨ ਫ੍ਰੀ। ਪਰ ਚੁਮਕਿਆਂ ਦਾ ਕੀ? ਜਾਣਦੀ ਹੈ ਜਾ ਲਾਵਾਂ ਟੀਕਾ।
2: RBI ਕਹਿੰਦਾ ਹੈ
1: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
2: ਫੋਰੈਕਸ ਟ੍ਰੇਡਿੰਗ ਹੁਣ
3: ਇੱਕ ਟ੍ਰੇਡ ਵਿੱਚ ਸਿਕਸਰ
4: ਇਹ ਅਟਕਿਆ।
5: ਪ੍ਰਸਿੱਧ ਪਹਿਲਾਂ ਸੁਰੱਖਿਆ, ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ,
6: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
5: RBI ਕਹਿੰਦਾ ਹੈ
7: ਜਾਣਕਾਰ ਬਣੋ, ਸੁਚੇਤ ਰਹੋ।
8: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਦਾ ਰਿਲੇਅ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ

ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:30 ਅਤੇ 49 ਸਕਿੰਟ। ਸੁਣਦੇ ਹਾਂ ਜੀ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ, ਇਸ ਦੇ ਤਹਿਤ ਸਿਲਸਿਲਾ ਰੁਜ਼ਗਾਰ ਸਮਾਚਾਰ। ਪ੍ਰੋਗਰਾਮ ਪੇਸ਼ਕਰਤਾ ਆਰਾਧਨਾ।

FM band 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਨਮਸਕਾਰ ਸਰੋਤਿਓ, ਮੈਂ ਹਾਂ ਅਰਾਧਨਾ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ। ਯੁਵਾਣੀ ਦੇ ਅੱਜ ਦੇ ਅੰਕ ਵਿੱਚ ਅਸੀਂ ਲੈ ਕੇ ਆਏ ਹਾਂ ਰੋਜ਼ਗਾਰ ਸਮਾਚਾਰ, ਜਿਸ ਵਿੱਚ ਤੁਹਾਨੂੰ ਦੇਸ਼ ਭਰ ਵਿੱਚ ਨਿਕਲੀਆਂ ਵੱਖ ਵੱਖ ਸਰਕਾਰੀ ਅਤੇ ਹੋਰ ਮਹੱਤਵਪੂਰਨ ਭਰਤੀਆਂ ਬਾਰੇ ਜਾਣਕਾਰੀ ਦੇਵਾਂਗੇ। ਆਸ ਹੈ ਕਿ ਇਹ ਜਾਣਕਾਰੀ ਤੁਹਾਡੇ ਕਰੀਅਰ ਦੀ ਰਾਹ ਵਿੱਚ ਮਦਦਗਾਰ ਸਾਬਿਤ ਹੋਵੇਗੀ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਰੁਜ਼ਗਾਰ ਸਮਾਚਾਰ। ਸਭ ਤੋਂ ਪਹਿਲੀ ਭਰਤੀ ਹੈ ONGC ਵੱਲੋਂ। ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਨੇ ਜੀਓਲੋਜਿਸਟ ਅਤੇ ਇੰਜੀਨੀਅਰ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 17/7/2026 ਯਾਨੀ ਕਿ 17 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 31/7/2026 ਯਾਨੀ ਕਿ 31 ਜੁਲਾਈ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਲਈ ਸੰਬੰਧਿਤ ਵਿਸ਼ੇ ਵਿੱਚ BE, BTEC ਜਾਂ MSc ਦੀ ਯੋਗਤਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ONGC ਦੀ ਅਧਿਕਾਰੀ ਵੈਬਸਾਈਟ www.ongcindia.com ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ, www.ongcindia.com ਤੇ ਜਾਓ। ਅਗਲੀ ਭਰਤੀ ਹੈ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਿਡ ਯਾਨੀ NIC ਵੱਲੋਂ। 500 ਅਸਿਸਟੈਂਟ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਆਨਲਾਈਨ ਅਰਜ਼ੀਆਂ 18/7/2026 ਯਾਨੀ ਕਿ 18 ਜੁਲਾਈ 2026 ਤੋਂ ਸ਼ੁਰੂ ਹੋਈਆਂ ਹਨ ਅਤੇ 7/8/2026 ਯਾਨੀ ਕਿ 7/8/2026 ਤੱਕ ਚੱਲਣਗੀਆਂ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੇ ਉਮੀਦਵਾਰ ਇਸ ਲਈ ਅਰਜ਼ੀ ਦੇ ਸਕਦੇ ਹਨ। ਹੁਣ ਹੋਰ ਜਾਣਕਾਰੀ ਲਈ nationalinsurance.nic.co.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ, nationalinsurance.nic.co.in ਤੇ ਜਾਓ। ਹੁਣ ਗੱਲ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਦੀ। PNB ਵੱਲੋਂ 545 ਲੋਕਲ ਬੈਂਕ ਅਫਸਰ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਆਨਲਾਈਨ ਅਰਜ਼ੀਆਂ 20/7/2026 ਯਾਨੀ ਕਿ 20 ਜੁਲਾਈ ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 9/8/2026 ਯਾਨੀ ਕਿ 9/8/2026 ਤੱਕ ਭਰੀਆਂ ਜਾ ਸਕਦੀਆਂ ਹਨ। ਗ੍ਰੈਜੂਏਸ਼ਨ ਪਾਸ ਉਮੀਦਵਾਰ ਇਸ ਲਈ ਯੋਗ ਹਨ। ਵਧੇਰੇ ਜਾਣਕਾਰੀ ਅਤੇ ਆਨਲਾਈਨ ਅਰਜ਼ੀ ਲਈ www.pnbindia.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ, www.pnbindia.in ਤੇ ਜਾਓ। ਸਰੋਤੇ, ਰੁਜ਼ਗਾਰ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਨਾਲ ਅਸੀਂ ਕੁਝ ਹੀ ਪਲਾਂ ਵਿੱਚ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਸੁਣਦੇ ਹਾਂ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਸਿਧਾਰਥ ਮਹਾਦੇਵਨ ਨੇ।

0: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰੋਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲੋ, ਰੋਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।
1: ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਨੀ ਅਤੇ ਇਸ ਵਿੱਚ ਪੇਸ਼ ਹੈ ਰੁਜ਼ਗਾਰ ਸਮਾਚਾਰ। ਅਤੇ ਤੁਹਾਨੂੰ ਦੱਸ ਦਈਏ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਮਾਂ ਹੋ ਰਿਹਾ ਹੈ 6:40। ਆਓ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਮਹੱਤਵਪੂਰਨ ਭਰਤੀ ਸੰਬੰਧਿਤ ਜਾਣਕਾਰੀਆਂ ਵੱਲ। ਹੁਣ ਗੱਲ ਕਰਦੇ ਹਾਂ ਜ਼ਿਲ੍ਹਾ ਸਹਾਇਕ ਬੈਂਕ DCCB ਦੀ। ਮੈਨੇਜਰ ਅਤੇ ਸਟਾਫ ਅਸਿਸਟੈਂਟ ਦੀਆਂ ਅਸਾਮੀਆਂ ਲਈ ਅਰਜ਼ੀਆਂ 24/7/2

2026 ਯਾਨੀ ਕਿ 24 ਜੁਲਾਈ 2026 ਤੋਂ ਸ਼ੁਰੂ ਹੋਈਆਂ ਹਨ ਅਤੇ 7-8-2026 ਯਾਨੀ ਕਿ 7 ਅਗਸਤ 2026 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਗ੍ਰੈਜੂਏਸ਼ਨ ਯੋਗਤਾ ਵਾਲੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਵੈਰਵਿਆਂ ਲਈ www.ibps.com ਤੇ ਜਾਓ। ਇੱਕ ਵਾਰ ਫਿਰ ਤੋਂ www.ibps.in ਤੇ ਜਾਓ। ਹੁਣ ਗੱਲ ਕਰਦੇ ਹਾਂ IBPS

ਤੇ ਜਾਓ। ਹੁਣ ਗੱਲ ਕਰਦੇ ਹਾਂ IBPS PO ਅਤੇ ਸਪੈਸ਼ਲਿਸਟ ਆਫਿਸਰ ਭਰਤੀ ਦੀ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 1 ਜੁਲਾਈ 2026 ਤੋਂ ਸ਼ੁਰੂ ਹੋਈਆਂ ਸਨ ਅਤੇ ਆਖਰੀ ਮਿਤੀ 26/7/2026 ਤੱਕ ਇਸ ਵਿੱਚ ਵਾਧਾ ਕੀਤਾ ਗਿਆ ਸੀ। ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ ਉਮੀਦਵਾਰ ਇਸ ਲਈ ਯੋਗ ਹਨ। ਵਧੇਰੇ ਜਾਣਕਾਰੀ ਲਈ www.ibps.in ਤੇ ਜਾਓ। ਅਗਲੀ ਭਰਤੀ ਹੈ ਏਅਰਪੋਰਟ ਅਥਾਰਟੀ ਆਫ ਇੰਡੀਆ AAI ਵੱਲੋਂ ਮੈਨੇਜਰ ਅਤੇ ਜੂਨੀਅਰ ਐਜੂਕੇਟਿਵ ਦੀਆਂ 338 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਆਨਲਾਈਨ ਰਜਿਸਟ੍ਰੇਸ਼ਨ 8 ਅਗਸਤ 2026 ਤੋਂ ਸ਼ੁਰੂ ਹੋਵੇਗੀ ਅਤੇ 7 ਸਪਤੰਬਰ 2026 ਤੱਕ ਚੱਲੇਗੀ। ਯੋਗਤਾ ਪੋਸਟ ਅਨੁਸਾਰ BE, BTEC ਜਾਂ ਹੋਰ ਸੰਬੰਧਿਤ ਡਿਗਰੀ ਤੇ ਅਧਿਕਾਰਿਕ ਵੈਬਸਾਈਟ ਹੈ www.aai.aero। ਇੱਕ ਵਾਰ ਫਿਰ ਤੋਂ ਸੁਣੋ www.aai.aero। ਰੇਲਵੇ ਭਰਤੀ ਬੋਰਡ RRB ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਅਗਲੀ ਮਹੱਤਵਪੂਰਨ ਜਾਣਕਾਰੀ ਭਰਤੀ ਹੈ। ਰੇਲਵੇ ਭਰਤੀ ਬੋਰਡ ਵੱਲੋਂ ਸੈਕਸ਼ਨ ਕੰਟਰੋਲਰ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹਨਾਂ ਅਸਾਮੀਆਂ ਲਈ ਕੁੱਲ 119 ਅਸਾਮੀਆਂ ਹਨ। ਆਨਲਾਈਨ ਅਰਜ਼ੀਆਂ 15/7/2026 ਤੋਂ ਸ਼ੁਰੂ ਹੋ ਗਈਆਂ ਹਨ ਅਤੇ 14/8/2026 ਯਾਨੀ ਕਿ 14 ਅਗਸਤ 2026 ਤੱਕ ਭਰੀਆਂ ਜਾ ਸਕਦੀਆਂ ਹਨ। ਆਨਲਾਈਨ ਅਰਜ਼ੀ ਅਤੇ ਹੋਰ ਜਾਣਕਾਰੀ ਲਈ ਰੇਲਵੇ ਭਰਤੀ ਬੋਰਡ ਦੀ ਅਧਿਕਾਰਿਕ ਵੈਬਸਾਈਟ ਹੈ www.rrb.government.in। ਸਰੋਤਿਓ, ਰੁਜ਼ਗਾਰ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਨਾਲ ਅਸੀਂ ਕੁਝ ਹੀ ਪਲਾਂ ਵਿੱਚ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਸੁਣਦੇ ਹਾਂ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਸਿਧਾਰਥ ਮਹਾਦੇਵਨ ਨੇ।

ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਇਸ ਵਿੱਚ ਪੇਸ਼ ਹੈ ਰੁਜ਼ਗਾਰ ਸਮਾਚਾਰ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਮਾਂ ਹੋ ਰਿਹਾ ਹੈ 6:46:50। ਆਓ ਹੁਣ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਮਹੱਤਵਪੂਰਨ ਭਰਤੀ ਸੰਬੰਧਿਤ ਜਾਣਕਾਰੀਆਂ ਵੱਲ। ਭਾਰਤੀ ਵਾਯੂ ਸੈਨਾ ਵਿੱਚ ਭਰਤੀ ਜਾਰੀ ਹੈ। ਗਰੁੱਪ ਸੀ ਦੀਆਂ ਵੱਖ ਵੱਖ ਅਸਾਮੀਆਂ ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਅਧਿਕਾਰਿਕ ਵੈਬਸਾਈਟ ਹੈ indianairforce.nic.in। ਇੱਕ ਵਾਰ ਫਿਰ ਤੋਂ ਸੁਣੋ, ਅਧਿਕਾਰਿਕ ਵੈਬਸਾਈਟ ਹੈ indianairforce.nic.in। ਇਸ ਤੋਂ ਇਲਾਵਾ ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ SSC ਵੱਲੋਂ ਵੀ ਵੱਖ ਵੱਖ ਕੇਂਦਰੀ ਵਿਭਾਗਾਂ ਵਿੱਚ ਭਰਤੀ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਗ੍ਰੈਜੂਏਸ਼ਨ ਅਤੇ 12ਵੀਂ ਪਾਸ ਉਮੀਦਵਾਰ ਵੱਖ ਵੱਖ ਅਸਾਮੀਆਂ ਲਈ ਯੋਗ ਹਨ। ਪੂਰੀ ਜਾਣਕਾਰੀ ਲਈ ssc.government.in 'ਤੇ ਜ਼ਰੂਰ ਜਾਓ। ਇੱਕ ਵਾਰ ਫਿਰ ਤੋਂ ਸੁਣੋ, ssc.government.in 'ਤੇ ਜ਼ਰੂਰ ਜਾਓ। ਹੁਣ ਗੱਲ ਕਰਦੇ ਹਾਂ SPMCIL ਯਾਨੀ ਸਿਕਿਉਰਿਟੀ ਪ੍ਰਿੰਟਿੰਗ ਐਂਡ ਮੀਟਿੰਗ ਕਾਰਪੋਰੇਸ਼ਨ ਆਫ ਇੰਡੀਆ ਦੀ। ਸਰੋਤਿਆ, SPMICL ਵੱਲੋਂ ਅਸਿਸਟੈਂਟ ਮੈਨੇਜਰ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਗਈ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 25/7/2026 ਯਾਨੀ ਕਿ 25 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 24/8/2026 ਯਾਨੀ ਕਿ 24 ਅਗਸਤ ਤੱਕ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਉਮੀਦਵਾਰਾਂ ਕੋਲ ਸੰਬੰਧਿਤ ਵਿਸ਼ੇ ਵਿੱਚ ਇੰਜੀਨੀਅਰਿੰਗ ਜਾਂ ਪੋਸਟ ਗ੍ਰੈਜੂਏਸ਼ਨ ਦੀ ਯੋਗਤਾ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ ਹੈ www.spmcli.com 'ਤੇ ਜਾਓ। ਅਗਲੀ ਭਰਤੀ ਹੈ UPSC ਵੱਲੋਂ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਭਾਰਤ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਡਾਇਰੈਕਟੋਰੇਟ ਰਿਕਰੂਟਮੈਂਟ ਲਈ ਅਰਜ਼ੀਆਂ ਮੰਗੀਆਂ ਹਨ। ਆਨਲਾਈਨ ਅਰਜ਼ੀਆਂ 25 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 14 ਅਗਸਤ 2026 ਆਖਰੀ ਮਿਤੀ ਹੈ। ਯੋਗਤਾ ਅਸਾਮੀ ਅਨੁਸਾਰ ਗ੍ਰੈਜੂਏਸ਼ਨ ਇੰਜੀਨੀਅਰਿੰਗ ਜਾਂ ਹੋਰ ਸੰਬੰਧਿਤ ਡਿਗਰੀ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ ਹੈ www.upsc.government.in। ਇੱਕ ਵਾਰ ਫਿਰ ਤੋਂ ਸੁਣੋ, www.upsc.government.in। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਵੱਖ ਵੱਖ ਕੰਮਾਂ ਲਈ ਟੈਂਡਰ ਮੰਗੇ ਗਏ ਹਨ। ਟੈਂਡਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28/7/2026 ਯਾਨੀ ਕਿ 28 ਜੁਲਾਈ 2026 ਦੁਪਹਿਰ 3 ਵਜੇ ਤੱਕ ਹੈ। ਵੈਰਵੀਆਂ ਲਈ epro.punjab.government.in 'ਤੇ ਵੇਖੋ। ਇੱਕ ਵਾਰ ਫਿਰ ਤੋਂ ਸੁਣੋ, ਵੈਰਵੀਆਂ ਲਈ epro.punjab.government.in 'ਤੇ ਵੇਖੋ। ਸਰੋਤੇ, ਰੁਜ਼ਗਾਰ ਨਾਲ ਜੁੜੇ ਅਹਿਮ ਜਾਣਕਾਰੀਆਂ ਨਾਲ ਅਸੀਂ ਕੁਝ ਹੀ ਪਲਾਂ ਵਿੱਚ ਦੁਬਾਰਾ ਫਿਰ ਮਿਲਾਂਗੇ। ਫਿਲਹਾਲ ਸੁਣਦੇ ਹਾਂ ਆਪਣੀ ਪਸੰਦ ਦਾ ਇੱਕ ਗੀਤ।

0: ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਇਸ ਵਿੱਚ ਪੇਸ਼ ਹੈ ਰੋਜ਼ਗਾਰ ਸਮਾਚਾਰ। ਅਤੇ ਤੁਹਾਨੂੰ ਦੱਸ ਦਈਏ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਮਾਂ ਹੋ ਰਿਹਾ ਹੈ 6:54:28। ਆਓ ਹੁਣ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਮਹੱਤਵਪੂਰਨ ਭਰਤੀ ਸੰਬੰਧਿਤ ਜਾਣਕਾਰੀਆਂ ਲਈ। ਹੁਣ ਗੱਲ ਕਰਦੇ ਹਾਂ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ NPCIL ਦੀ। NPCIL ਵੱਲੋਂ ਸਾਈਪੈਡਰੀ ਟ੍ਰੇਨਿੰਗ ਅਤੇ ਟੈਕਨੀਸ਼ੀਅਨ ਦੀਆਂ 255 ਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ ਜਾਰੀ ਹਨ ਅਤੇ 4/8/2026 ਯਾਨੀ ਕਿ 4 ਅਗਸਤ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। 10ਵੀਂ 12ਵੀਂ ਅਤੇ ITI ਪਾਸ ਉਮੀਦਵਾਰ ਇਸ ਲਈ ਅਰਜ਼ੀ ਦੇ ਸਕਦੇ ਹਨ। ਹੁਣ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ www.npcil.nic.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ www.npcil.nic ਤੇ ਜਾਓ। ਪਿਆਰੇ ਸਰੋਤੋ, ਤੁਹਾਨੂੰ ਦੱਸ ਦਈਏ ਇਸ ਵਾਰੀ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਦੀਪਕ ਜੀ। ਤਾਂ ਉਹ ਦੀਪਕ ਜੀ ਨਾਲ ਗੱਲ ਕਰਦੇ ਹਾਂ ਜੇਕਰ ਉਹ ਸਾਡੇ ਯੁਵਾ ਸਾਥੀਆਂ ਨਾਲ ਕੋਈ ਰੁਜ਼ਗਾਰ ਸਾਂਝਾ ਕਰਨਾ ਚਾਹੁੰਗੇ।
1: ਜੀ ਜੀ, ਬਹੁਤ ਬਹੁਤ ਸ਼ੁਕਰੀਆ ਆਰਾਧਨਾ। ਪ੍ਰੋਗਰਾਮ ਯੁਵਾਣੀ ਦੇ ਵਿੱਚ ਜਿਹੜੇ ਹੋਰ ਰੋਜ਼ਗਾਰ ਸਮਾਚਾਰ ਅਸੀਂ ਆਪਣੇ ਸੁਣ ਵਾਲੇ ਸਾਰੇ ਦੋਸਤਾਂ ਨਾਲ ਸਾਂਝੇ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਲਈ ਹੈ, ਉਹ ਹੈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ 1 ਭਵਨ ਸੈਕਟਰ 68 SAS ਨਗਰ ਵੱਲੋਂ। ਅਧੀਨ ਸੇਵਾਵਾਂ ਚੋਣ ਬੋਰਡ ਯਾਨੀ ਕਿ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਦਫ਼ਤਰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਉਦਯੋਗਿਕ ਸਿਖਲਾਈ ਵਿੰਗ ਪੰਜਾਬ ਵਿੱਚ ਕਰਾਫਟ ਇੰਸਟ੍ਰਕਟਰ ਦੀਆਂ ਕੁੱਲ 681 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 681 ਅਸਾਮੀਆਂ ਦੇ ਲਈ ਅਰਾਧਨਾ ਜਿਹੜੀ

0: ਆਖਰੀ ਤਾਰੀਕ ਨਿਸ਼ਚਿਤ ਕੀਤੀ ਗਈ ਹੈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ, ਉਹ ਨਿਸ਼ਚਿਤ ਕੀਤੀ ਗਈ ਹੈ 31/7/2026, ਯਾਨੀ ਕਿ 31 ਜੁਲਾਈ 2026, ਅਤੇ ਇਹਨਾਂ ਅਸਾਮੀਆਂ ਦੇ ਲਈ, ਯਾਨੀ ਕਿ 681 ਅਸਾਮੀਆਂ ਦੇ ਲਈ ਸਾਰੀ ਜਾਣਕਾਰੀ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssb.punjab.gov.in। ਅਰਾਧਨਾ, ਜਿਹੜਾ ਅਗਲਾ ਰੁਜ਼ਗਾਰ ਸਮਾਚਾਰ ਆਪਾਂ ਯੁਵਾ ਸਾਥੀਆਂ ਨਾਲ ਸਾਂਝਾ ਕਰ ਰਹੇ ਹਾਂ, ਉਹ ਅਸੀਂ ਲਿਆ ਜੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਪੁਲਿਸ ਡਿਪਾਰਟਮੈਂਟ ਵਿਖੇ ਮੇਲ ਕਾਂਸਟੇਬਲ ਦੀਆਂ ਕੁੱਲ 491 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 491 ਮੇਲ ਕਾਂਸਟੇਬਲ ਦੀਆਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 4/8/2026, ਯਾਨੀ ਕਿ 4 ਅਗਸਤ 2026, ਅਤੇ ਇਹਨਾਂ ਸਾਰੀਆਂ ਅਸਾਮੀਆਂ ਦੇ ਲਈ, ਯਾਨੀ ਕਿ ਮੇਲ ਕਾਂਸਟੇਬਲ ਦੀਆਂ 491 ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਆਫਿਸ਼ੀਅਲੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.hppsc.hp.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ, ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਡਵਰਟਾਈਜ਼ਮੈਂਟ ਨੰਬਰ 7/7/2026 ਦੇ ਅਧੀਨ ਕੀਤਾ ਗਿਆ ਹੈ। ਯੁਵਾ ਸਾਥੀਆਂ ਲਈ ਅਗਲਾ ਰੁਜ਼ਗਾਰ ਸਮਾਚਾਰ ਅਸੀਂ ਲੈ ਕੇ ਹਾਜ਼ਰ ਆਏ ਹਾਂ ਜੀ। ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸੈਕਟਰ 60 SAS ਨਗਰ ਮੋਹਾਲੀ ਵੱਲੋਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੈਕਚਰਾਰ ਕੇਡਰ ਦੀਆਂ ਕੁੱਲ 1013 ਯਾਨੀ ਕਿ 1013 ਅਸਾਮੀਆਂ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ 1013 ਅਸਾਮੀਆਂ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਲੈਕਚਰਾਰ ਭਰਤੀ ਦੇ ਅਧੀਨ ਭਰੀਆਂ ਜਾਣੀਆਂ ਨੇ। ਇਹਨਾਂ ਦੇ ਲਈ ਜਿਹੜੀ ਆਖਰੀ ਤਾਰੀਖ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 31/7/2026, ਯਾਨੀ ਕਿ 31 ਜੁਲਾਈ 2026, ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੀ ਯੁਵਾ ਸਾਥੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.erd.punjab.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜੀ ਐਡਵਰਟਾਈਜ਼ਮੈਂਟ ਨੰਬਰ ਹੈ ਜੀ, ਉਹ ਹੈ ਜੀ 10/83/468/6/2026/7/0647। ਅਰਾਧਨਾ, ਤੁਸੀਂ ਪ੍ਰੋਗਰਾਮ ਯੁਵਾਨੀ ਦੇ ਵਿੱਚ ਰੋਜ਼ਗਾਰ ਸਮਾਚਾਰ ਮੈਨੂੰ ਪੜ੍ਹਨ ਦਾ ਮੌਕਾ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਬਹੁਤ ਬਹੁਤ ਦੀਪਕ ਜੀ। ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਯੁਵਾਣੀ ਦੇ ਅੰਕ ਵਿੱਚ ਤੁਸੀਂ ਸੁਣ ਰਹੇ ਸੀ ਰੋਜ਼ਗਾਰ ਸਮਾਚਾਰ, ਜਿਸ ਵਿੱਚ ਦੇਸ਼ ਭਰ ਦੀਆਂ ਨਿਕਲੀਆਂ ਭਰਤੀਆਂ ਬਾਰੇ ਗੱਲ ਕੀਤੀ ਹੈ। ਸਰੋਤਿਓ, ਕਿਸੇ ਵੀ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਸੰਬੰਧਿਤ ਸੰਸਥਾ ਦੀ ਅਧਿਕਾਰਿਕ ਵੈਬਸਾਈਟ 'ਤੇ ਜਾ ਕੇ ਵਿਗਿਆਪਨ ਨੂੰ ਧਿਆਨ ਨਾਲ ਪੜ੍ਹੋ ਅਤੇ ਯੋਗਤਾ, ਉਮਰ ਸੀਮਾ, ਅਰਜ਼ੀ ਦੀ ਆਖਰੀ ਮਿਤੀ ਅਤੇ ਹੋਰ ਸ਼ਰਤਾਂ ਦੀ ਪੁਛਣੀ ਜ਼ਰੂਰ ਲਵੋ। ਅਸੀਂ ਆਸ ਕਰਦੇ ਹਾਂ ਕਿ ਅੱਜ ਦੀ ਇਹ ਰੁਜ਼ਗਾਰ ਸੰਬੰਧਿਤ ਜਾਣਕਾਰੀਆਂ ਤੁਹਾਡੇ ਲਈ ਲਾਭਦਾਇਕ ਸਾਬਤ ਹੋਣਗੀਆਂ। ਤੁਹਾਡਾ ਸੁਨਹਿਰਾ ਭਵਿੱਖ ਲਈ ਸ਼ੁਭਕਾਮਨਾ। ਤਾਂ ਪਿਆਰੇ ਸਰੋਤਿਓ, ਇਜਾਜ਼ਤ ਦਿਓ, ਮੈਂ ਅਰਾਧਨਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਦੀ ਹਾਂ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੋਵਾਨੀ, ਪੇਸ਼ ਕਰ ਰਹੇ ਸੀ ਅਰਾਧਨਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:32 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਸਾਥੀਓ, ਪ੍ਰੋਗਰਾਮ ਦੇ ਤਹਿਤ ਤੁਹਾਨੂੰ ਪਹਿਲਾਂ ਸੁਣਾਵਾਂਗੇ ਇੱਕ ਸਪਾਂਸਰ ਪ੍ਰੋਗਰਾਮ, ਜਿਸ

ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗੀਤ। ਅਤੇ ਜਦ ਤੱਕ ਕੋਈ ਦੋਸਤ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜੇਗਾ, ਤਦ ਤੱਕ ਸੁਣਾਂਗੇ ਜੀ ਆਪਾਂ ਇਸ ਗੀਤ ਨੂੰ ਜਿਸ ਨੂੰ ਆਵਾਜ਼ ਦਿੱਤੀ ਹੈ ਕਮਨਹੀਰ ਨੇ। ਅਤੇ ਅਸੀਂ ਆਪਣੇ ਸੁਣ ਵਾਲੇ ਸਾਰੇ ਦੋਸਤਾਂ ਨੂੰ ਇਹ ਵੀ ਦੱਸ ਦਈਏ ਅੱਜ ਦਾ ਪ੍ਰੋਗਰਾਮ ਸ਼ਾਮ ਸਵਾਨੀ ਦਾ ਹੁਣ ਅਗਲਾ ਪਾਠ ਪੇਸ਼ ਕਰਨਗੇ ਜਸਵਿੰਦਰ ਕੌਰ।

0: ਵੀ ਰੇਡੀਓ ਜ਼ਰੂਰ ਸੁਣ ਤੇ ਆਪਣੀ ਪਸੰਦ ਦੇ ਗਾਣੇ ਸੁਣ ਕੇ ਆਪਣਾ। ਹਾਂਜੀ ਅੱਛਾ ਜੀ, ਤੁਸੀਂ ਮਾਸੇ ਵਾਲਾ ਵੀ ਕੰਮ ਕੀਤਾ ਤੁਸੀਂ ਤਾਂ। ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਜੀ, ਬਹੁਤ ਖੁਸ਼ੀ ਹੋਈ ਹੈ ਜਾਣ ਕੇ ਕਿ ਤੁਸੀਂ ਰੇਡੀਓ ਵੰਡੇ ਨੇ ਗੇ। ਤਾਂ ਫਿਰ ਤੁਹਾਡੀ ਪਸੰਦ ਦਾ ਗੀਤ ਸੁਣਦੇ ਆ।
1: ਧੰਨਵਾਦ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 78379 63306।
1: हेलो
2: हेलो नमस्कार।
1: हेलो
2: हेलो मैडम नमस्कार।
1: हां जी हां जी सर। हां जी आ रही है आवाज? आ रही है वीर जी?
2: हां आ रही है जी।
1: हां जी मेरा नाम जसविंदर है जी। ते आज का जेड़ा शाम सोहानी प्रोग्राम है ओ मैं लेके आई हां जी। ते हां जी मेरी यह पहली ड्यूटी है जी। ਹਾਂਜੀ ਜਰੂਰ ਜੀ ਤੁਹਾਡਾ ਆਸ਼ੀਰਵਾਦ ਚਾਹੀਦਾ। ਤੇ ਗਾਣਾ ਤੁਸੀਂ ਦੱਸੋਗੇ ਜੀ?
2: ਮੈਂ ਗੰਗਾ ਰਾਮ ਬੋਲਦਾ
1: ਪੁੱਛੋ ਮੰਡੀ ਤੋਂ ਬੋਲ ਰਹੇ ਤੁਸੀਂ?
2: ਹਾਂਜੀ
1: ਤੁਹਾਡਾ ਗਾਣਾ ਅਸੀਂ ਹੁਣੇ ਚਲਾਉਂਦੇ ਹਾਂ ਜੀ। ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾਡਾ ਸ਼ੁਕਰੀਆ ਜੀ ਤੁਸੀਂ ਸ਼ਾਮ ਚੋਣੀ ਦੇ ਵਿੱਚ ਫੋਨ ਲਗਾਇਆ।
2: ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਵਿੱਚ ਮੈਂ ਯਾਨੀ ਕਿ ਮਮਤਾ ਅਰੋੜਾ ਲੈ ਕੇ ਆ ਰਹੀ ਹਾਂ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਵਿਸ਼ਾ, ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ।

ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਆਮ ਕੰਪਿਊਟਰਾਂ ਤੋਂ ਕਿਵੇਂ ਵੱਖਰਾ ਹੈ ਅਤੇ ਭਵਿੱਖ ਵਿੱਚ ਇਹ ਵਿਗਿਆਨ, ਸਿਹਤ, ਸੁਰੱਖਿਆ ਅਤੇ ਟੈਕਨੋਲੋਜੀ ਦੀ ਦੁਨੀਆਂ ਨੂੰ ਕਿਵੇਂ ਬਦਲ ਸਕਦਾ ਹੈ।

0: प्रोग्राम दे निर्माता ते निर्देशक बलजी शर्मा ता फिर सुनना ना पुलना मिति 27 जुलाई दिन सोमवार सवेरे 7 बजे प्रोग्राम सजरी सवेर दे तहत क्वांटम कंप्यूटर भविख दी दुनिया दा सुपर दिमाग।
1: श्रोतियो तुसी सुन रहे हो प्रोग्राम शाम सुहानी। स्टूडियो दी घड़ी ते समा हो रहा है जी 7:29 अते 47 सेकंड। वेला हो रहा जी पंजाबी विच खबरां दा। आओ सुनदे हां पंजाबी विच खबरां आकाशवाणी जलंधर केंद्र तों।
2: कार ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੂਹਕ ਹਿੱਸੇਦਾਰੀ ਹਮੇਸ਼ਾ ਭਾਰਤ ਦੇ ਸਭਿਆਚਾਰਕ ਵਿਰਸੇ ਦੀ ਇੱਕ ਤਾਕਤ ਰਹੀ ਏ। ਉਨ੍ਹਾਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ 2026 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਤਕਨਾਲੋਜੀ ਮਾਹਰ ਨੰਦਨ ਨਿਲੇਕਣੀ ਦੀ ਅਗਵਾਈ ਵਿਚ ਪ੍ਰੀਖਿਆ ਸੁਧਾਰਾਂ ਦੇ ਕੁਝ ਸ਼ਕਤੀਸ਼ਾਲੀ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਸਿੱਖਿਆ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਕ੍ਰਿਕਟ ਵਿਚ ਭਾਰਤ ਨੇ ਹਰਾਰੇ ਵਿਖੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿਚ ਜ਼ਿੰਬਾਬਵੇ ਸਾਹਮਣੇ ਜਿੱਤ ਲਈ 193 ਦੌੜਾਂ ਦਾ ਟੀਚਾ ਰੱਖਿਆ ਹੈ ਤੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਰਿਸ਼ੀਕਾਂਤ ਸਿੰਘ ਚਨੰਬਮ ਨੇ ਮਰਦਾਂ ਦੇ 60 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।

0: ਗੁਰਪ੍ਰੀਤ ਭੁੱਚੋ ਖੁਰਦ। ਗੁਰਪ੍ਰੀਤ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਵਿਚ, ਤੇ ਬੜੇ ਦਿਨਾਂ ਬਾਅਦ ਇੱਕ ਭੈਣ ਦੀ ਆਵਾਜ਼ ਸੁਣੀ ਹੈਗੀ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿਚ। ਘੱਟ ਸੁਣਦੇ ਹੋ ਜਾਂ ਫੋਨ ਹੀ ਨੀ ਲੱਗਦਾ?
1: ਤੁਹਾਡੀ
0: ਖੁਸ਼ੀ ਦਾ ਕੋਈ ਟਿਕਾਣਾ ਨੀ ਹੋਣਾ? ਫੋਨ ਲੱਗਿਆ ਕਿਉਂਕਿ ਤੁਸੀਂ ਮੇਰੇ ਨਾਲ ਗੱਲ ਕਰਨੀ ਸੀ, ਮੇਰੇ ਨਾਲ ਜਸਵਿੰਦਰ ਕੌਰ ਦੇ ਨਾਲ ਆਪਾਂ ਗੱਲਾਂ ਕਰਨੀਆਂ ਸੀ, ਤਾਂ ਹੀ ਕਰਕੇ ਤੁਹਾਡਾ ਫੋਨ ਲੱਗਿਆ। ਗੁਰਪ੍ਰੀਤ ਜੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਤੇ ਗਾਣਾ ਦੱਸੋ ਜੀ, ਤੁਸੀਂ ਕਿਹੜਾ ਸੁਣਨਾ?
1: ਨਿਮਰਤ ਖਹਿਰਾ ਦਾ ਲਾ ਦਿਓ ਕੋਈ ਵੀ ਸੌਂਗ।
0: ਨਿਮਰਤ ਖਹਿਰਾ ਦਾ ਪਸੰਦੀਦਾ ਸਿੰਗਰ ਹੈ ਤੁਹਾਡੀ, ਗਾਇਕ ਹੈਗੀ?
1: ਹਾਂਜੀ ਹਾਂਜੀ ਮੈਡਮ।
0: ਹਾਂਜੀ ਤੁਹਾਨੂੰ ਜਰੂਰ ਸੁਣਾਵਾਂ।

0: ਸਾਡੇ ਸਰੋਤੇ ਸਾਡੇ ਨਾਲ ਜੁੜਦੇ ਆ।
1: ਹਾਂਜੀ ਮੈਡਮ।
0: ਹਾਂਜੀ ਤੇ ਕੁਲਦੀਪ ਮਾਨਕ ਦਾ ਗਾਣਾ ਤੁਹਾਡੇ ਲਈ ਚਲਾ ਰਹੇ ਹੈਗੇ ਜੀ ਹੁਣ, ਤੇ ਤੁਸੀਂ ਜਰੂਰ ਸੁਣੋ।
1: ਠੀਕ ਹੈ ਜੀ।

0: ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਨੇ, ਕਰਦੇ ਹਾਂ ਅਗਲੇ ਕਾਲਰ ਨਾਲ ਗੱਲ। ਹੈਲੋ ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਬਲਵਿੰਦਰ ਸਿੰਘ ਬੋਲਦਾ, ਮੰਡੀ ਖੁਰਦ ਤੋਂ ਜੀ।
0: ਬਲਵਿੰਦਰ ਸਿੰਘ ਮੰਡੀ ਖੁਰਦ ਤੋਂ,
1: ਹਾਂਜੀ, ਜ਼ਿਲ੍ਹਾ ਬਠਿੰਡੇ ਤੋਂ ਜੀ।
0: ਜ਼ਿਲ੍ਹਾ ਬਠਿੰਡੇ ਤੋਂ, ਹਾਂਜੀ, ਕੀ ਕੰਮ ਕਾਰ ਕਰਦੇ ਹੋ ਬਾਈ ਜੀ?
1: ਖੇਤੀਬਾੜੀ ਦੇ ਕਰਦੇ ਹਾਂ ਜੀ, ਝੋਨਾ ਝੁਨਾ ਜ਼ਿਆਦਾ ਹੈ।
0: ਖੇਤੀਬਾੜੀ ਦਾ, ਝੋਨੇ ਦਾ, ਤੇ ਗਰਮੀ ਤੇ ਮੌਸਮ ਸਹੀ ਚੱਲ ਰਿਹਾ ਤੁਹਾਡੀ ਖੇਤੀ ਦੇ ਮੁਤਾਬਿਕ?
1: ਮੌਸਮ ਤਾਂ ਖਰਾਬ ਜੀ, ਪਾਉਂਦੀ ਨਹੀਂ ਜੀ, ਬਸ ਐਂ ਜੀ ਉਹ ਬਣਿਆ ਰਹਿੰਦਾ, ਬੜਾ ਮੋਟਾ ਜਿਹਾ ਪੈਂਦਾ।
0: ਹਾਂਜੀ, ਇਹ ਤਾਂ ਹੈ ਹੀ। ਤੇ ਗਾਣਾ ਕਿਹੜਾ ਸੁਣੋਗੇ ਜੀ?
1: ਗਾਣਾ ਲਾਲ ਚੰਦ ਜਮਲੇ ਜੱਟ ਦਾ ਸੁਣਦਾ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ।
0: ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਬਹੁਤ ਹੀ ਸੋਹਣਾ ਗਾਣਾ ਜੀ ਇਹ। ਮੇਰੇ ਦਾਦਾ ਜੀ ਅਕਸਰ ਇਹ ਗਾਣਾ ਸੁਣਿਆ ਕਰਦੇ ਸੀ, ਤੇ
1: ਅੱਛਾ
0: ਅੱਜ
1: ਜੀ,
0: ਮੈਨੂੰ
1: ਹਾਂਜੀ
0: ਤੁਸੀਂ ਇਹ ਯਾਦ
1: ਹਾਂਜੀ, ਇਹ
0: ਦਵਾਤੀ ਮੇਰੇ ਦਾਦਾ ਜੀ ਦੀ ਮੁੜ ਤੋਂ
1: ਸਦਾ
0: ਉਹਨਾਂ।
1: ਬਹਾਰ ਗੀਤ ਹੈ ਜੀ, ਜਦੋਂ ਮਰਜ਼ੀ ਸੁਣ ਲਓ ਜੀ।
0: ਹਾਂਜੀ, ਬਹੁਤ ਸਦਾ ਬਹਾਰ ਗੀਤ ਨੇ। ਚਲੋ ਜੀ, ਪੇਸ਼ ਕਰਦੇ ਹਾਂ ਤੁਹਾਡਾ ਗੀਤ, ਸੁਣੋ
1: ਠੀਕ
0: ਤੇ
1: ਹੈ,
0: ਆਨੰਦ ਮਾਣੋ।
1: ਅੱਛਾ, ਧੰਨਵਾਦ।

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਸੀ ਜਸਵਿੰਦਰ ਕੌਰ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਸ਼ਾਮ ਸੁਹਾਨੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7:59 ਤੇ 34 ਸਕਿੰਟ ਹੋਏ ਨੇ। 8 ਵਜੇ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਵਾਸੀਆਂ ਨਾਲ ਸਾਂਝੀ ਕੀਤੀ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ।

0: ਇਸ਼ਾਰੀਆ 6 ਮੈਗਾਹਰਟਸ ਅੰਮ੍ਰਿਤਸਰ, 100.9 ਮੈਗਾਹਰਟਸ ਤੇ 100.8 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਸਾਡੇ ਜੀਵਨ ਵਿੱਚ ਕੁਝ ਤਰੀਕਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਰੱਖਣ ਲਈ ਕੈਲੰਡਰ ਵੇਖਣ ਦੀ ਲੋੜ ਨਹੀਂ ਪੈਂਦੀ। ਅੱਜ 26 ਜੁਲਾਈ ਅਜਿਹੀ ਹੀ ਇੱਕ ਤਾਰੀਖ ਹੈ। ਅੱਜ ਕਾਰਗਿਲ ਵਿਜੇ ਦਿਵਸ ਹੈ। ਇਹ ਦਿਨ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਇਹ ਦਿਨ ਸਾਨੂੰ ਆਪਣੇ ਵੀਰ ਜਵਾਨਾਂ ਦੇ ਅਨੋਖੇ ਸਾਹਸ ਦੀ ਯਾਦ ਦਿਵਾਉਂਦਾ ਹੈ। ਕਾਰਗਿਲ ਦੀਆਂ ਉੱਚੀਆਂ ਉੱਚੀਆਂ ਚੋਟੀਆਂ, ਮੁਸ਼ਕਿਲ ਮੌਸਮ, ਦੁਸ਼ਮਣ ਦੀ ਚੁਣੌਤੀ, ਹਰ ਪਰਿਸਥਿਤੀ ਸਾਡੇ ਸੈਨਿਕਾਂ ਦੇ ਸਾਹਮਣੇ ਸੀ, ਲੇਕਿਨ ਉਹਨਾਂ ਦਾ ਹੌਸਲਾ ਹਰ ਚੁਣੌਤੀ ਤੋਂ ਵੱਡਾ ਸੀ। ਉਹਨਾਂ ਨੇ ਮਾਂ ਭਾਰਤੀ ਦੀ ਰੱਖਿਆ ਲਈ ਆਪਣਾ ਸਭ ਕੁਝ ਅਰਪਿਤ ਕਰ ਦਿੱਤਾ। ਅੱਜ ਕਾਰਗਿਲ ਵਿਜੇ ਦਿਵਸ ਤੇ ਮੈਂ ਸਾਰੇ ਵੀਰ ਸ਼ਹੀਦਾਂ ਤੇ ਵੀਰ ਸੈਨਿਕਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ। ਸਾਥੀਓ, ਅੱਜ ਦਾ ਭਾਰਤ ਆਪਣੇ ਵੀਰਾਂ ਨੂੰ ਸਿਰਫ ਯਾਦ ਹੀ ਨਹੀਂ ਕਰਦਾ, ਬਲਕਿ ਨਵੀਂ ਪੀੜ੍ਹੀ ਤੱਕ ਉਹਨਾਂ ਦੀ ਗਾਥਾ ਵੀ ਪਹੁੰਚਾਉਂਦਾ ਹੈ। ਇਸੇ ਭਾਵਨਾ ਨਾਲ ਇਸ ਸਾਲ ਇੱਕ ਵਿਸ਼ੇਸ਼ ਸ਼ੌਰਯ ਵਿਜੇ ਯਾਤਰਾ ਕੱਢੀ ਗਈ ਹੈ। 14 ਜੁਲਾਈ ਨੂੰ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਤੋਂ ਸ਼ੁਰੂ ਹੋਈ ਇਹ ਮੋਟਰਸਾਈਕਲ ਯਾਤਰਾ ਦਰਾਸ ਤੇ ਕਾਰਗਿਲ ਤੇ ਮੈਮੋਰੀਅਲ ਤੱਕ ਪਹੁੰਚੇਗੀ। ਇਸ ਦਾ ਸੁਨੇਹਾ ਵਨ ਰਾਈਡ, ਵਨ ਨੇਸ਼ਨ, ਵਨ ਸੈਲਿਊਟ।

ਇਹ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਰਾਸ਼ਟਰ ਦੇ ਲਈ ਕੀਤਾ ਗਿਆ ਬਲੀਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਥੀਓ, ਅੱਜ ਭਾਰਤ ਆਪਣੇ ਸੈਨਿਕਾਂ ਦੀ ਹੌਸਲੇ ਦੇ ਨਾਲ ਨਾਲ ਆਪਣੀ ਤਕਨੀਕੀ ਸਮਰੱਥਾ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਭਾਰਤੀ ਜਲ ਸੈਨਾ ਵਿੱਚ INS ਮਹਿੰਦਰਗਿਰੀ ਸ਼ਾਮਿਲ ਕੀਤਾ ਗਿਆ। ਇਹ ਆਧੁਨਿਕ ਜੰਗੀ ਜਹਾਜ਼ ਭਾਰਤ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਹੈ, ਭਾਰਤ ਵਿੱਚ ਹੀ ਬਣਿਆ ਹੈ। ਇਸ ਵਿੱਚ 75% ਤੋਂ ਜ਼ਿਆਦਾ ਸਵਦੇਸ਼ੀ ਸਮੱਗਰੀ ਦੀ ਵਰਤੋਂ ਹੋਈ ਹੈ। ਇਹ ਆਤਮ ਨਿਰਭਰ ਭਾਰਤ ਦੀ ਵੱਧਦੀ ਤਾਕਤ ਦਾ ਪ੍ਰਤੀਕ ਹੈ। ਇਸੇ ਮਹੀਨੇ DRDO ਨੇ ਪਿਨਾਕਾ ਲੌਂਗ ਰੇਂਜ ਗਾਈਡਡ ਰਾਕੇਟ ਦਾ ਵੀ ਸਫਲ ਪ੍ਰੀਖਣ ਕੀਤਾ। ਇਸ ਸਫਲਤਾ ਦੇ ਪਿੱਛੇ ਸਾਡੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਸਮੂਹਿਕ ਮਿਹਨਤ ਹੈ। 2-3 ਦਿਨ ਪਹਿਲਾਂ ਹੀ DRDO ਨੇ ਕੁਸ਼ਾ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਸਾਥੀਓ, ਅੱਜ ਰੱਖਿਆ ਉਤਪਾਦਨ ਹੋਵੇ, ਰੱਖਿਆ ਨਿਰਯਾਤ ਹੋਵੇ ਜਾਂ ਫਿਰ ਮਿੱਤਰ ਦੇਸ਼ਾਂ ਦੇ ਨਾਲ ਰਾਜਨੀਤਿਕ ਸਹਿਯੋਗ, ਭਾਰਤ ਲਗਾਤਾਰ ਨਵੀਆਂ ਉਚਾਈਆਂ ਵੱਲ ਵਧ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਂ ਇੰਡੋਨੇਸ਼ੀਆ ਵਿੱਚ ਸੀ, ਜਿੱਥੇ ਬ੍ਰਹਮੋਸ ਤੇ ਅਸਤਰ ਮਿਜ਼ਾਈਲਾਂ ਦੇ ਲਈ ਇੱਕ ਵੱਡਾ ਸਮਝੌਤਾ ਹੋਇਆ ਹੈ। ਦੁਨੀਆ ਦਾ ਭਰੋਸਾ ਭਾਰਤ ਦੇ ਰੱਖਿਆ ਉਪਕਰਨਾਂ ਤੇ ਤਕਨੀਕ ਤੇ ਵੱਧ ਰਿਹਾ ਹੈ। ਆਓ, ਇਸ ਕਾਰਗਿਲ ਵਿਜੈ ਦਿਵਸ ਤੇ ਅਸੀਂ ਆਪਣੇ ਅਮਰ ਸ਼ਹੀਦਾਂ ਨੂੰ ਨਮਨ ਕਰੀਏ ਤੇ ਇੱਕ ਸੁਰੱਖਿਅਤ, ਸਮਰੱਥ ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਆਪਣਾ ਸੰਕਲਪ ਹੋਰ ਮਜ਼ਬੂਤ ਕਰੀਏ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਦੇ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਡੇ ਨਾਲ ਕੈਚ ਦਾ ਰੇਨ ਮੁਹਿੰਮ ਦੀ ਚਰਚਾ ਕੀਤੀ ਸੀ। ਮੈਂ ਬੇਨਤੀ ਕੀਤੀ ਸੀ ਕਿ ਬਾਰਿਸ਼ ਦੀ ਹਰ ਬੂੰਦ ਨੂੰ ਸੰਭਾਲਣ ਦੀ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਓ। ਕੈਚ ਦਾ ਰੇਨ ਦਾ ਸੁਨੇਹਾ ਬਹੁਤ ਸਿੱਧਾ ਹੈ, ਜਿੱਥੇ ਬਾਰਿਸ਼ ਹੋਵੇ, ਜਦੋਂ ਬਾਰਿਸ਼ ਹੋਵੇ, ਪਾਣੀ ਨੂੰ ਉੱਥੇ ਹੀ ਸੰਭਾਲ ਲਓ। ਇਸ ਲਈ 4 ਜੁਲਾਈ ਤੋਂ ਦੇਸ਼ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਨ, ਗਰਾਊਂਡ ਵਾਟਰ ਰੀਚਾਰਜ, ਪੁਰਾਣੇ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਤੇ ਰੁੱਖ ਲਾਉਣ ਨੂੰ ਨਵੀਂ ਗਤੀ ਦਿੱਤੀ ਜਾ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਹੋਵੇ ਜਾਂ ਸ਼ਹਿਰ, ਪੰਚਾਇਤ ਹੋਵੇ ਜਾਂ ਸਮਾਜਿਕ ਸੰਸਥਾਵਾਂ, ਹਰ ਥਾਂ ਲੋਕਾਂ ਨੇ ਵੱਧ ਚੜ੍ਹ ਕੇ ਭਾਗੀਦਾਰੀ ਕੀਤੀ ਹੈ। ਕਿਤੇ ਪੁਰਾਣੇ ਤਲਾਬਾਂ ਚੋਂ ਗਾਰ ਕੱਢੀ ਜਾ ਰਹੀ ਹੈ, ਕਿਤੇ ਖੂਹਾਂ ਤੇ ਬੌਲੀਆਂ ਨੂੰ ਫਿਰ ਤੋਂ ਜੀਵਨ ਦਿੱਤਾ ਜਾ ਰਿਹਾ ਹੈ। ਬੰਦ ਪਏ ਬੋਰਵੈੱਲ ਹੁਣ ਗਰਾਊਂਡ ਵਾਟਰ ਰੀਚਾਰਜ ਦਾ ਮਾਧਿਅਮ ਬਣ ਰਹੇ ਨੇ। ਸਾਥੀਓ, ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਲਗਭਗ 1500 ਤਲਾਬ ਬਣਾਏ ਗਏ ਨੇ। ਨਰਸਿੰਹਪੁਰ ਵਿੱਚ ਅੰਮ੍ਰਿਤ ਸਰੋਵਰਾਂ ਨੂੰ ਸੰਵਾਰਿਆ ਗਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਸੰਭਾਲਣ ਦੀ ਸਮਰੱਥਾ ਵਿਕਸਿਤ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਇਸ ਮੁਹਿੰਮ ਨਾਲ ਜੁੜੀਆਂ ਨੇ ਤੇ ਪੁਰਾਣੇ ਤਲਾਬਾਂ ਨੂੰ ਫਿਰ ਤੋਂ ਉਪਯੋਗੀ ਬਣਾਇਆ ਗਿਆ ਹੈ। ਸਾਡੇ ਸ਼ਹਿਰ ਵੀ ਪਿੱਛੇ ਨਹੀਂ। ਛੱਤੀਸਗੜ੍ਹ ਦੇ ਕੋਰਬਾ, ਓਡੀਸ਼ਾ ਦੇ ਭੁਵਨੇਸ਼ਵਰ ਤੇ ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਇਸ ਮੁਹਿੰਮ ਦੇ ਉਤਸ਼ਾਹ ਵਧਾਉਣ ਨਤੀਜੇ ਦਿਖਾਈ ਦੇ ਰਹੇ ਨੇ। ਆਓ, ਅਸੀਂ ਵੀ ਆਪਣੇ ਆਲੇ ਦੁਆਲੇ ਕਿਸੇ ਇੱਕ ਤਲਾਬ, ਖੂਹ ਜਾਂ ਬੌਲੀ ਦੀ ਜ਼ਿੰਮੇਦਾਰੀ ਲਈਏ, ਪਾਣੀ ਦੀ ਹਰ ਬੂੰਦ ਬਚਾਈਏ। ਅੱਜ ਬਚਾਈ ਗਈ ਹਰ ਬੂੰਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨ ਪਹਿਲਾਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋਈਆਂ ਨੇ। ਹਰ ਦੇਸ਼ਵਾਸੀ ਭਾਰਤੀ ਦਲ ਨੂੰ ਨਿਰੰਤਰ ਆਪਣੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਸਾਰੇ ਖਿਡਾਰੀ ਤੇ ਅਥਲੀਟ ਬਿਹਤਰ ਪ੍ਰਦਰਸ਼ਨ ਕਰਨ ਤੇ ਲੋਕਾਂ ਦਾ ਦਿਲ ਜਿੱਤਣ। ਸਾਥੀਓ, ਸਾਡੇ ਨੌਜਵਾਨਾਂ ਨੇ ਇਨ੍ਹਾਂ ਹੀ ਦਿਨਾਂ ਵਿੱਚ ਸਪੋਰਟਸ ਵਿੱਚ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਨੇ। PV ਸਿੰਧੂ ਬੈਡਮਿੰਟਨ ਵਿੱਚ ਜਾਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਪੂਰੇ ਦੇਸ਼ ਨੂੰ ਮਾਣ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਲੰਡਨ ਵਿੱਚ ਲਾਰਡ ਸਟੇਡੀਅਮ ਵਿੱਚ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ। ਇਹ ਇੱਕ ਇਤਿਹਾਸਿਕ ਜਿੱਤ ਹੈ। ਸਾਡੀ ਟੀਮ ਨੇ 270 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੁਕਾਬਲਾ ਜਿੱਤਿਆ। ਲੇਕਿਨ ਗੱਲ ਸਿਰਫ ਇੰਨੀ ਨਹੀਂ ਹੈ। ਲਾਰਡਸ ਦੇ ਲੰਮੇ ਇਤਿਹਾਸ ਵਿੱਚ ਇਹ ਮਹਿਲਾਵਾਂ ਦੀ ਟੀਮ ਦਾ ਪਹਿਲਾ ਟੈਸਟ ਮੈਚ ਸੀ। 1983 ਵਿੱਚ ਇਸੇ ਮੈਦਾਨ ਵਿੱਚ ਭਾਰਤ ਨੇ ਆਪਣਾ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਹੁਣ ਸਾਡੀ ਨਾਰੀ ਸ਼ਕਤੀ ਨੇ ਇੱਥੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਾਥੀਓ, ਕੁਝ ਛੋਟੇ ਯਤਨ ਅਜਿਹੇ ਵੀ ਹੁੰਦੇ ਨੇ ਜੋ ਬਹੁਤ ਮਾਇਨੇ ਰੱਖਦੇ ਨੇ। ਮੈਨੂੰ ਕੇਰਲਮ ਵਿੱਚ ਏਰਣਾਕੁਲਮ ਦੇ ਸਾਊਥ ਚਿਤੋਰ ਵਿੱਚ ਸਪੋਰਟਸ ਦੇ ਅਜਿਹੇ ਹੀ ਇੱਕ ਯਤਨ ਦੇ ਬਾਰੇ ਪਤਾ ਲੱਗਾ ਹੈ।

ਇੱਥੋਂ ਦੇ ਇੱਕ ਸਕੂਲ ਵਿੱਚ ਸੰਸਕ੍ਰਿਤ ਕਲੱਬ ਹੈ। ਇੱਥੋਂ ਦੇ ਟੀਚਰ ਅਭਿਲਾਸ਼ ਜੀ ਬੜੇ ਅਨੋਖੇ ਢੰਗ ਨਾਲ ਸੰਸਕ੍ਰਿਤ ਨੂੰ ਹਰਮਨ ਪਿਆਰਾ ਬਣਾ ਰਹੇ ਨੇ। ਇਸ ਪ੍ਰੋਜੈਕਟ ਨੂੰ ਅਕਸ਼ਰ ਕੰਦੁਕ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸੰਸਕ੍ਰਿਤ ਦੇ ਅੱਖਰਾਂ ਨੂੰ ਫੁੱਟਬਾਲ ਵਿੱਚ ਇਸਤੇਮਾਲ ਹੋਣ ਵਾਲੇ ਸ਼ਬਦਾਂ ਨਾਲ ਜੋੜ ਕੇ ਆਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਇਸ ਨਾਲ ਸਿੱਖਣ 'ਚ ਆਨੰਦ ਮਿਲਦਾ ਹੈ, ਨਾਲ ਹੀ ਖੇਡਾਂ ਨਾਲ ਲੋਕਾਂ ਦਾ ਲਗਾਅ ਵੀ ਵੱਧਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਐਤਵਾਰ ਵਿਕਰਮ 1 ਇਸ ਦੇ ਸਫਲ ਲਾਂਚ ਨਾਲ ਹਰ ਦੇਸ਼ਵਾਸੀ ਫਖਰ ਨਾਲ ਭਰਿਆ ਹੋਇਆ ਹੈ। ਅਸੀਂ ਸਾਰੇ ਭਾਰਤੀ ਸਪੇਸ ਸੈਕਟਰ ਦੇ ਇਸ ਇਤਿਹਾਸਿਕ ਪਲ ਦੇ ਸਾਕਸ਼ੀ ਬਣੇ। ਇਹ ਪ੍ਰਾਈਵੇਟ ਸੈਕਟਰ ਦੁਆਰਾ ਵਿਕਸਿਤ ਭਾਰਤ ਦਾ ਪਹਿਲਾ ਰਾਕੇਟ ਹੈ। ਸਾਡੇ ਨੌਜਵਾਨ ਇਨੋਵੇਟਰਸ ਨੇ ਉਹ ਕਰ ਵਿਖਾਇਆ ਜਿਸ ਦੀ ਕਲਪਨਾ ਤੱਕ ਮੁਸ਼ਕਿਲ ਸੀ। ਉਹਨਾਂ ਨੇ ਗਜ਼ਬ ਦੀ ਸਕਿੱਲ, ਪੈਸ਼ਨ ਤੇ ਪੇਸ਼ੈਂਸ ਨੂੰ ਵਿਖਾਇਆ। ਲੰਮੇ ਸਮੇਂ ਤੱਕ ਸਾਡਾ ਸਪੇਸ ਸੈਕਟਰ ਨਿੱਜੀ ਖੇਤਰ ਦੇ ਲਈ ਬੰਦ ਰਿਹਾ ਸੀ। ਇਸ ਸੈਕਟਰ ਵਿੱਚ ਰੁਚੀ ਰੱਖਣ ਵਾਲੇ ਕਾਫੀ ਨੌਜਵਾਨਾਂ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਸੀ। ਨੌਜਵਾਨਾਂ ਦੇ ਹਿੱਤਾਂ ਨੂੰ ਵੇਖਦਿਆਂ ਅਸੀਂ ਸਪੇਸ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹਿਆ। ਅੱਜ ਇਸ ਦਾ ਨਤੀਜਾ ਦੁਨੀਆ ਵੇਖ ਰਹੀ ਹੈ। ਸਾਥੀਓ, ਸਾਡੇ ਨੌਜਵਾਨ ਸਾਥੀ ਸਾਇੰਸ ਵਿੱਚ ਵੀ ਭਾਰਤ ਦਾ ਸਿਰ ਉੱਚਾ ਕਰ ਰਹੇ ਨੇ। ਸਾਇੰਸ ਓਲੰਪੀਆਡਸ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਕੰਪੀਟੀਸ਼ਨਾਂ ਵਿੱਚੋਂ ਇੱਕ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਨੇ। ਇਸ ਮਹੀਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥਮੈਟਿਕ ਦੇ ਓਲੰਪੀਆਡ ਹੋਏ। ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਦਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਫਿਜ਼ਿਕਸ ਓਲੰਪੀਆਡ 'ਚੋਂ ਸਾਡੇ ਸਾਰੇ 5 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ ਤੇ ਭਾਰਤ ਨੇ ਪਹਿਲਾ ਰੈਂਕ ਹਾਸਲ ਕੀਤਾ। ਪਿਛਲੇ 1 ਦਹਾਕੇ ਵਿੱਚ ਹੋਏ ਹਰ ਫਿਜ਼ਿਕਸ ਓਲੰਪੀਆਡ ਵਿੱਚ ਸਾਡੇ ਦੇਸ਼ ਦੇ ਵਿਦਿਆਰਥੀਆਂ ਨੇ ਗੋਲਡ ਜਾਂ ਸਿਲਵਰ ਮੈਡਲ ਜ਼ਰੂਰ ਜਿੱਤਿਆ। ਕੈਮਿਸਟਰੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤਿਆ। ਇਹ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਰਹੀ ਹੈ। ਬਾਇਓਲੋਜੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਮੈਡਲ ਜਿੱਤੇ। ਇਹਨਾਂ ਵਿੱਚ 1 ਗੋਲਡ ਮੈਡਲ ਵੀ ਸ਼ਾਮਿਲ ਹੈ। ਉੱਥੇ ਮੈਥਮੈਟਿਕਸ ਓਲੰਪੀਆਡ ਵਿੱਚ ਸਾਡੇ ਵਿਦਿਆਰਥੀਆਂ ਨੇ 2 ਗੋਲਡ ਤੇ 4 ਸਿਲਵਰ ਮੈਡਲ ਆਪਣੇ ਨਾਮ ਕੀਤੇ। ਮੈਨੂੰ ਦੇਸ਼ ਦੀ ਨੌਜਵਾਨ ਸ਼ਕਤੀ ਤੇ ਬਹੁਤ ਮਾਣ ਹੈ। ਇਹ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਭਾਰਤ ਵਿੱਚ ਓਲੰਪੀਆਡਸ ਤੇ ਹੈਕਾਥੋਨਸ ਦਾ ਕਲਚਰ ਨਿਰੰਤਰ ਵੱਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਅਜਿਹੀਆਂ ਫੋਰਮਾਂ ਵਿੱਚ ਆਪਣਾ ਇੰਟਰਸਟ ਵਿਖਾਉਣਗੇ ਤੇ ਭਾਰਤ ਦਾ ਝੰਡਾ ਵੀ ਲਹਿਰਾਉਣਗੇ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਹੁਨਰ ਵੀ ਹੋਵੇ ਤੇ ਕੁਝ ਕਰਨ ਦਾ ਜਜ਼ਬਾ ਵੀ ਹੋਵੇ ਤੇ ਹਰ ਰਾਹ ਆਸਾਨ ਹੋ ਜਾਂਦੀ ਹੈ। ਕਸ਼ਮੀਰ ਦੀ ਰਵਾਇਤੀ ਚਟਾਈ ਵਗੂ ਨੂੰ ਲੈ ਕੇ ਜੋ ਯਤਨ ਹੋ ਰਹੇ ਨੇ ਉਸ ਵਿੱਚ ਇਸੇ ਦੀ ਝਲਕ ਮਿਲਦੀ ਹੈ। ਇਸ ਨੂੰ ਕਾਨਿਆਂ ਤੇ ਝੋਨੇ ਦੀ ਪਰਾਲੀ ਨਾਲ ਸਟਰਾਅ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਚਟਾਈ ਨੂੰ ਬਣਾਉਣ ਦੀ ਰਵਾਇਤ ਸਾਲਾਂ ਪੁਰਾਣੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਕਸ਼ਮੀਰ ਦੇ ਦਲਦਲੀ ਇਲਾਕਿਆਂ ਦੇ ਘਾਹ ਤੇ ਕਾਨਿਆਂ ਦੀ ਕਟਾਈ ਕੀਤੀ ਜਾਂਦੀ ਹੈ। ਧੁੱਪ ਵਿੱਚ ਸੁਕਾਉਣ ਤੋਂ ਬਾਅਦ ਛਟਾਈ ਹੁੰਦੀ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਹੱਥਾਂ ਨਾਲ ਬੁਣਾਈ ਦਾ ਕੰਮ। 2 ਕਾਰੀਗਰਾਂ ਨੂੰ 1 ਚਟਾਈ ਬਣਾਉਣ ਵਿੱਚ ਲਗਭਗ 4 ਦਿਨ ਲੱਗਦੇ ਨੇ। ਇਹ ਚਟਾਈ ਅਨੋਖੀ ਵੀ ਹੈ ਤੇ ਈਕੋ ਫਰੈਂਡਲੀ ਵੀ ਹੈ। ਇੱਕ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਗਰਮੀਆਂ 'ਚ ਇਸ ਨਾਲ ਠੰਡਕ ਮਿਲੇਗੀ ਤੇ ਸਰਦੀਆਂ 'ਚ ਗਰਮਾਹਟ। ਪਹਿਲਾਂ ਇਹ ਕਸ਼ਮੀਰ ਦੇ ਹਰ ਘਰ ਵਿੱਚ ਦਿਖਾਈ ਦਿੰਦੀ ਸੀ, ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਵਰਤੋਂ ਘੱਟ ਹੋਣ ਲੱਗੀ ਸੀ। ਇਸ ਕਰਕੇ ਸ਼੍ਰੀਨਗਰ ਦੇ ਗੁਲਾਮ ਹੁਸੈਨ ਜੀ ਤੇ ਉਹਨਾਂ ਦੀ ਬੇਟੀ ਤੰਜੀਲਾ ਜੀ ਨੇ ਇੱਕ ਸੰਕਲਪ ਲਿਆ। ਦੋਵੇਂ ਵਗੂ ਕ੍ਰਾਫਟ ਦੀ ਪਰੰਪਰਾ ਨੂੰ ਇੱਕ ਨਵਾਂ ਜੀਵਨ ਦੇਣ ਵਿੱਚ ਜੁਟ ਗਏ। ਗੁਲਾਮ ਹੁਸੈਨ ਜੀ ਬਹੁਤ ਹੀ ਸਧਾਰਨ ਪਰਿਵਾਰ ਦੇ ਨੇ। ਉਹਨਾਂ ਨੂੰ ਇਸ ਕੰਮ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਆਈਆਂ, ਲੇਕਿਨ ਵਗੂ ਦੀ ਸੰਭਾਲ ਦਾ ਉਹਨਾਂ ਦਾ ਸੰਕਲਪ ਅਡਿੱਗ ਸੀ। ਦੇਖਦੇ ਹੀ ਦੇਖਦੇ ਉਹਨਾਂ ਦੇ ਯਤਨ ਨਾਲ ਬਹੁਤ ਸਾਰੇ ਲੋਕ ਜੁੜਦੇ ਚਲੇ ਗਏ। ਗੁਲਾਮ ਹੁਸੈਨ ਜੀ ਨੇ ਇਸ ਕੌਸ਼ਲ ਨੂੰ ਖੂਬ ਵਧਾਇਆ। ਆਪਣੇ ਮਿਸ਼ਨ ਵਿੱਚ ਉਹਨਾਂ ਨੂੰ ਸਥਾਨਕ ਪੱਧਰ ਤੇ ਸਰਕਾਰੀ ਸਹਿਯੋਗ ਵੀ ਮਿਲਿਆ। ਅੱਜ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਵਗੂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪਹੁੰਚ ਰਿਹਾ ਹੈ। ਮੈਨੂੰ ਇਸ ਯਤਨ ਨਾਲ ਜੁੜੇ ਸਾਰੇ ਲੋਕਾਂ ਤੇ ਬਹੁਤ ਮਾਣ ਹੈ। ਅੱਜ ਸਾਡੇ ਸਾਰਿਆਂ ਦਾ ਲੋਕਲ ਪ੍ਰੋਡਕਟ ਤੇ ਜ਼ੋਰ ਹੈ। ਅਸੀਂ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਲੈ ਕੇ ਚੱਲ ਰਹੇ ਹਾਂ। ਇਸ ਲਈ ਕਸ਼ਮੀਰ ਦਾ ਵਗੂ ਵੀ ਤੁਹਾਡੇ ਘਰ ਦਾ ਹਿੱਸਾ ਬਣੇ, ਇਸ ਕਰਕੇ ਇੱਕ ਵਾਰ ਜ਼ਰੂਰ ਸੋਚਣਾ। ਸਾਥੀਓ, ਸਾਡੇ ਦੇਸ਼ ਵਿੱਚ ਚਾਹ ਸਿਰਫ ਇੱਕ ਪੀਣ ਵਾਲੀ ਚੀਜ਼ ਨਹੀਂ ਹੈ, ਇਹ ਆਪਣਾਪਨ ਵੀ ਹੈ। ਸਵੇਰ ਦੀ ਸ਼ੁਰੂਆਤ ਹੋਵੇ, ਦੋਸਤਾਂ ਦੀ ਮੁਲਾਕਾਤ ਹੋਵੇ ਜਾਂ

ਪਰਿਵਾਰ ਦੇ ਨਾਲ ਕੁਝ ਪਲ ਬਿਤਾਉਣੇ ਹੋਣ, ਚਾਹ ਹਰ ਮੌਕੇ ਦਾ ਹਿੱਸਾ ਬਣ ਜਾਂਦੀ ਹੈ। ਵੈਸੇ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਮੇਰਾ ਚਾਹ ਨਾਲ ਰਿਸ਼ਤਾ ਕੀ ਹੈ, ਲੇਕਿਨ ਅੱਜ ਮੈਂ ਜਿਸ ਚਾਹ ਦੀ ਚਰਚਾ ਕਰ ਰਿਹਾ ਉਸ ਨੇ ਸਿਰਫ ਸਵਾਦ ਹੀ ਨਹੀਂ ਦਿੱਤਾ, ਸਗੋਂ ਅਨੇਕਾਂ ਭੈਣਾਂ ਦੇ ਜੀਵਨ ਵਿੱਚ ਆਤਮ ਨਿਰਭਰਤਾ ਦੀ ਨਵੀਂ ਖੁਸ਼ਬੂ ਵੀ ਘੋਲ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਲੱਖੀਵਾਲਾ ਪਿੰਡ ਵਿੱਚ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਨੇ ਵਿਦੁਰ ਪ੍ਰੇਰਣਾ ਸਵਦੇਸ਼ੀ ਹਰਬਲ ਟੀ ਤਿਆਰ ਕੀਤੀ ਹੈ। ਇਸ ਵਿੱਚ ਲੈਮਨ ਗ੍ਰਾਸ, ਗਲੋ, ਮੁਲੱਠੀ, ਤੁਲਸੀ, ਕੱਚੀ ਹਲਦੀ, ਦਾਲਚੀਨੀ, ਇਲਾਇਚੀ ਤੇ ਸੌਂਫ ਵਰਗੀਆਂ ਕੁਦਰਤੀ ਸਮੱਗਰੀਆਂ ਸ਼ਾਮਿਲ ਨੇ। ਆਪਣੇ ਅਨੋਖੇ ਸਵਾਦ ਤੇ ਗੁਣਾਂ ਦੀ ਵਜ੍ਹਾ ਨਾਲ ਇਸ ਚਾਹ ਨੇ ਬਹੁਤ ਘੱਟ ਸਮੇਂ ਵਿੱਚ ਲੋਕਾਂ ਵਿੱਚ ਖਾਸ ਪਛਾਣ ਬਣਾ ਲਈ ਹੈ। ਪ੍ਰਯਾਗਰਾਜ ਦੇ ਮਹਾਕੁੰਭ ਤੇ ਦਿੱਲੀ ਦੇ ਇੰਟਰਨੈਸ਼ਨਲ ਫੂਡ ਫੈਸਟੀਵਲ ਵਿੱਚ ਇਸ ਹਰਬਲ ਚਾਹ ਨੂੰ ਖੂਬ ਸ਼ਲਾਘਾ ਮਿਲੀ ਹੈ। ਵਿਦੇਸ਼ਾਂ ਤੋਂ ਆਏ ਲੋਕਾਂ ਨੇ ਵੀ ਇਸ ਵਿੱਚ ਦਿਲਚਸਪੀ ਦਿਖਾਈ ਹੈ। ਸਾਥੀਓ, ਸਭ ਤੋਂ ਪ੍ਰੇਰਕ ਗੱਲ ਇਸ ਦੀ ਸ਼ੁਰੂਆਤ ਹੈ। ਇਹ ਪੂਰਾ ਯਤਨ ਸਿਰਫ 1 ਲੱਖ ਰੁਪਏ ਨਾਲ ਸ਼ੁਰੂ ਹੋਇਆ ਸੀ। ਅੱਜ ਇਹ ਬ੍ਰਾਂਡ ਦੇਸ਼ ਦੇ ਵੱਡੇ ਵੱਡੇ ਸੰਸਥਾਨਾਂ ਤੱਕ ਪਹੁੰਚ ਚੁੱਕਾ ਹੈ। ਇਹ ਪਹਿਲ ਸਾਨੂੰ ਦੱਸਦੀ ਹੈ ਕਿ ਜਦੋਂ ਸਥਾਨਕ ਗਿਆਨ, ਕੁਦਰਤ ਤੇ ਔਰਤਾਂ ਦਾ ਆਤਮ ਵਿਸ਼ਵਾਸ ਇਕੱਠੇ ਹੁੰਦੇ ਨੇ ਤਾਂ ਇੱਕ ਛੋਟਾ ਜਿਹਾ ਯਤਨ ਵੀ ਵੱਡੇ ਬਦਲਾਅ ਦੀ ਸ਼ੁਰੂਆਤ ਬਣ ਜਾਂਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਦੇਸ਼ ਭਰ ਵਿੱਚ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਮਾਧਿਅਮ ਨਾਲ ਲੋਕ ਕੁਦਰਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਜਦੋਂ ਸਮਾਜ ਇਸ ਭਾਵਨਾ ਨਾਲ ਜੁੜਦਾ ਹੈ ਤਾਂ ਬਹੁਤ ਸਾਰੇ ਸੁੰਦਰ ਤੇ ਪ੍ਰੇਰਕ ਉਦਾਹਰਣ ਸਾਹਮਣੇ ਆਉਂਦੇ ਨੇ। ਸਾਥੀਓ, ਅਹਿਮਦਾਬਾਦ ਵਿੱਚ ਜਨ ਭਾਗੀਦਾਰੀ ਦੀ ਅਨੋਖੀ ਸ਼ਕਤੀ ਦਿਖਾਈ ਦਿੱਤੀ ਹੈ। ਭਾਈਜ਼ ਖੇਤਰ ਵਿੱਚ 1 ਘੰਟੇ ਦੇ ਅੰਦਰ 3.5 ਲੱਖ ਤੋਂ ਜ਼ਿਆਦਾ ਬੂਟੇ ਲਾਏ ਗਏ। ਇਸ ਵਿੱਚ 25,000 ਤੋਂ ਜ਼ਿਆਦਾ ਲੋਕ ਜੁਟੇ, ਸਕੂਲੀ ਬੱਚੇ, NCC ਕੈਡਿਟਸ, ਸਵੈ ਸੇਵਕ ਤੇ ਆਮ ਨਾਗਰਿਕ ਸਾਰਿਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਆਉਣ ਵਾਲੇ ਸਾਲਾਂ ਵਿੱਚ ਇਹੀ ਪੌਦੇ ਇੱਕ ਸੰਘਣੇ ਸ਼ਹਿਰੀ ਜੰਗਲ ਦਾ ਰੂਪ ਲੈਣਗੇ। ਇਸ ਯਤਨ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸਾਥੀਓ, ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ UP ਵਿੱਚ ਵੀ ਜਨ ਸ਼ਕਤੀ ਦਾ ਅਨੋਖਾ ਸੰਕਲਪ ਵੇਖਣ ਨੂੰ ਮਿਲਿਆ। ਉੱਥੇ 21 ਦਿਨ ਵਿੱਚ 12 ਜੁਲਾਈ ਨੂੰ 35 ਕਰੋੜ ਤੋਂ ਜ਼ਿਆਦਾ ਪੌਦੇ ਲਾਏ ਗਏ। UP ਦਾ ਸਾਂਸਦ ਮੈਂਬਰ ਹੋਣ ਦੇ ਨਾਲ ਮੇਰੇ ਲਈ ਵੀ ਇਹ ਵਿਸ਼ੇਸ਼ ਮਾਣ ਦੀ ਗੱਲ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਰੁੱਖ ਸਿਰਫ ਮਨੁੱਖਾਂ ਦੇ ਲਈ ਨਹੀਂ ਹੁੰਦੇ, ਇਹ ਅਨੇਕਾਂ ਜੀਵਾਂ ਦਾ ਘਰ ਵੀ ਹੁੰਦੇ ਨੇ। ਗੁਜਰਾਤ ਦੇ ਗੀਰ ਦੇ ਜੰਗਲਾਂ ਵਿੱਚ ਲਗਭਗ 60 ਸਾਲਾਂ ਬਾਅਦ ਇੰਡੀਅਨ ਗ੍ਰੇ ਹੌਰਨਬਿਲ ਫਿਰ ਤੋਂ ਨਿਵਾਸ ਕਰ ਰਿਹਾ ਹੈ। ਇਹ ਗੀਰ ਵਿੱਚ ਸਾਲਾਂ ਤੋਂ ਹੋ ਰਹੀ ਸੰਭਾਲ ਤੇ ਪੁਨਰ ਸਥਾਪਨਾ ਦੇ ਯਤਨਾਂ ਦਾ ਨਤੀਜਾ ਹੈ। ਹੌਰਨਬਿਲ ਨੂੰ ਜੰਗਲਾਂ ਦਾ ਕਿਸਾਨ ਕਿਹਾ ਜਾਂਦਾ ਹੈ। ਇਹ ਫਲ ਖਾਂਦੇ ਨੇ ਤੇ ਬੀਜਾਂ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਨੇ। ਉਹਨਾਂ ਹੀ ਬੀਜਾਂ ਨਾਲ ਜੰਗਲ ਵਿੱਚ ਨਵੇਂ ਰੁੱਖ ਉੱਗਦੇ ਨੇ। ਇਸ ਤਰ੍ਹਾਂ ਇੱਕ ਪੰਛੀ ਜੰਗਲ ਨੂੰ ਫਿਰ ਤੋਂ ਹਰਾ ਭਰਾ ਬਣਾਉਣ ਵਿੱਚ ਮਦਦ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ, ਅਸੀਂ ਸਾਰੇ ਆਪਣੇ ਜੀਵਨ ਦੇ ਕਿਸੇ ਵਿਸ਼ੇਸ਼ ਮੌਕੇ ਨੂੰ ਕੁਦਰਤ ਨਾਲ ਜ਼ਰੂਰ ਜੋੜੀਏ। ਇੱਕ ਰੁੱਖ ਮਾਂ ਦੇ ਨਾਂ ਤੇ ਲਾਈਏ। ਅੱਜ ਦਾ ਲਾਇਆ ਇੱਕ ਛੋਟਾ ਜਿਹਾ ਪੌਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਲੀ, ਸਾਫ਼ ਹਵਾ ਤੇ ਸੁੰਦਰ ਭਵਿੱਖ ਦੀ ਵਿਰਾਸਤ ਬਣ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪਲਾਸਟਿਕ ਪ੍ਰਦੂਸ਼ਣ ਪੂਰੀ ਦੁਨੀਆ ਦੇ ਵਾਤਾਵਰਣ ਲਈ ਵੱਡੀ ਚੁਣੌਤੀ ਬਣਿਆ ਹੈ। ਸਿੰਗਲ ਯੂਜ਼ ਪਲਾਸਟਿਕ ਦਾ ਕਚਰਾ ਕਈ ਸਾਲਾਂ ਤੱਕ ਕੁਦਰਤ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਇਸ ਲਈ ਪਲਾਸਟਿਕ ਦਾ ਸਹੀ ਨਿਪਟਾਰਾ ਬਹੁਤ ਜ਼ਰੂਰੀ ਹੈ। ਸਾਥੀਓ, ਬਿਹਾਰ ਦੇ ਸੀਤਾਮੜ੍ਹੀ ਵਿੱਚ ਵੇਸਟ ਟੂ ਵੈਲਥ ਦਾ ਸ਼ਾਨਦਾਰ ਉਦਾਹਰਣ ਸਾਹਮਣੇ ਆਇਆ ਹੈ। ਇੱਥੇ ਕਚਰੇ ਦੀ ਰੀਸਾਈਕਲਿੰਗ ਕਰਕੇ ਉਸ ਨਾਲ ਆਕਰਸ਼ਕ ਬੈਂਚ ਬਣਾਏ ਜਾ ਰਹੇ ਨੇ। ਇੱਕ ਬੈਂਚ ਤਿਆਰ ਹੋਣ ਵਿੱਚ ਲਗਭਗ 40 ਕਿਲੋ ਸਿੰਗਲ ਯੂਜ਼ ਪਲਾਸਟਿਕ ਲੱਗ ਜਾਂਦੀ ਹੈ। ਇਹ ਮਜ਼ਬੂਤ, ਟਿਕਾਊ ਤੇ ਆਰਾਮਦਾਇਕ ਹੋਣ ਦੇ ਨਾਲ ਨਾਲ ਈਕੋ ਫਰੈਂਡਲੀ ਵੀ ਹੁੰਦੀ ਹੈ। ਇਸ ਨੂੰ ਸਰਕਾਰੀ ਸਕੂਲਾਂ, ਪਾਰਕਾਂ ਤੇ ਜਨਤਕ ਥਾਵਾਂ ਤੇ ਲਾਇਆ ਜਾਂਦਾ ਹੈ। ਇਸ ਦੇ ਜ਼ਰੀਏ ਲੋਕਾਂ ਵਿੱਚ ਵਾਤਾਵਰਣ ਸੰਭਾਲ ਨੂੰ ਲੈ ਕੇ ਜਾਗਰੂਕਤਾ ਵੀ ਵੱਧ ਰਹੀ ਹੈ। ਇਸ ਯਤਨ ਵਿੱਚ ਸਥਾਨਕ ਇਕਾਈ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਇਸ ਨਾਲ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਨੇ। ਸੀਤਾਮੜ੍ਹੀ ਦਾ ਇਹ ਯਤਨ ਸਾਨੂੰ ਦੱਸਦਾ ਹੈ ਕਿ ਰਿਡਿਊਸ, ਰੀਯੂਜ਼ ਤੇ ਰੀਸਾਈਕਲ ਅੱਜ ਕੇਵਲ ਇੱਕ ਨਾਰਾ ਨਹੀਂ ਸਗੋਂ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ। ਸਾਥੀਓ, ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰ ਮਨ ਕੀ ਬਾਤ ਵਿੱਚ ਮੈਂ ਗਣੇਸ਼

ਉਤਸਵ ਦੀ ਗੱਲ ਕੀਤੀ ਸੀ। ਮੈਂ ਬੇਨਤੀ ਕੀਤੀ ਸੀ ਕਿ ਸਾਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਹੀ ਬਣੇ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਜੋ POP ਨਾਲ ਬਣੇ ਗਣੇਸ਼ ਜੀ ਹੁੰਦੇ ਨੇ ਜਾਂ ਵਿਦੇਸ਼ ਤੋਂ ਆਈ ਗਣੇਸ਼ ਜੀ ਦੀ ਮੂਰਤੀ ਹੁੰਦੀ ਹੈ, ਉਸ ਦੀ ਬਜਾਏ ਸਾਨੂੰ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਘਰ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ। ਇਸ ਵਿਸ਼ੇ ਤੇ ਅਨੇਕਾਂ ਲੋਕਾਂ ਨੇ ਮੈਨੂੰ ਸੁਨੇਹਾ ਭੇਜਿਆ ਤੇ ਆਪਣੇ ਵਿਚਾਰ ਦੱਸੇ ਨੇ। ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਹੈ। ਉਹਨਾਂ ਨੇ ਸਥਾਨਕ ਮਿੱਟੀ ਨਾਲ ਤਿਆਰ ਹੋਣ ਵਾਲੇ ਗਣੇਸ਼ ਜੀ ਨੂੰ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ। ਲੋਕਾਂ ਨੇ ਲਿਖਿਆ ਹੈ ਕਿ ਮਨ ਕੀ ਬਾਤ ਵਿੱਚ ਪਹਿਲਾਂ ਹੀ ਇਸ ਵਿਸ਼ੇ ਤੇ ਚਰਚਾ ਹੋਈ, ਇਸ ਨਾਲ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਕਦਮ ਚੁੱਕਣ ਵਿੱਚ ਮਦਦ ਮਿਲੀ। ਮੈਂ ਇੱਕ ਵਾਰ ਫਿਰ ਆਪਣੀ ਬੇਨਤੀ ਨੂੰ ਦੁਹਰਾਉਣਾ, ਇਸ ਵਾਰ ਗਣਪਤੀ ਪੂਜਾ ਵਿੱਚ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਹੀ ਆਪਣੇ ਘਰ ਵਿੱਚ ਸਥਾਪਿਤ ਕਰੋ, ਉਹਨਾਂ ਦੀ ਪੂਜਾ ਕਰੋ। ਤੁਹਾਡਾ ਇਹ ਯਤਨ ਵੀ ਇੱਕ ਤਰ੍ਹਾਂ ਨਾਲ ਕੁਦਰਤ ਦੀ ਹੀ ਪੂਜਾ ਹੋਏਗਾ। ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੇ ਬਾਰੇ ਦੱਸਾਂਗਾ ਜਿਸ ਬਾਰੇ ਤੁਹਾਨੂੰ ਸੁਣ ਕੇ ਬਹੁਤ ਮਾਣ ਹੋਏਗਾ। ਇੱਕ ਅਜਿਹਾ ਵਿਅਕਤੀ ਜੋ ਸਾਇੰਸ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਕੰਮ ਕਰ ਰਿਹਾ ਹੈ, ਦੁਨੀਆ ਵਿੱਚ ਜਿਨ੍ਹਾਂ ਦੀ ਪਛਾਣ ਬਣ ਗਈ ਹੈ, ਲੇਕਿਨ ਇਸ ਤੋਂ ਬਾਅਦ ਵੀ ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਨੇ। ਮੌਕਾ ਮਿਲਦਾ ਹੀ ਉਹ ਆਪਣੀ ਮਿੱਟੀ ਦਾ ਸਨਮਾਨ ਕਰਨਾ ਨਹੀਂ ਭੁੱਲਦੇ। ਇਹ ਵਿਅਕਤੀ ਨੇ ਮਣੀਪੁਰ ਦੇ ਡਾਕਟਰ ਰੋਨਾਲਡੋ ਲੇਸ਼ਰਾਮ, ਨਾਮ ਉਹਨਾਂ ਦਾ ਰੋਨਾਲਡੋ ਹੈ ਲੇਕਿਨ ਕੰਮ ਤੋਂ ਉਹ ਐਸਟ੍ਰੋਫਿਜ਼ਿਸਿਸਟ ਨੇ। ਉਹ ਜਾਪਾਨ ਵਿੱਚ ਕੰਮ ਕਰਦੇ ਨੇ ਤੇ ਯੰਗ ਗੈਲੈਕਸੀਜ਼ ਦੇ ਇੱਕ ਵਿਸ਼ਾਲ ਸਮੂਹ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਨੇ। ਤੁਸੀਂ ਜਾਣਨਾ ਚਾਹੋਗੇ ਕਿ ਉਹਨਾਂ ਨੇ ਅਖੀਰ ਕੀਤਾ ਕੀ ਹੈ। ਦਰਅਸਲ ਉਹਨਾਂ ਨੇ ਇਸ ਪੂਰੇ ਸਮੂਹ ਦਾ ਨਾਮ ਮਣੀਪੁਰ ਦੀ ਇੱਕ ਖੂਬਸੂਰਤ ਝੀਲ ਨਾਲ ਜੋੜ ਕੇ ਲੋਕਟਕ ਪ੍ਰੋਟੋ ਕਲਸਟਰ ਰੱਖਿਆ। ਲੋਕਟਕ ਤਾਜ਼ੇ ਪਾਣੀ ਦੀ ਬਹੁਤ ਵੱਡੀ ਝੀਲ ਹੈ। ਲੋਕਟਕ ਝੀਲ ਵਿੱਚ ਤੈਰਦੀ ਹੋਈ ਫੁੰਮਦੀ ਮਿਲ ਕੇ ਇੱਕ ਅਨੋਖਾ ਲੈਂਡਸਕੇਪ ਬਣਾਉਂਦੀਆਂ ਨੇ। ਇੰਝ ਲੱਗਦਾ ਹੈ ਕਿ ਵਿਸ਼ਾਲ ਸਮੁੰਦਰ ਵਿੱਚ ਛੋਟੇ ਛੋਟੇ ਦੀਪ ਤੈਰ ਰਹੇ ਨੇ। ਉਸੇ ਤਰ੍ਹਾਂ ਯੂਨੀਵਰਸ ਵਿੱਚ ਇਹ ਯੰਗ ਗੈਲੈਕਸੀਜ਼ ਵੀ ਇੱਕ ਵਿਸ਼ਾਲ ਸੰਰਚਨਾ ਦਾ ਨਿਰਮਾਣ ਕਰਦੀਆਂ ਨੇ। ਅੱਜ ਮਣੀਪੁਰ ਦੀ ਲੋਕਟਕ ਸਿਰਫ ਦੇਸ਼ ਦੇ ਨਕਸ਼ੇ ਤੇ ਹੀ ਨਹੀਂ ਸਗੋਂ ਵਿਸ਼ਾਲ ਬ੍ਰਹਿਮੰਡ ਵਿੱਚ ਵੀ ਆਪਣੀ ਚਮਕ ਖਿਲਾਰ ਰਹੀ ਹੈ। ਇਹ ਪ੍ਰਾਪਤੀ ਹਰ ਭਾਰਤੀ ਦਾ ਮਾਣ ਵਧਾਉਣ ਵਾਲੀ ਹੈ। ਇਸ ਨਾਲ ਸਾਡੇ ਨੌਜਵਾਨ ਸਾਥੀਆਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਆਪਣੀ ਰਵਾਇਤ ਨਾਲ ਜੁੜੇ ਰਹਿ ਕੇ ਵੀ ਨਵੀਆਂ ਉਚਾਈਆਂ ਛੂ ਸਕਦੇ ਨੇ। ਇਹ ਅਜਿਹੀਆਂ ਜੜ੍ਹਾਂ ਨੇ ਜੋ ਸਿਤਾਰਿਆਂ ਦੀ ਦੁਨੀਆ ਨੂੰ ਵੀ ਜਗਮਗਾ ਸਕਦੀਆਂ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ 7 ਅਗਸਤ ਨੂੰ ਸਾਡਾ ਦੇਸ਼ ਨੈਸ਼ਨਲ ਹੈਂਡਲੂਮ ਡੇ ਮਨਾਏਗਾ। ਇਸ ਮੌਕੇ ਤੇ ਅਸੀਂ ਆਪਣੇ ਬੁਣਕਰ ਭੈਣ ਭਰਾਵਾਂ ਦੇ ਕੌਸ਼ਲ ਤੇ ਉਹਨਾਂ ਦੀ ਸਿਰਜਣਸ਼ੀਲਤਾ ਦਾ ਉਤਸਵ ਮਨਾਉਂਦੇ ਹਾਂ। ਸਾਡੇ ਇਹ ਸਾਥੀ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਅੱਗੇ ਵਧਾ ਰਹੇ ਨੇ। ਸਾਥੀਓ, ਹੱਥ ਖੱਡੀ ਨਾਲ ਬਣੀ ਹਰ ਪੋਸ਼ਾਕ ਕਿਸੇ ਨਾ ਕਿਸੇ ਖੇਤਰ, ਸਮੁਦਾਇ ਤੇ ਇਸ ਨਾਲ ਜੁੜੇ ਅਨੇਕਾਂ ਲੋਕਾਂ ਦੀ ਕਹਾਣੀ ਨੂੰ ਸਾਹਮਣੇ ਲਿਆਉਂਦੀ ਹੈ। ਇਹ ਉਹ ਲੋਕ ਨੇ ਜੋ ਮਾਣ ਦੇ ਨਾਲ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਸੰਭਾਲਣ ਵਿੱਚ ਜੁਟੇ ਨੇ। ਅੱਜ ਦੇ ਦਿਨ ਮੇਰੀ ਬੇਨਤੀ ਹੈ ਕਿ ਅਸੀਂ ਹਸਤਕਲਾ ਨੂੰ ਉਤਸ਼ਾਹਿਤ ਕਰਕੇ ਆਪਣੇ ਬੁਣਕਰ ਸਾਥੀਆਂ ਦਾ ਸਨਮਾਨ ਕਰੀਏ। ਆਓ ਅਸੀਂ ਵੋਕਲ ਫਾਰ ਲੋਕਲ ਦੀ ਭਾਵਨਾ ਨੂੰ ਹੋਰ ਸਸ਼ਕਤ ਕਰੀਏ। ਸਾਥੀਓ, ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਹੈਂਡਲੂਮ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਉਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਪੋਚਮਪੱਲੀ ਤੋਂ ਪਟਨਾ ਤੇ ਕੁੱਥਮਪੱਲੀ ਤੋਂ ਲੈ ਕੇ ਕੱਛ ਤੱਕ ਇਸ ਦੇ ਕਈ ਉਦਾਹਰਣ ਵੇਖਣ ਨੂੰ ਮਿਲਦੇ ਨੇ। ਅੱਜ ਅਜਿਹੇ ਕਈ ਲੋਕ ਤੇ ਸਮੂਹ ਨੇ ਜੋ ਹੈਂਡਲੂਮ ਦੀ ਸਾਡੀ ਮਾਣਮੱਤੀ ਰਵਾਇਤ ਨੂੰ ਨਵੀਂ ਊਰਜਾ ਤੇ ਪਛਾਣ ਦੇ ਰਹੇ ਨੇ। ਕੋਈ ਪੋਚਮਪੱਲੀ ਇਕਤ ਦੀ ਸੁੰਦਰ ਰਵਾਇਤ ਨੂੰ ਅੱਗੇ ਵਧਾ ਰਿਹਾ ਤੇ ਕੋਈ ਮਹਿਲਾ ਬੁਨਕਰਾਂ ਨੂੰ ਜੋੜ ਕੇ ਵੂਲ ਪ੍ਰੋਡਕਟਸ ਬਣਾ ਰਿਹਾ। ਕੁਝ ਲੋਕ ਕੇਰਲਮ ਦੀ ਰਵਾਇਤੀ ਕਸਾਵੂ ਕਲਾ ਦੀ ਸੰਭਾਲ ਕਰ ਰਹੇ ਨੇ। ਇਸ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਸਾਥੀਓ, ਇੱਕ ਹੋਰ ਵਿਸ਼ਾ ਜਿਸ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ, ਉਹ ਹੈ ਖਾਦੀ। ਅਸੀਂ ਸਾਰੇ ਜਾਣਦੇ ਹਾਂ ਕਿ ਖਾਦੀ ਮਹਾਤਮਾ ਗਾਂਧੀ ਜੀ ਨੂੰ ਬਹੁਤ ਪਿਆਰੀ ਸੀ। ਬੀਤੇ ਕੁਝ ਸਾਲਾਂ ਵਿੱਚ ਖਾਦੀ ਕਾਫੀ ਹਰਮਨ ਪਿਆਰੀ ਹੋਈ ਹੈ। ਪਿਛਲੇ 12 ਸਾਲਾਂ ਵਿੱਚ ਇਸ ਦੀ ਵਿਕਰੀ 6 ਗੁਣਾ ਵਧੀ ਹੈ। ਵਿਕਰੀ ਦਾ ਇਹ ਅੰਕੜਾ ਹੁਣ 8,000 ਕਰੋੜ ਰੁਪਏ ਦੇ ਲਗਭਗ ਪਹੁੰਚ ਚੁੱਕਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਤਿਉਹਾਰ ਵਿੱਚ ਖਾਦੀ ਦੀ ਕੋਈ ਨਾ ਕੋਈ, ਹੈਂਡਲੂਮ ਦਾ ਕੋਈ ਨਾ ਕੋਈ, ਹੈਂਡੀਕ੍ਰਾਫਟ ਦਾ ਕੋਈ ਨਾ ਕੋਈ ਪ੍ਰੋਡਕਟ ਜ਼ਰੂਰ ਖਰੀਦੋ। ਮੇਰੇ ਪਿਆਰੇ ਦੇਸ਼ਵਾਸੀਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦੇ ਕਿੰਨੇ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ

ਤਾਂ ਤੁਸੀਂ ਸੋਚ ਵਿੱਚ ਪੈ ਜਾਓਗੇ। ਅਜਿਹਾ ਇਸ ਲਈ ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਵਜਾਉਣ ਵਾਲੇ ਸਾਜ਼ ਅਤੇ ਉਹਨਾਂ ਦੇ ਨਾਲ ਜੁੜੀਆਂ ਪਰੰਪਰਾਵਾਂ ਨੇ। ਇਸੇ ਤਰ੍ਹਾਂ ਦਾ ਇੱਕ ਇੰਸਟਰੂਮੈਂਟ ਹੈ ਤ੍ਰਿਪੁਰਾ ਦਾ ਚੌਂਗਪ੍ਰੇਂਗ। ਇਹ ਇੱਥੋਂ ਦੇ ਕਬੀਲਿਆਂ ਵਿੱਚ ਕਾਫੀ ਹਰਮਨ ਪਿਆਰਾ ਹੈ। ਬਾਂਸ ਨਾਲ ਬਣੇ ਇਸ ਸਾਜ਼ ਵਿੱਚ ਤਿੰਨ ਤਾਰਾਂ ਹੁੰਦੀਆਂ ਨੇ। ਇਸ ਤੋਂ ਨਿਕਲੀ ਧੁੰਨ ਬਹੁਤ ਮਿੱਠੀ ਹੁੰਦੀ ਹੈ ਜੋ ਸਰੋਦ ਨਾਲ ਮਿਲਦੀ ਜੁਲਦੀ ਹੈ। ਕੁਝ ਕਾਰਨਾਂ ਕਰਕੇ ਨੌਜਵਾਨਾਂ ਵਿੱਚ ਇਹ ਘੱਟ ਹਰਮਨ ਪਿਆਰਾ ਹੋਣ ਲੱਗਾ ਸੀ। ਅਜਿਹੇ ਵਿੱਚ ਸੂਰਜ ਕੁਮਾਰ ਦੇਵ ਵਰਮਾ ਜੀ ਨੇ ਇਸ ਨੂੰ ਫਿਰ ਤੋਂ ਹਰਮਨ ਪਿਆਰਾ ਬਣਾਉਣ ਦਾ ਸੰਕਲਪ ਲਿਆ। ਅੱਜ ਉਹਨਾਂ ਦਾ ਯਤਨ ਰੰਗ ਲਿਆ ਰਿਹਾ ਹੈ। ਉਹ ਚੌਂਗਪ੍ਰੇਂਗ ਦੇ ਨਾਲ ਹੀ ਉੱਥੋਂ ਦੇ ਹੋਰ ਰਵਾਇਤੀ ਸਾਜ਼ਾਂ 'ਤੇ ਵੀ ਪਰਫਾਰਮ ਕਰਦੇ ਰਹੇ ਨੇ। ਕੋਕੋਬੋਰੋਕ ਫੋਕ ਸੌਂਗਸ, ਬਾਲ ਸੌਂਗਸ, ਬੰਗਾਲੀ ਫੋਕ ਉਹਨਾਂ ਨੂੰ ਖੂਬ ਪਸੰਦ ਆਉਂਦੇ ਨੇ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਸੁਣਾਉਣਾ ਚਾਹੁੰਦਾ। ਇਸ ਗੀਤ ਨੂੰ ਤੁਸੀਂ ਕਦੇ ਭੁੱਲ ਨਹੀਂ ਸਕੋਗੇ।

0: ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਸ ਨੂੰ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਚੰਗਾ ਲੱਗਾ ਹੋਵੇਗਾ। ਮੈਨੂੰ ਦੇਵ ਵਰਮਾ ਜੀ ਤੇ ਬਹੁਤ ਮਾਣ ਹੈ। ਰਵਾਇਤੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਦਾ ਉਹਨਾਂ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਰਵਾਇਤੀ ਸਾਜ਼ਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ। ਤੁਹਾਡੀ ਇਹ ਕੋਸ਼ਿਸ਼ ਦੂਸਰਿਆਂ ਨੂੰ ਵੀ ਰਵਾਇਤੀ ਭਾਰਤੀ ਸੰਗੀਤ ਨਾਲ ਜ਼ਰੂਰ ਜੋੜੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਕੱਲ 27 ਜੁਲਾਈ ਨੂੰ ਭਾਰਤ ਰਤਨ ਡਾਕਟਰ APJ ਅਬਦੁਲ ਕਲਾਮ ਜੀ ਦੀ ਬਰਸੀ ਹੈ। ਡਾਕਟਰ ਕਲਾਮ ਦੀ ਸ਼ਖਸੀਅਤ ਵਿੱਚ ਕਈ ਪ੍ਰੇਰਕ ਰੂਪ ਸਨ, ਲੇਕਿਨ ਉਹਨਾਂ ਦੇ ਦਿਲ ਦੇ ਸਭ ਤੋਂ ਕਰੀਬ ਇੱਕ ਅਧਿਆਪਕ ਦੀ ਭੂਮਿਕਾ ਸੀ। ਉਹ ਬੱਚਿਆਂ ਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦੇ ਸਨ। ਸੰਯੋਗ ਨਾਲ ਇਸੇ ਹਫ਼ਤੇ ਅਸੀਂ ਗੁਰੂ ਪੂਰਣਿਮਾ ਦਾ ਪਵਿੱਤਰ ਪਰਬ ਮਨਾਵਾਂਗੇ। ਸਾਡੇ ਮਾਤਾ ਪਿਤਾ ਸਾਡੇ ਪਹਿਲੇ ਗੁਰੂ ਹੁੰਦੇ ਨੇ। ਸਕੂਲ ਦੇ ਅਧਿਆਪਕ ਸਾਨੂੰ ਅੱਖਰ ਗਿਆਨ ਦਿੰਦੇ ਨੇ। ਗੁਰੂ ਪੂਰਣਿਮਾ ਅਜਿਹੇ ਸਾਰੇ ਗੁਰੂਆਂ ਦੇ ਪ੍ਰਤੀ ਸ਼ੁਕਰਗੁਜ਼ਾਰੀ ਜਤਾਉਣ ਦਾ ਮੌਕਾ ਹੈ। ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਤੇ ਗੁਰੂਜਨਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ। ਸਾਥੀਓ, ਕੁਝ ਹੀ ਹਫ਼ਤਿਆਂ ਬਾਅਦ ਅਸੀਂ ਆਪਣੀ ਆਜ਼ਾਦੀ ਦਾ ਮਹਾਂਪਰਵ ਵੀ ਮਨਾਵਾਂਗੇ। 15 ਅਗਸਤ ਹਰ ਭਾਰਤੀ ਦੇ ਲਈ ਫਖਰ ਦਾ ਦਿਨ ਹੈ। ਇਹ ਉਹਨਾਂ ਅਨੇਕਾਂ ਵੀਰਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਹਨਾਂ ਦੇ ਤਿਆਗ ਤੇ ਤਪੱਸਿਆ ਦੀ ਵਜ੍ਹਾ ਨਾਲ ਅੱਜ ਸਾਡੇ ਹੱਥ ਵਿੱਚ ਤਿਰੰਗਾ ਹੈ। ਇਸ ਤਿਰੰਗੇ ਵਿੱਚ ਸਾਡੇ ਸੰਵਿਧਾਨ ਦੇ ਆਦਰਸ਼ ਨੇ। ਸਾਥੀਓ, ਪਿਛਲੇ ਕੁਝ ਸਾਲਾਂ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੇ ਪੂਰੇ ਦੇਸ਼ ਨੂੰ ਇੱਕ ਅਨੋਖੀ ਭਾਵਨਾ ਨਾਲ ਜੋੜਿਆ। ਹਰ ਘਰ ਹਰ ਗਲੀ ਵਿੱਚ ਤਿਰੰਗੇ ਦਾ ਉਤਸਵ ਦਿਖਾਈ ਦਿੰਦਾ ਹੈ। ਇਸ ਸਾਲ ਵੀ ਅਸੀਂ ਹਰ ਘਰ ਤਿਰੰਗਾ ਮੁਹਿੰਮ ਨੂੰ ਪੂਰੇ ਉਤਸ਼ਾਹ ਨਾਲ ਅੱਗੇ ਵਧਾਉਣਾ ਹੈ, ਆਪਣੇ ਘਰ ਤੇ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਉਣਾ ਹੈ। ਸਾਥੀਓ, ਹਰ ਸਾਲ 15 ਅਗਸਤ ਤੋਂ ਪਹਿਲਾਂ ਤੁਸੀਂ ਮੈਨੂੰ ਬਹੁਤ ਸਾਰੇ ਵਿਚਾਰ ਤੇ ਸੁਝਾਅ ਭੇਜਦੇ ਹੋ। ਇਸ ਸਾਲ ਵੀ ਤੁਸੀਂ ਆਪਣੇ ਵਿਚਾਰ MyGov ਤੇ ਜ਼ਰੂਰ ਸਾਂਝੇ ਕਰਨੇ ਨੇ। ਮੈਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੈ। ਸਾਥੀਓ, ਮਨ ਕੀ ਬਾਤ ਵਿੱਚ ਅੱਜ ਇੰਨਾ ਹੀ। ਅਗਲੇ ਮਹੀਨੇ ਅਸੀਂ ਫੇਰ ਮਿਲਾਂਗੇ ਦੇਸ਼ਵਾਸੀਆਂ ਦੀਆਂ ਅਨੇਕਾਂ ਨਵੀਆਂ ਪ੍ਰਾਪਤੀਆਂ ਤੇ ਪ੍ਰੇਰਕ ਯਤਨਾਂ ਦੇ ਨਾਲ। ਉਦੋਂ ਤੱਕ ਦੇ ਲਈ ਮੈਨੂੰ ਆਗਿਆ ਦਿਓ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸੀ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:30 ਵੱਜ ਚੁੱਕੇ ਨੇ, ਆਓ ਸੁਣਦੇ ਹਾਂ ਕਾਰਗਿਲ ਵਿਜੈ ਦਿਵਸ ਤੇ ਵਿਸ਼ੇਸ਼ ਇੱਕ ਰੇਡੀਓ ਰਿਪੋਰਟ। ਅੱਜ 27ਵੇਂ ਕਾਰਗਿਲ ਵਿਜੈ ਦਿਵਸ ਦੇ ਮੌਕੇ ਤੇ ਕਸ਼ਪ ਨੌਜਵਾਨ ਧਾਰਮਿਕ ਸਭਾ ਵੱਲੋਂ ਦੇਸ਼ ਲਈ ਸ਼ਹੀਦ ਹੋਏ ਅਮਰਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਜਲ ਵਿਲਾਸ ਪੈਲਸ ਵਰਕਸ਼ਾਪ ਚੌਂਕ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਲਗਾ ਕੇ ਸ਼ਹੀਦਾਂ ਨੂੰ ਨਮਨ ਕੀਤਾ। ਕਾਰਗਿਲ ਵਿਜੈ ਦਿਵਸ ਹਰ ਸਾਲ 26 ਜੁਲਾਈ ਨੂੰ 1999 ਦੀ ਜਿੱਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਸਮਾਗਮ ਦੌਰਾਨ ਸ਼ਹੀਦਾਂ ਦੀ ਯਾਦ ਵਿਚ 2 ਮਿੰਟ ਦਾ ਮੌਨ ਰੱਖਿਆ ਗਿਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਫੌਜ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ। ਕਾਰਗਿਲ ਦੇ ਵੀਰਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਬ੍ਰਹਮ ਕੁਮਾਰੀ ਦੀਦੀ ਬੀਕੇ ਰੇਖਾ ਆਪਣੇ ਵਿਚਾਰ ਰੱਖਦੇ ਹੋਏ।
1: ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਹਾ ਹੈ ਔਰ ਹਰ ਸਾਲ ਮਨਾਤੇ ਵੀ ਹੈ। ਮੈਂ ਬ੍ਰਹਮ ਕੁਮਾਰੀ ਈਸ਼ਰੀ ਵਿਸ਼ਵ ਵਿਦਿਆਲਯ ਕੀ ਔਰ ਸੇ ਆਪਣਾ ਸਨੇਹ ਔਰ ਅਭਿਵਾਦਨ ਵਿਅਕਤ ਕਰਤੀ ਹੂੰ ਕਿ ਜੋ ਆਜ ਕਾ ਦਿਨ ਹੈ ਵੋ ਬੇਹੱਦ ਮਰਮ ਸਪਰਸ਼ੀ ਦਿਨ ਹੈ, ਜਹਾਂ ਹਮ ਆਪਣੇ ਵੀਰ ਸ਼ਹੀਦੋ ਕੋ ਯਾਦ ਕਰ ਰਹੇ ਹੈ, ਜਿਨ੍ਹੋਂਨੇ ਆਪਣਾ ਤਿਆਗ, ਤਪੱਸਿਆ ਔਰ ਬਲੀਦਾਨ ਸੇ ਹਮਾਰੇ ਦੇਸ਼ ਕੋ ਗੌਰਵ ਦਿਲਾਇਆ ਹੈ। ਔਰ ਕਾਰਗਿਲ ਨੇ ਹਮਕੋ ਯੇ ਯਾਦ ਦਿਲਾਇਆ ਕਿ ਜਬ ਹਮਾਰੇ ਸ਼ਹੀਦ ਵਹਾਂ ਪਰ ਥੇ ਤੋ ਉਨ੍ਹੋਂਨੇ ਉਨਕੀ ਜੋ ਤਿਆਗ ਹੈ,

0: ਦੇ ਵਿੱਚ ਹੈ, BSF ਦੇ ਵਿੱਚ ਵੀ ਹੈ, ਆਰਮੀ ਚ ਵੀ ਹੈਗੇ ਪਾਇਲਟਸ ਕਰਕੇ ਜਿਹੜੇ ਬਾਹਰ ਜਾ ਰਹੇ ਹੈ ਜਾਂ ਕੁਛ ਵੀ ਹੈ। ਲੇਕਿਨ ਅਗਰ ਆਪਣੇ ਦੇਸ਼ ਨੂੰ ਸੰਭਾਲਣਾ ਹੈ ਜਾਂ ਆਪਣੇ ਦੇਸ਼ ਨੂੰ ਜਾਂ ਮਤਲਬ ਕਿ ਇੱਥੇ ਦੀ ਆਵਾਮ ਵਾਸਤੇ ਮਤਲਬ ਕਿ ਅਗਰ ਤੁਸੀਂ ਉਹਨਾਂ ਨੂੰ ਫਰੀਡਮ ਜਾਂ ਆਜ਼ਾਦੀ ਚਾਹੁੰਦੇ ਹੋ ਤਾਂ ਤੁਹਾਨੂੰ ਆਰਮੀ ਦੇ ਵਿੱਚ ਜਾਣਾ ਪਏਗਾ। ਹੁਣ ਤੋਂ ਆਰਮੀ ਦੇ ਵਿੱਚ ਵੈਸੇ ਵੀ ਕਾਫੀ ਜ਼ਿਆਦਾ ਮਤਲਬ ਕਿ ਤਰੱਕੀ ਹੋ ਗਈ ਹੈ ਕਿ ਹੁਣ ਉਹੋ ਜਿਹੀ ਗੱਲ ਨਹੀਂ ਜੋ ਪੁਰਾਣੇ ਟਾਈਮ ਦੇ ਵਿੱਚ ਜੋ ਅਸੀਂ ਸੁਣੀ ਹੈ ਉਹ, ਔਰ ਹੁਣ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ। ਹੁਣ ਤੋਂ ਆਰਮੀ 'ਚ ਜਾਣਾ ਇੱਕ ਬੜੀ ਫਕਰ ਵਾਲੀ ਗੱਲ ਹੈਗੀ ਹੈ।
1: ਮੇਰਾ ਨਾਮ ਦਿਲਬਾਗ ਸਿੰਘ ਹੈ। ਮੇਰੇ ਪਿਤਾ ਜੀ ਸਰਦਾਰ ਅਜੀਤ ਸਿੰਘ ਦੀ 1965 ਦੀ ਲੜਾਈ ਸ਼ਹੀਦ ਹੋਏ ਸੀਗੇ। ਮੈਨੂੰ ਇੱਥੇ ਹਰ ਸਾਲ ਕਾਰਗਿਲ ਦੇ ਜੋ ਦਿਵਸ ਹੈ ਇਹਦੇ ਵਿੱਚ ਬੁਲਾਉਂਦੇ ਨੇ ਅਤੇ ਮੈਂ ਖੁਸ਼ੀ ਮਹਿਸੂਸ ਕਰਦਾ। ਇਹਨਾਂ ਕਾਰਗਿਲ ਦੇ ਵਿਸ ਵਾਲਿਆਂ ਦਾ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਸਾਨੂੰ ਮਾਣ ਦੇ ਨਾਲ ਬੁਲਾਉਂਦੇ ਆ, ਅਸੀਂ ਇੱਥੇ ਆਉਂਦੇ। ਇਹਨਾਂ ਦਾ ਸਾਰਾ ਪ੍ਰੋਗਰਾਮ ਬਹੁਤ ਨਿਗਾਹ ਨਾਲ ਦੇਖ ਕੇ ਜਾਂਦੇ ਹਾਂ। ਸਾਨੂੰ ਮਾਣ ਤਾਂ ਬਹੁਤ ਮਹਿਸੂਸ ਹੁੰਦਾ ਪਰ ਥੋੜ੍ਹੀ ਕਮੀ ਵੀ ਮਹਿਸੂਸ ਹੁੰਦੀ ਆ ਕਿ ਸਾਡੇ ਪਿਤਾ ਜੀ ਸਾਡੇ ਵਿੱਚ ਹੁੰਦੇ ਅਤੇ ਸਾਨੂੰ ਬਹੁਤ ਚੰਗਾ ਲੱਗਦਾ। ਪਰ ਹੁਣ ਜੋ ਪਰਮਾਤਮਾ ਦਾ ਪਾਣਾ ਆ ਉਹ ਹਰ ਇੱਕ ਇਨਸਾਨ ਨੂੰ ਮੰਨਣਾ ਪੈਂਦਾ ਆ। ਸਾਨੂੰ ਸਰਕਾਰ ਨੇ ਬਹੁਤ ਸਹਾਇਤਾ ਦਿੱਤੀ।
2: ਮੇਰਾ ਨਾਮ ਹਰਦੀਪ ਸਿੰਘ, ਮੇਰੇ ਡੈਡੀ ਨਾਮ ਦਿਲਬਾਗ ਸਿੰਘ, 1965 ਦੀ ਜੰਗ ਸ਼ਹੀਦ ਹੋਏ। ਮੈਂ ਉਦੋਂ ਸਾਲ ਦਾ ਸੀ ਅਤੇ ਜਦੋਂ ਮਹਿਸੂਸ ਹੁੰਦਾ ਜਦੋਂ ਇੱਥੇ ਆਉਂਦੇ ਹਾਂ ਕਾਰਗਿਲ ਦੇ ਉਹ ਮਹਿਸੂਸ ਹੁੰਦਾ ਵੀ ਸ਼ਹੀਦ ਹੋਏ ਆ। ਮਹਿਸੂਸ ਪਿਆਰ ਤਾਂ ਮਿਲਿਆ ਨਹੀਂ ਡੈਡੀ ਦਾ, ਮਾਤਾ ਨੇ ਪਾਲਿਆ। ਕੋਈ ਇੱਦਾਂ ਹੁਣ ਸਾਲ 2 ਵਾਰੀ ਜਾਂਦੇ ਆ ਇਹ ਪਤਾ ਲੈਣ, ਕੋਈ ਤੰਗ ਤਾਂ ਨਹੀਂ ਕਰਦਾ, ਕੋਈ ਪਰੇਸ਼ਾਨੀ ਤਾਂ ਨਹੀਂ, ਕੋਈ ਤੰਗੀ ਦੱਸੋ। ਮਹਿਸੂਸ ਹੁੰਦਾ ਮਾਣ ਵਿੱਚ ਲਾਉਂਦੇ ਆ ਕੁਰਬਾਨੀ ਨੂੰ।
3: ਮੈਂ ਸ਼ਵੇਤਾ ਸ਼ਰਮਾ ਐਜ਼ ਏ ਟੀਚਰ ਬੱਚੋਂ ਕੋ ਲੈ ਕੇ ਆਈ ਹੂੰ ਸਾਇੰਦਾ ਸਕੂਲ ਸੇ, ਤੋ ਯਹਾਂ ਕਾਰਗਿਲ ਦਿਵਸ ਕੇ ਲੀਏ, ਤੋ ਯਹਾਂ ਹਮੇ ਆ ਕੇ ਬਹੁਤ ਅੱਛਾ ਲਗਾ। ਕਾਫੀ ਅੱਛਾ ਪ੍ਰੋਗਰਾਮ ਹੈ ਯਹਾਂ ਪੇ, ਬੱਚੋਂ ਮੇਂ ਕਾਫੀ ਉਤਸਾਹ ਰਹਿਤਾ ਹੈ, ਬੱਚੇ ਇਸਮੇਂ ਪਾਰਟੀਸਪੇਟ ਵੀ ਕਰਤੇ ਹੈ, ਤਿਆਰੀ ਕਰਕੇ ਆਤੇ ਹੈ ਵੋ ਅੱਛੇ ਸੇ। ਹਾਂ, ਡਾਂਸ ਪਰਫੋਰਮੈਂਸ ਹੈ ਇਸਮੇਂ, ਤੋ ਬੱਚੇ ਕਿਸੀ ਸੌਂਗ ਕੇ ਉੱਪਰ ਪਰਫੋਰਮੈਂਸ ਕਰਤੇ ਹੈ। ਜੋ ਫੌਜ ਮੇਂ ਬੱਚੇ ਆਉਣਾ ਚਾਹਤੇ ਹੈ ਉਨਕੋ ਯਹੀ ਮੈਸੇਜ ਦੂੰਗੀ ਕਿ ਵੋ ਜੋ ਬਾਹਰ ਜਾ ਰਹੇ ਹੈ ਬਾਹਰ ਮਤ ਜਾਏ, ਯਹਾਂ ਆਪਣੇ ਦੇਸ਼ ਮੇਂ ਰਹਿ ਕੇ ਦੇਸ਼ ਕੀ ਸੇਵਾ ਕਰੇ ਔਰ ਬੜ ਚੜ ਕਰ ਆਪਣੇ ਇਸਮੇਂ ਪਾਰਟੀਸਪੇਟ ਕਰੇ। ਮੈਂ ਸਭ ਸ਼ਹੀਦੋ ਕੋ ਪ੍ਰਣਾਮ ਕਰਤੀ ਹੂੰ ਔਰ ਕਾਰਗਿਲ ਦਿਵਸ ਕੀ ਸਭ ਕੋ ਹਾਰਦਿਕ ਵਧਾਈ।
4: ਇਹ ਸੀ 27ਵੇਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਆਧਾਰਿਤ ਰੇਡੀਓ ਰਿਪੋਰਟ, ਸਹਾਇਕ ਸੋਨੀਆ ਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਹੁਣੇ ਤੁਸੀਂ ਸੁਣ ਰਹੇ ਸੀ ਕਾਰਗਿਲ ਵਿਜੇ ਦਿਵਸ ਤੇ ਵਿਸ਼ੇਸ਼ ਇੱਕ ਰੇਡੀਓ ਰਿਪੋਰਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
5: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
6: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
7: ਹੈਲੋ,
8: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚੱਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
9: अजे ही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
10: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
11: ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ

0: ਬਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫਾਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ।

0: की जांच पड़ताल कर लो, सावधान रहो, सचेत रहो, साइबर क्राइम तो बचो।
1: की कहा, तुहाडी लॉटरी निकली है, टिकट खरीदी सी? नहीं, अच्छा, तुहानू फोन आया कि तुहाडा नंबर शॉर्टलिस्ट कीता गया, ते हुण आधार नंबर, पैन नंबर ते अकाउंट नंबर देके पैसे तुहाडे खाते विच पै जाने ने। रुको, अजिहा ना करना, ए धोखा हो सकदा तुहाडी निजी जानकारी चुराउण दा। चौकस रहो, जागरूक बनो, कदे भी बिना सोचे समझे अपनी निजी जानकारी किसे नाल सांझी ना करो।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਵਾਨ।
3: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਉਸ ਤੋਂ ਤੁਰੰਤ ਬਾਅਦ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ 10:59 ਅਤੇ 39 ਸਕਿੰਟ ਹੋ ਚੁੱਕੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋ